0: ਸੀਓ ਫਿਲਮਸ ਲੈ ਕੇ ਆਏ ਨੇ ਐਕਸ਼ਨ, ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ। ਪੰਜਾਬੀ ਫੀਚਰ ਫਿਲਮ ਸ਼ੇਰਾ,
1: 5 ਸਾਲ ਬਾਅਦ ਮੁੜਿਆ ਸ਼ੇਰੇ, ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ।
2: ਸਟਾਰਿੰਗ ਪਰਮੀਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
3: ਮੈਂ ਉੱਥੋਂ ਵੀ ਮੁੜ ਕੇ
2: ਬਾਦਸ਼ਾਹ
4: ਤੁਸੀਂ ਸੁਣ ਰਹੇ ਹਾਂ 1674 AM ਰੇਡੀਓ। ਹਾਂਜੀ।

0: 的女马达，
1: 咱们为谁比不得？
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
4: Hi man, I'm Saiko Mirbai from Manipur, I'm a Commonwealth champion, gold medalist. Sunte rahiye radio Hanji.
5: Bale bale bale.
4: Bale bale bale.

0: ਦੇ ਐਕਸ਼ਨ ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ ਪੰਜਾਬੀ ਫੀਚਰ ਫਿਲਮ ਸ਼ੇਰਾ
1: 5 ਸਾਲ ਬਾਅਦ ਮੁੜਿਆ ਸ਼ੇਰੇ ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ
2: ਸਟਾਰਿੰਗ ਪਰਮੇਸ਼ ਵਰਮਾ ਸੋਨਲ ਚੌਹਾਨ ਯੋਗਰਾਜ ਸਿੰਘ ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ
3: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ ਹੁੰਦਾ
0: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ ਪ੍ਰੋਡਿਊਸਡ ਬਾਈ ਅਨਮੋਲ ਸਾਹਨੀ
2: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਸ਼ੇਰਾ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
5: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: CO Films leke aaye action, emotion ate full on entertainment. Punjabi feature film Shera.
1: 5 saal baad mudiya Shera. Te mudiya vi kede haath ta chhe.
2: Starring Parmesh Verma, Sonal Chauhan, Yogra Singh, Manav Vij ate hor vi uge kalakar.
3: Main utthon vi mud ke jithon koi nahi mud ke aunga.
0: Written and directed by Savio Sandhu, produced by Anmol Sahni.
2: Hun vekhna na bhullyo 15 mai ton tuhade nedle cinema gharan vich Shera.
4: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਜਵਾਕਾਂ ਦੀ ਪਿੰਗ ਹੈ ਕਮਾ ਪਵੇਗਾ ਹੁਣ ਦਮਾਲ
1: ਅਕਸ਼ਾ ਜੂਲਰ ਅਪਨੀ ਦੂਜੀ ਲੋਕੇਸ਼ਨ ਗਾਫਿਲ ਰੋਡ ਈਸਟਨ ਵਿਚ ਵੀ ਹਾਡੀ ਸੇਵਾ ਵਿਚ।

0: ਹਾਂਜੀ 1600 ਮਾਸਿਆਂ ਕੇ ਵਧੀਆ ਸੋਹਣਾ ਤੁਹਾਡਾ ਰਿਹਾ ਹੋਏਗਾ ਕਲਾ ਦੇ ਵਿੱਚ ਹੋ ਗਏ ਤੇ ਅੱਜ ਦੇ ਸੋਹਣਾ ਆਨੰਦ ਰਹੇ ਹੋ ਗਏ ਉਹ ਵੀ ਲੱਗੀ ਬਾਹਰ ਵੀ
1: ਆ ਗਈ ਭੂਪ ਆ ਗਿਆ ਜਾਦੂ ਨਹੀਂ ਆਉਂਦਾ ਭੂਪ ਦੇਖੀ ਫਿਲਮ ਕੋਈ ਮਿਲ ਗਿਆ ਕੋਈ ਗਿਆ ਰਿਤਿਕ ਰੋਸ਼ਨ ਆਈ ਲਵ ਮੇਰੇ ਕੋ ਸਭ ਦਿਖ ਰਿਹਾ
0: ਅੱਛਾ ਉਦੋਂ ਠੀਕ ਲੱਗਦੀ ਹੈ ਨਾ ਹੁਣ ਵੇਖੀ ਤੇ ਉਹ
1: ਝਟ
0: ਕਿਥੋਂ ਸਰਚਾਂ ਮਾਰ ਕੇ ਲੱਭ ਰਹੀ ਸੀ ਆਹ ਤੇ ਨਹੀਂ ਦੀ ਕਾਪੀ ਆ ਤੇ ਜੀ ਹੁਣ ਲੈ ਕੇ ਆਉਂਦੀ ਏਦਾਂ ਹੋਇਆ ਸੀ ਉਹਦੇ ਵਿੱਚ ਵਾਹ ਵੀ ਕੰਮ ਖਰਾਬ ਹੁੰਦਾ
1: ਸੋਸ਼ਲ ਮੀਡੀਆ ਨੇ ਪੰਗਾ
0: ਪਾਇਆ ਪਹਿਲੀ ਪਤਾ ਆਪਣੇ ਇਹ ਬਹੁਤ ਚੱਲਦਾ ਹੁੰਦਾ ਸੀ ਜੇ ਮਰਹੂਮ ਜਸਵਿੰਦਰ ਲਾਓ ਰਹੀ ਤੇ ਇੰਕਿੰਗ ਸਾਰੇ ਜਿੰਨੇ ਲਗਭਗ ਥੋੜੇ ਛੱਡ ਦਈਏ ਚਲੋ ਆਪਣੇ ਕਮੀ ਨਹੀਂ ਪਾਕਿਸਤਾਨ ਵਾਲੇ ਚੁਟਕਲੇ ਚੁੱਕ ਚੁੱਕਦੇ ਸੀ ਤੇ ਐ ਲੈ ਵੀ ਬੜੇ ਵਧੀਆ ਹੁਣ ਜਿਹੜਾ ਸੋਸ਼ਲ ਮੀਡੀਆ ਵਾ ਉਹ ਨਾ ਕੁਛ ਹੀ ਲਿਆ ਕੇ ਟਿਕਟੇ
1: ਬਦਲ ਆਲਡਰਮਨ ਹੋਰਾਂ ਦਾ ਪਤਾ ਲੱਗਾ ਕਿੰਨੀ ਦੇਰ ਨੂੰ ਕੀ ਐਲਵਿਸ ਲਈ ਦੇ ਗਏ ਆ ਜਾਂ ਫਿਰ ਕੁਛ ਲਿਖ ਹੋਰਾਂ ਦਾ ਵੀ ਕਾਫੀ ਇਨਸਪੀਰੇਸ਼ਨ ਉਹ ਖੁੱਲ ਗਈ
0: ਯਾਰ ਅੰਗਰੇਜ਼ੀ ਬੜੇ ਔਖੇ ਯਾਰ ਹੈ ਨਾ
1: ਮੈਂ ਵੀ ਐਲਵਿਸ ਦਾ ਸੋਚੀ ਮੈਂ ਹੋਰ ਸੀ ਨਾ
0: ਵਿਸ਼ੇਸ਼ਗਿਆ
1: ਸਾਲ ਜਿਹੜੇ ਸੀ ਆਹ ਕੀ ਫੋਟੋ ਲਾਇਆ ਚਲੋ ਠੀਕ ਮੈਂ ਬੜਾ ਔਖਾ ਯਾਰ ਕੀਤਾ ਸੀ ਕਾਕਾ ਲਈ ਮਿਹਨਤ ਕੀ ਹੈ ਬੜੀਆ ਕਰਨ ਚ
0: ਡਾਕਟਰ ਸਾਹਿਬ ਪਹੁੰਚ ਠੀਕ ਠਾਕ ਨੇ
1: ਠੀਕ ਠਾਕ ਨੇ ਕਦੀ ਉਰਲੈਨ ਗਏ ਸੀ
0: ਭਾਈਚਾਰੇ ਫਿਰ ਫਾਇਦਾ ਮੈਂ ਜਿਹੜੀ ਚੀਜ਼ ਡਿਟੇਡ ਆ ਸਾਨੂੰ ਪਤਾ ਤੇ ਲੱਗ ਜੂਗਾ ਵੀ ਆਪਾਂ ਵਾਕਈ ਕਿੰਨੀ ਗਿਣਤੀ ਦੇ ਆਪਾਂ ਕਿੰਨੇ ਲੋਕ ਨਹੀਂ ਜਾਂਦੇ ਕਿੰਨੇ ਜਾ ਕੇ ਨਹੀਂ ਸਕਦੇ ਭਲਾ ਪਰ ਅਲੱਗ ਇਹ
1: ਰੋਟੀ ਦੀਆਂ ਠੀਕ ਹੈ ਨੀ ਕਿ ਉਹ ਪਰ ਇੱਕ ਡਾਊਟ ਚੰਗਾ ਮਹਿੰਦਾ ਜੇ ਕਮਿਊਨਿਟੀ ਇੰਨੀ ਕੁ ਖੁਸ਼ਹਾਲ ਹੈ ਕਿ ਏਬਲ ਟੂ ਅਫੋਰਡ ਇਹ ਵੀ ਪਤਾ ਸੋ ਮਤਲਬ ਮੁਬਾਰਕਾਂ ਮੈਨੂੰ ਵੀ ਹੈ ਜੀ ਐਜ਼ ਅ ਕਮਿਊਨਿਟੀ ਨੂੰ ਮੁਬਾਰਕਾਂ ਕਿ ਇੰਨੇ ਤਕੜੇ ਆਸਟ੍ਰੇਲੀਆ ਵਾਲੇ ਉਹ ਪਾਉਂਦੇ ਆ ਮੈਲਬਨ ਚ ਹੀ ਸਿਡਨੀ ਨਹੀਂ ਇੰਨਾ ਇੱਕ ਘਰ ਪਾਉਂਦਾ ਆਪਣੀ
0: ਸਿਡਨੀ ਲੈਂਦੇ ਹੁੰਦੇ ਜਿੱਦਾਂ ਆਈ ਥਿੰਕ ਬਾਲੀਵੁੱਡ ਉਹਨੇ ਉਹਦਾ ਇਕੱਠ ਵੱਡਾ ਉੱਥੋਂ ਨਾਲੋਂ ਉਹ ਡਿਪੈਂਡ ਕਰਦਾ ਉੱਥੇ ਆ ਕੇ ਬਹਿ ਗਏ ਪਰ ਸਟਿਲ ਨਾ ਕਿ ਮੈਂ ਪੰਜਾਬੀ ਦੇ ਸ਼ੋਅ ਨੇ

0: ਪੰਜਾਬ ਭਾਵੇਂ ਫਿਲਮਾਂ ਨੇ ਸਭ ਤੋਂ ਵੱਧ ਰੈਵਨਿਊ ਵਿਕਟੋਰੀਆ ਦਿੰਦਾ ਤੇ ਬਾਅਦ ਜੇ ਹਿੰਦੀ ਦੇਖੀਏ ਹਿੰਦੀ ਚ ਨਿਊ ਸਾਊਥ ਗਿਆ ਹਿੰਦੀ ਦੇ ਸ਼ੋਅ ਉੱਥੇ ਸਭ ਤੋਂ ਪਹਿਲਾਂ
1: ਮੈਂ ਦੇਖਿਆ ਨਾਲ ਕੋ ਵਰਕਰ ਦੇ ਵਧੀਆ ਲੱਗਦਾ ਕਿਉਂਕਿ ਉਹ ਬੰਬੇ ਦੇ ਸੀ ਸੋ ਚਾਲ ਕਿਡਨੀ ਦੀ ਤੇਜ਼
0: ਅੱਛਾ ਉੱਥੇ ਵਧੀਆ ਲੱਗਦਾ
1: ਹਾਂ ਫਿਰ ਦੇ ਆਲਸੋ ਮੂਵਡ ਇਵੈਂਚੁਅਲੀ ਹੁਣ ਤਾਂ ਫੇਸਬੁੱਕ ਜਾਂ ਇੰਸਟਾਗ੍ਰਾਮ ਵੀ ਪਤਾ ਲੱਗਦਾ ਬੰਦਾ ਕਿੱਥੇ ਕਿੱਥੇ
0: ਮੈਂ ਪਹਿਲਾਂ ਸੁਣਿਆ ਵਾ ਬੈਠੇ ਹੋਣਗੇ ਇਧਰੋਂ ਉਧਰ ਮੂਵ ਹੋਇਆ ਹੋਵੇ
1: ਹਾਂ ਮੈਂ ਮੈਟਰੋ ਸਿਟੀ ਬਹੁਤ ਦੇਖਿਆ
0: ਨੌਕਰੀ ਕਰਕੇ ਜੋਬ
1: ਹਾਂ ਕਿਉਂਕਿ ਕਾਰਪੋਰੇਟ ਗਲਤ ਹੁੰਦੇ ਆ ਤੇ ਅਗੇਨ ਉਹੀ ਤੁਹਾਡੇ ਹੱਥ ਚ ਸੋਸ਼ਲ ਮੀਡੀਆ ਉਹਨੂੰ ਸਭ ਦੱਸ ਦੇਣਾ ਸ਼ਹਿਰ ਦੀ ਕਰੀਬ ਹੈ ਹੁਣ ਤੇ ਮਤਲਬ ਕੋਈ ਵੀ ਹੁਣ ਤੁਸੀਂ ਸ਼ੋਅ ਨਹੀਂ ਕਰਦੇ
0: ਸੋਸ਼ਲ ਮੀਡੀਆ ਦੱਸ ਦਿੰਦਾ ਕਿੱਦਾਂ ਦੀ ਵਾਈਫ
1: ਕਵਰ ਕਰਨ ਲਈ ਸਾਡੀ ਇੰਟਰੋ ਬਣ ਜਾਏਗੀ ਸਪੈਸ਼ਲ ਕੁਛ ਹੋਰ ਕਰਨਾ
0: ਫਿਲਹਾਲ
1: ਵਿਰਾਸਤ ਤੋਂ ਕੇ ਗੁਲਿਸਤਾਂ ਹਮੇਸ਼ਾ ਆਦਾਬ ਰਹਿਤੇ ਜਿਨ ਨੁਮਾਈ ਜੈਸੇ ਵਾਹ ਕਰਤੇ
0: ਵਾਹ ਵਾਹ
1: ਫਿਰ ਅਚਾਨਕ ਮੈਂ ਜਦੋਂ ਅਚਾਨਕ ਯਾਦ ਆਇਆ ਮਨ ਫਿਲਮ ਉਹ ਬਹੁਤ ਸੀਗੀ ਪਰ ਦੇਖਿਆ ਬੜੀ ਟਫ ਫਿਲਮ ਹੈ ਸੋਸ਼ਲ ਮੀਡੀਆ ਦੇ ਉੱਪਰ ਉਹਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਅਮਿਤਾਬ ਚਾਰ ਚਾਰ ਬੱਚੇ ਪੈਦਾ ਕੀਤੇ ਤੂੰ ਸੇਵ ਕੋਈ ਕੀਤੀ ਨਹੀਂ ਹੈ ਤੈਨੂੰ ਪਤਾ ਨਾ
0: ਸੋਸ਼ਲ ਮੀਡੀਆ ਜਿਹੜਾ ਹੈ ਨਾ ਇਹ ਬਹੁਤ ਤਮੀਜ਼ੀ ਵੀ ਕਰਦਾ
1: ਬਹੁਤ
0: ਆਪਾਂ ਜਿੱਥੇ ਫੈਲ ਕਰਦੇ ਅੱਛਾ ਆਪਾਂ ਦੱਸ ਕੇ ਵਾਰ ਵਾਰ ਆਪਣੀ ਮੀਡੀਆ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ ਕਿਉਂਕਿ ਅੱਗੇ ਚੱਲ ਕੇ ਆਪਾਂ ਅੱਜ ਸੋਸ਼ਲ ਮੀਡੀਆ ਤੇ ਗੱਲ ਕਰਨੀ ਹੈ ਅੱਜ ਸੋਸ਼ਲ ਮੀਡੀਆ ਭਾਪੇ ਦਾ ਮੰਦੇ ਨਾ
1: ਭਾਪਾ ਜੀ ਬਣੇ ਕਿੱਦਾਂ ਪਤਾ 2000 ਦੀ ਗੱਲ
0: ਚਾਰ ਦੀ ਦਿੰਦੀ
1: ਨਿਤਿਨ ਦੀ ਗੱਲ ਆ ਲੜਕਾ ਇਸੇ ਤਰ੍ਹਾਂ ਪਾਮੋ ਸਾਹਮਣੇ ਬਿਠਾ ਨਾ ਮੁੰਡੇ ਤੇ ਗਿਆ ਹੋਇਆ
0: ਅੱਛਾ
1: ਹੈ ਨਾ ਆਪਣੀ ਕਾਲਜ ਦੇ ਨਾਲ ਤੇ ਇੰਟਰਸਟਿੰਗ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਹੀ ਤਗੜੇ ਬੈਂਡ ਸੀਗਾ ਇੱਕ ਹਾਰਵਰਡ ਯੂਨੀਵਰਸਿਟੀ ਦਾ ਇੱਕ ਕਹਿ ਲਓ ਸੋਸਾਇਟੀ ਹੁੰਦੀ ਬੱਚੇ ਸਟੂਡੈਂਟਸ ਉਹ ਨੂੰ ਮਿਲੀ ਨਹੀਂ ਉਸ ਦੇ ਅੰਦਰ ਹਿੱਸਾ ਉਹਨੂੰ
0: ਉਹ ਮੁੰਡੇ
1: ਵੈਰੀ ਸੈਡ ਕੋਈ ਡੇਟ ਹੋ ਗਈ ਕਿ ਬੜਾ ਸੈਲਫ ਟੈਸਟ ਹੈ ਉਹਨੇ ਕਿਹਾ ਯੂ ਆਰ ਅ ਵੈਰੀ ਓਲਡ ਬਲੱਡਡ ਇਨਸਿਓਰ ਮੈਨ ਆਰ ਬ੍ਰੇਕਿੰਗ
0: ਅੱਛਾ ਜੇ ਤੂੰ ਇੰਟਰਸਟਿੰਗ ਨਹੀਂ ਆ ਤੂੰ
1: ਜੇ ਇਹ ਕਹਿੰਦੀ ਤੇ ਸਾਡੇ ਬੁੱਕ ਇੰਸਟਾਗ੍ਰਾਮ ਐਂਡ ਵਗੈਰਾ ਨਾ ਹੁੰਦਾ ਉਹ ਮੁੰਡੇ ਨੂੰ ਗੁੱਸਾ ਚੜਿਆ ਆਪਣੇ ਹੋਮ ਚ ਗਿਆ ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਦੀ ਹਾਰਵਰਡ ਦਾ ਉਹਨੇ ਕਰ ਲਿੱਤਾ ਹੈਕ ਜਿੰਨੀ ਵੀ ਹਾਰਵਰਡ ਚ ਪੜ੍ਹਨ ਵਾਲੀਆਂ ਉਸ ਟਾਈਮ ਦੇ ਫੀਮੇਲ ਸਟੂਡੈਂਟ ਸੀਗੀਆਂ ਉਹਨਾਂ ਦੀ ਜਿਹੜੀ ਨਾ ਪਾਸਪੋਰਟ ਟਾਈਪ ਫੋਟੋ ਹੁੰਦੀ ਉਹ ਸਾਰੀਆਂ ਪੋਰਟ ਕੱਢ ਲਿੱਤੀ ਸੀ ਤੇ ਵੈਬਸਾਈਟ ਫੇਸ ਮੈਪ ਸਕਰੀਨ ਉੱਥੇ ਦੋ ਕੁੜੀ ਹੋਏਗੀ ਔਰ ਸਵਾਲ ਹੋਇਆ ਕਿ ਹੂ ਇਜ਼ ਮੋਰ ਅਟਰੈਕਟਿਵ ਕੌਣ ਜ਼ਿਆਦਾ ਰਹਿਤਾ ਤੁਸੀਂ ਚੂਜ਼ ਕੇ ਪਰ ਕਾਲਜ ਦੇ ਅੰਦਰ ਗੱਲ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ
0: ਓਕੇ
1: ਹਾਰਵਰਡ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ ਟ੍ਰੈਫਿਕ ਆ ਗਿਆ ਵੈਬਸਾਈਟ ਤੇ ਸਾਰੇ ਬੱਚੇ ਕੀ ਹੋਇਆ ਕਿ ਬਈ ਕੁੜੀਆਂ ਨੂੰ ਨੰਬਰ ਦਵਾਂ ਮੁੰਡਾ ਸਸ ਹੋ ਗਿਆ ਸਸਪੈਕਟ ਦੋ ਜੁੜਵਾ ਭਰਾ ਦਿੰਦੇ ਰੀਲੀ ਸੋਰੀ ਜੋੜਾ
0: ਜੁੜਵਾ ਕਹਿ ਦਿੰਦੇ ਹਾਂ ਦੋ ਜੁੜਵਾ ਭਰਾ
1: ਹਾਰਡ ਦੇ ਹੀ ਪੜ ਸੀਗੇ ਰੋਇੰਗ ਕਰਦੇ ਸੀਗੇ ਰੋਇੰਗ ਹੁੰਦੀ ਜਿਹੜੀ ਚੱਪੂ ਜਾ ਚਲਾਉਂਦਾ
0: ਮੈਂ ਕਹਿੰਦੇ ਰੋਏ ਰਹਿੰਦੇ
1: ਜੀ ਓਲੰਪਿਕਸ ਦੇ ਅੰਦਰ ਵੀ ਗਏ ਉਹਨਾਂ ਨੇ ਕਿਹਾ ਜੀ ਅਸੀਂ ਹਾਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਸਿਰ ਇੱਕ ਗਰੁੱਪ ਜਿਹਾ ਕਿ ਆਪਾਂ ਚਲੋ ਕਿ ਉੱਠ ਬੈਠਣ ਤੇ ਤੂੰ ਲੈ ਬਣਾ ਦੇ ਮੁੰਡੇ ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ ਉਹਨੇ ਕਿਹਾ ਹਾਂ ਉਹਨੇ ਪਰ ਕਿਆ ਚੱਕ ਲਿਆ ਆਪਣੇ ਦੋਸਤ ਕੋਲ ਕਿ ਮੈਨੂੰ ਪੈਸੇ ਦੇ ਆ ਤੇ ਉਹਨੇ ਦ facebook.com ਬਣਾਈ ਤੇ ਉਹ ਬਾਅਦ ਚੋ ਮਸ਼ਹੂਰ ਹੋ ਗਈ ਸਟੈਂਡ ਮਤਲਬ ਉਹ ਆਈਵੀ ਲੀਗ ਦੇ ਅੰਦਰ ਵੀ ਹੈ ਸੀਗਾ ਮੁੰਡੇ ਨੇ ਉਹਦਾ ਮਿੱਤਰ ਸੀਗਾ ਠੀਕ ਹੈ ਹੁਣ ਆਪਾਂ ਠਕਸ਼ ਕਰਕੇ ਕਹਾਣੀ 4 ਸਾਲ ਨੈਪਸਲਿਕ
0: ਓਕੇ
1: ਕਹਿੰਦੇ ਕਿ ਜੇ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ ਪਹਿਲੋ ਕਿ ਉਸ ਟਾਈਮ ਦੀ ਸੀ ਆ ਪਾਇਰੇਸੀ ਜਦੋਂ ਤੁਸੀਂ ਖਰੀਦਣਾ ਉਹ ਵਾਲੀ ਸੀ ਅਨਆਫੀਸ਼ੀਅਲੀ ਗੱਲ ਠੀਕ ਹੈ ਅਫੀਸ਼ੀਅਲ ਰੂਮਰ ਸੀ ਕਹਿੰਦੇ ਉਹ ਬੰਦਾ ਮੈਂ ਤੈਨੂੰ ਮੈਡ ਕਰਾਂਗਾ ਬਈ ਦ ਹਟਾ ਇਨ ਫੇਸਬੁੱਕ
0: ਪਹਿਲਾਂ
1: ਹਾਂ ਸੀਗਾ ਸਿਰਫ ਆਹ ਆਈਵੀ ਸਕੂਲਸ ਦੇ ਅੰਦਰ ਮਤਲਬ ਕਹਿ ਲਓ ਕਿ ਸੈਂਟਰੀ ਬੱਚੇ ਯੂਜ਼ ਕਰ ਰਹੇ ਤਾਂ ਕੀ ਸਿਗਮਤ ਹੈ ਨਾ ਫੇਰ ਜੀ ਉਹ ਜਿਹੜਾ ਦੋਸਤ ਹੈ ਨਾ ਇਹਨੂੰ ਫੇਜ਼ ਆਊਟ ਕਰ ਇਹ ਬੜਾ ਜ਼ਿਆਦਾ ਢਿੱਡ ਸੋਚ ਆ ਕਿ ਨਹੀਂ ਅਸੀਂ ਵਧਣਾ
0: ਜੇ ਸ਼ੁਰੂ ਚ ਪੈਸੇ ਲੈ
1: ਤੋ ਪੈਸੇ ਲੈ 20,000 ਉਹਦਾ ਐਡ ਲੰਬਾ ਨਰ ਮੈਂ ਐਡ ਕਿਹਾ ਠੀਕ ਹੈ ਜੀ ਅਲਟ ਪੁਆਇੰਟ ਇਹ ਹੋਇਆ ਕਿ ਇਹਨੇ ਬਣਾ ਲਿਆ ਆਪਣਾ ਟਰ ਬਾਅਦ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਫੇਸਬੁੱਕ ਲਾਈਵ ਹਰ ਪਾਸੇ ਹੈ ਨਾ 2008 ਚ ਗਲੋਬ ਫਟਿਆ ਦੁਨੀਆਂ ਚ ਪੂਰੇ

0: ਤੇ ਉਦੋਂ ਇਨਵੈਸਟਰ ਕੋਲ ਗਏ ਕਿਉਂਕਿ ਉਹ ਜਿਹੜਾ ਆਪਣਾ ਮੈਂ ਸੀਗੇ ਉਹ ਸਿਲੀਕੋਨ ਵੈਲੀ ਚ ਇਸਨੂੰ ਜਾਣਦਾ ਸੀ, ਉੱਥੋਂ ਇਹਨੇ ਵੀ ਲਿਆ ਕੇ ਦੇ ਇਹ ਦੋ ਉਹਨਾਂ ਨੇ ਆਪਣੇ ਸ਼ੋਅ ਵਧਾ ਲਏ, ਪਰ ਜਿਹੜਾ ਐਡ ਉਹਦੇ ਸਾਰੇ ਡਾਇਲਿਊਟ ਕਰਦੇ, ਉਹਨੂੰ ਕਿਹਾ ਤੂੰ ਮੈਂ ਇੱਧਰ ਉੱਧਰ ਕਰਕੇ ਆ ਕਿ ਹੋਰ ਕਿੱਥੇ ਨੈਟਵਰਕਿੰਗ ਕਰਦੇ ਹਾਂ, ਮਗਰ ਉਹ ਸਾਰੇ ਸ਼ੇਅਰ ਗਏ, ਉਹ ਤਗੜਾ ਲੋਸ ਸੂਟ ਹੋਇਆ। ਲੋ ਐਂਡ ਚ ਹੋਇਆ ਜੀ ਕਿ ਉਹ ਜੁੜਵਾ ਭਰਾ ਨੇ ਵੀ ਲੋਟ ਕੀਤਾ ਕਿ ਸਾਡੀਆਂ ਚੋਰੀ ਕੀਤਾ, ਤੇ ਐਡ ਕਿ ਸਾਰਿਆਂ ਦੇ ਸਿਰਫ 2-2% ਲਿਤਾ ਹਿੱਸਾ ਇਨਵੈਸਟਰਾਂ ਦਾ ਸੀਗਾ ਤੇ ਮੇਰਾ ਕੀਤਾ 64% ਹਿੱਸਾ ਲੈਸ, ਤੇ ਮੈਨੂੰ ਮੇਰੇ ਵੀ ਹਟਾ ਦਿੱਤਾ, ਹੁਣ ਕੋ-ਓਨਰ ਨਹੀਂ ਹੈ, ਮੈਂ ਫਾਊਂਡਰ ਨਹੀਂ ਹੈ ਫੇਸਬੁੱਕ ਦਾ। ਲੋਕ ਜਿੱਤੇ ਆਪਣੇ ਆਪਣੇ ਲਵੇ $20 ਕੈਸ਼ ਤੇ $20 million ਦੇ ਫੇਸਬੁੱਕ ਏਅਰ ਮਿਲੇ ਜੁੜਾਂ ਨੂੰ। ਐਡ ਨਹੀਂ ਮਿਲਿਆ, ਉਹ ਅਸ਼ਕ ਗੁਪਤ ਹੈ, ਇਹ ਹੈ ਕਿ ਉਹਦਾ ਹੈਡ ਜਿਹੜਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਕੋ ਫਾਊਂਡਰ ਉਹ ਕਹਿੰਦੇ ਆ, ਉਹਨੂੰ ਇੰਨਾ ਪੈ ਕੇ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ, ਟੈਕ ਲਈ, ਤੇ ਹੁਣ ਸਿੰਗਾਪੁਰ ਰਹਿੰਦਾ ਤੇ ਇੱਦਾਂ ਦੇ ਹੀ ਬਿਲੋਂ ਹੀਜ਼ ਅ ਬਿਲ।
1: ਓਕੇ,
0: ਮੁੰਡਿਆਂ ਨੂੰ $15 million ਦੇ ਸ਼ੇਅਰ ਮਿਲੇ, ਫੇਸਬੁੱਕ ਦਾ ਆਈ ਪੀ ਆ ਗਿਆ, ਉਸ ਤੋਂ 5 ਸਾਲ ਬਾਅਦ ਹੋਰ ਪਿਆ ਉਹ 100 million। ਅੱਛਾ, ਉਹਨਾਂ ਦਾ ਪੈਸਾ ਇੱਕ ਛੋਟੀ ਏਜੰਸੀ ਸ਼ੁਰੂ ਹੋਈ ਸੀ ਬਾਈ ਨਾਮ ਦੇ,
1: ਅੱਛਾ
0: ਉਹ ਚਲਾ, ਉਹਨਾਂ ਦੀ ਅੱਜ ਵਿਆਹ ਦੀ ਅੱਡ $3-3 billion ਆ, $70 billion ਵੈਲਿਊ ਇਹਨਾਂ ਜੀ ਮਾਰਕਜ਼ਕ ਦੀ, ਹੀ ਵਾਜ ਯੰਗੈਸਟ ਬਿਲੀਅਨ ਇਨ ਦਾ ਵਰਲਡ, ਤੇ ਅੱਜ ਭਾਨ ਦਾ ਜਨਮ ਦਿਨ ਹੈਪੀ ਮਾਰਕਜ਼ਕ
1: ਬਰਥਡੇ, ਹੈਪੀ ਬਰਥਡੇ।
0: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟ ਇਹਨਾਂ ਨੇ ਖਰੀਦ ਲਿਆ, ਯਾਈ ਰਿਹਾ ਹੈ ਤੇ ਮੈਟਾ ਅੰਦਰ, ਹੁਣ ਮੈਟਾ ਨਾ ਦਿੱਤਾ ਜੀ ਫੇਸਬੁੱਕ ਦੇ ਅੰਦਰ, ਯਾਦ ਹੋਣਾ ਤੁਹਾਨੂੰ 1 ਸਾਲ ਪਹਿਲੇ ਐਨ ਐਫ ਟੀ ਵੀ ਬੜੀਆਂ ਵਿਕੀਆਂ ਹਨਾ, ਕਿ ਮੈਟਾਵਰਸ ਬਣਾਇਆ ਉਹਦੇ ਅੰਦਰ
1: ਪਲੋਟ ਉਹ ਚੱਲੀ ਨਹੀਂ ਹੋਏ, ਉਹ
0: ਚੱਲਿਆ ਨਹੀਂ, ਉਹ ਮਤਲਬ ਉਹ ਤੱਕਾ ਬੜਾ ਕਹਿ ਕਿ ਡੌਗ ਨੂੰ ਲੈਗਾ, ਸਨੂਪ ਡੌਗ ਦਾ ਵੱਲ ਕਰਾਇਆ ਕੰਸਰ ਕਰਾਇਆ, ਇੱਕ ਦੋ ਹਾਲੀਵੁੱਡ ਐਕਟ ਕਿਹਾ ਕਿ ਪਲੋਟ ਖਰੀਦੋ, $1 million ਵਰਚੁਅਲ ਪਲੋਟ
1: ਚੰਨ ਤੇ ਵੀ ਮਿਲੇ,
0: ਪਰ ਉਹ ਗੱਲ ਨਹੀਂ। ਪਰ ਇੱਕ ਗਾ ਕਿ ਤੂੰ ਬੜਾ ਸਿਕਿਓਰ ਤੇ ਫਲਿਸ਼ ਆਦਮੀ ਆ, ਮੈਂ ਤੈਨੂੰ ਛੱਤ
1: ਉਂਗਲ ਮੇਰੇ ਕਰੀ, ਰੋਤੇ ਤੁਸੀਂ ਹੋ ਕਿ ਇਹਦੇ ਵਿੱਚ ਚੱਲਦਾ ਮਿਲਦਾ ਜੇ ਤੁਸੀਂ ਤੁਸੀਂ ਫੀਲ ਹੋ ਕਿ ਅੱਜ ਸੋਸ਼ਲ ਮੀਡੀਆ ਦੇ ਵਿੱਚ ਇਹ ਹੈਗੀ ਇਸ ਕਹਾਣੀ ਦੇ ਵਿੱਚ ਕੀ ਆ, ਵੇਖਦੇ ਤੁਸੀਂ ਇਹਦੇ ਚੋਂ ਕੀ ਕੱਢਿਆ, ਤੇ ਉਸ ਲਈ ਨਾਲ ਤੁਹਾਨੂੰ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ, ਮੰਨ ਲਓ ਤੇ ਇੱਦਾਂ ਹੁੰਦਾ ਵਾ ਵੀ ਇੱਕ ਨਾ ਕਰਾ ਤੇ ਦੂਸਰਾ ਕੋਈ ਦਿੰਦਾ, ਪਰ ਜੇ ਆਪਾਂ ਮੰਨ ਲੈ ਵੀ ਇੱਕ ਚਕਰਬੁਰਗ ਤੇ ਜਦੇ ਆਉਂਦੇ ਪਲੈਟਫਾਰਮ ਲੀਕ, ਫਿਰ ਤੁਹਾਡੀ ਲਿੰਕ ਕਿੱਥੇ ਕਿ ਜੇ ਵੇਖ ਰਹੇ ਹੋ ਕੀ ਫਾਇਦੇ ਕੀ ਨੁਕਸਾਨ, ਕੀ ਪ੍ਰੋ ਕੀ ਕੌਨਸ ਤੁਸੀਂ ਲਾਈਨ ਉੱਤੇ ਵੇਖ ਰਹੇ ਹੋ ਤੁਸੀਂ, ਤੇ ਮਤਲਬ ਕਹਿ ਵੀ ਇਸ ਟਾਈਮ ਮੋਟੇ ਚੋਂ ਮੋਟਾ ਪੈਸਾ ਆਉਣ ਵਾਲਿਆਂ ਚੋਂ ਇੱਕ ਸਿਰਫ ਮਤਲਬ ਆਈਡੀਆ ਉਹ ਵੀ ਆਪਣਾ ਨੀ
0: ਕੋਡਿੰਗ,
1: ਬੜਾ ਇਸ ਕਹਾਣੀ ਦੇ ਵਿੱਚੋਂ ਹੁਣ ਤੁਸੀਂ ਕੀ ਇਹਦੇ ਵਿੱਚੋਂ, ਤੇ ਤੁਸੀਂ ਵੀ ਕਰ ਸਕਦੇ ਹੋ 0716-74 ਕਿਸੇ ਦੇ ਵਿੱਚ ਕਰਿਓ, ਇੱਕ ਬ੍ਰੇਕ ਤੋਂ ਲੜੀਆਂ ਓਪਨ ਕਰਾਂ, ਤੇ 44-7-16-74-0474 ਕਾਲ ਕਰ ਸਕਦੇ, ਤੇ ਅੱਜ ਦੀ ਸਾਡੀ ਇਹ ਬਾਤ ਨਾਲ ਯੂਟਿਊਬ ਦੇ ਉੱਤੇ ਚੱਲ ਰਹੀ ਹੈ,
0: ਯੂਟਿਊਬ ਦੇ ਉੱਪਰ ਵੀ ਸਵਾਲ ਪੁੱਛ ਸਕਦੇ ਕਰ ਸਕਦੇ ਹੋ,
1: ਆਪਣੀ ਫੀਡਬੈਕ ਸਾਨੂੰ ਉਹ ਵੀ ਦਿਓ ਨਾਲ ਦੀ ਨਾਲ, ਇਹ ਗੱਲ ਆਪਾਂ ਇੱਥੋਂ ਕੰਟੈਕਟ ਕਰਾਂਗੇ ਜੇ ਤਾਂ ਟਰੱਸਟ ਬਣਿਆ, ਮੈਸੇਜ ਕਰਕੇ ਦਿਓ, ਹਲੇ ਬਹੁਤ ਸਾਰਾ ਕੁਛ ਹੈ, ਕੋਈ ਵੱਡਾ ਵੱਡੇ ਲੋਕ ਹੁੰਦੇ ਆ ਉਹਨਾਂ ਦੀ ਕਹਾਣੀ ਖਤਮ ਹੋ ਜਾਂਦੀ, ਬਹੁਤ ਕੁਛ ਪਤਾ ਹੋਊਗਾ ਤੇ ਕੁਛ ਮੇਰੇ ਅਲੱਗ ਨਾਮ ਹੀ ਪਵੇ ਤੇ ਆਪਾਂ ਉਹ ਵੀ ਜਾਣ ਦੀ ਕੋਸ਼ਿਸ਼ ਕਰੀਏ, ਪਰ ਨਾਲ ਦੀ ਨਾਲ ਆਪਾਂ ਕੁਛ ਹੋਰ ਵੀ ਅੱਜ ਦੇੜਨੇ ਨੇ, ਅੱਜ ਦੇ ਦਿਨ ਖਬਰਾਂ ਦੇ ਵਿੱਚ ਸ਼ਾਇਦ ਸੁਣਿਆ ਹੋਵੇ ਸਰੋਤਿਆਂ ਨੇ, ਕਿਹੜਾ PR ਨੇ ਜਿਹੜੇ ਪਰਮਾਨੈਂਟ ਰੈਜ਼ ਨੇ ਜੇ ਤੁਸੀਂ ਕੰਮ ਇਸ ਵੀ ਕਰ, ਤੇ ਉਹਨਾਂ ਨੂੰ ਸਿਟੀਜ਼ਨਾਂ ਵਾਲੀਆਂ ਵੀ ਸੁੱਖ ਸਹੂਲਤਾਂ ਨਹੀਂ ਜਾਣਗੀਆਂ, ਉਹ ਕਿਹੜੀ ਕਿਹੜੀਆਂ ਸਹੂਲਤਾਂ ਸੀ ਉਹ ਵੀ ਇੱਕ ਮੋਟਾ ਮਾਰ ਲਾਂਗੇ, ਇਹ ਇਸ ਕਰਕੇ ਕਿਉਂਕਿ ਲਿਬਰਟੀ ਦਾ ਇਹ ਵਾਹ ਕਿ ਜੇਕਰ ਆਪਾਂ ਸੱਤਾ ਚਾਹੇ ਤੋ ਲਿਬਰ ਅੱਠ ਜੋੜ ਲਿਬਰ ਨਾਲ ਜਿਹੜੇ ਰਲ ਕੇ ਬਣਾਉਂਦੇ ਚੋਣਾਂ ਲੜਦੇ ਨੇ, ਇਸ ਟਾਈਮ ਲੇਬਰ ਸੱਤਾ ਦੇ ਵਿੱਚ ਬਾਹਰ ਨੇ, ਉਹਨਾਂ ਦੀ ਦੱਸ ਦਈਏ ਕਿ ਲਿਬਰਲ ਦੀ ਤਸਵੀਰ ਜੇ ਸਾਨੂੰ ਤੁਸੀਂ ਲੈ ਕੇ ਆਉਂਦੇ ਹੋ ਤੇ ਆਪਾਂ ਜਦੋਂ ਪਰਮਾਨੈਂਟ ਹੋ ਜਾਂਦਾ ਵਾ ਲਗਭਗ 1 ਸਾਲ ਲੱਗ ਜਾਂਦੇ, ਇਹ ਹੁੰਦਾ ਸੀ ਚਲੋ ਆਪਾਂ ਪਰਮਾਨੈਂਟ ਹੋ ਗਏ ਤੇ ਆਹ ਸੋ ਆਹ ਸੁੱਖ ਸੁੱਖ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਣੀਆਂ, ਹਾਲਾਂਕਿ ਵੋਟਿੰਗ ਤਾਂ ਨਹੀਂ ਹੁੰਦਾ, ਉਹ ਤਾਂ ਬਹੁਤਾ ਮੋਟੇ ਜਿਹੇ ਸ਼ਬਦ ਤੇ ਕਾਫੀ ਕੁਛ, ਪਰ ਜੇ ਮੋਟਾ ਕਿਸੇ ਦੇ ਨਾਲ ਤੁਸੀਂ ਵਾਰਤਾਲਾਪ ਕਰੋ ਤੁਹਾਨੂੰ ਇਹ ਵੀ ਯਾਰ ਵੋਟ ਤੋਂ ਇਲਾਵਾ ਕਿਤੇ ਸਾਰਾ ਕੁਛ ਮਿਲ ਹੀ ਗਿਆ,
0: ਜਦੋਂ ਤੁਸੀਂ ਆਫ ਸਿਕਿਉਰਿਟੀ
1: ਹਾਂ ਤੁਸੀਂ ਲਾਨਵੇਂ ਕਰਾ ਸਕਦੇ ਸਾਰਾ ਕੁਛ ਤੁਹਾਡਾ, ਤੇ ਬੇਸਿਕ ਸੁੱਖ ਸੁਖੀ ਕੇਅਰ ਜੋ ਸਾਰਾ ਕੁਛ, ਤੇ ਉਹਨਾਂ ਦਾ ਪਰਿਣਾਮ ਵਾ ਵੀ ਆਪਾਂ ਗਏ ਤੇ ਇੱਥੋਂ ਪੈਸੇ ਬਚਾ ਕੇ ਦਵਾਂ, ਉਹਨਾਂ ਚਿਰ ਤੱਕ ਉਹ ਨਹੀਂ ਮਿਲਣਗੇ ਜਿੰਨਾ ਚਿਰ ਤੱਕ ਤੁਸੀਂ ਸਿਟੀਆਂ ਜਾਂਦੇ, ਉਹ ਇਹਦੇ ਉੱਤੇ ਵੀ ਆਪਾਂ ਗੱਲ ਤੁਸੀਂ ਵੀ ਜ਼ਰੂਰ ਦਿਓ ਤੇ ਨਾਲ

0: ਨਾਲ ਅੱਜ ਨਾ ਇੱਕ ਪਿਛਲਾ ਆਪਾਂ ਪਬਲਿਕ ਸਕੂਲਾਂ ਦੀ ਗੱਲ ਕੀਤੀ, ਅੱਜ ਪ੍ਰਾਈਵੇਟ ਦੀ ਵੀ ਇੱਕ ਲਿਸਟ ਆ ਗਈ ਹੈ। ਪਿਛਲੇ ਦਿਨੀ ਝਾਤ ਮਾਰ ਅੱਜ ਦੇ ਪ੍ਰੋਗਰਾਮ ਚ ਕਾਫੀ ਕੁਛ ਹੋ ਜਾਂਦੇ ਆਪਾਂ, ਜਿੱਦਾਂ ਕਈ ਵਾਰੀ ਸਲਿਆ ਤੇ ਔਖਾ ਆਪਣਾ ਡੱਬੇ ਚ ਅੱਜ ਖਾਣ ਜੋਗਾ
1: ਸੋਚ ਰਿਹਾ ਸੀ
0: ਮੈਨੂੰ ਤਾਜ਼ੀ ਤਾਜ਼ੀ ਚੀਜ਼ ਹੋਵੇ ਤਾਂ ਚੇਤੇ ਰਹਿ ਜਾਂਦੀ, ਕਈ ਵਾਰੀ ਆਪ ਲੈਂਦੇ ਨਾ ਹੋਰ ਪਾ ਲੈਣਾ ਉਹ ਕਰਕੇ ਫਿਰ ਉਹ ਦੱਬੇ ਜਾਂਦਾ ਵਿਚਾਰਾ ਤੇ ਉਹ ਫਿਰ ਚਲੋ ਖੈਰ। ਤੇ ਇਹ ਸਾਡੇ ਅੱਜ ਪ੍ਰੋ ਦੀ ਰੂਪ ਰੇਖਾ ਅੱਜ ਗੱਲਬਾਤ ਆਪ ਕਰਕੇ ਸ਼ੁਰੂ, ਕਿਉਂਕਿ ਅੱਜ ਫੇਸਬੁੱਕ ਤੇ ਮੈਂ ਤੁਹਾਡਾ ਵਿੱਚ ਪੜ੍ਹ ਰਿਹਾ ਤੇ ਫੇਸਬੁੱਕ ਦੇ ਜਨਮਦਾਤਾ ਮਾਕ ਜਗਦਾ ਅੱਜ ਦੇ ਦਿਨ ਜਿਹੜਾ ਵੇਖੋ ਵੈਸੇ ਮਨਾਉਣੇ ਤੇ ਆਪ ਸਾਰੇ ਹੀ ਆ, ਉਹ ਵੇਖੋ ਵੇਖੀ ਆਪਾਂ ਮੰਨ ਲੈਂਦੇ ਹਾਂ, ਪਰ ਇਹਨਾਂ ਦੇ ਕੁਛ ਇੱਕ ਜਿਹਨਾਂ ਨੇ ਕੁਛ ਵੱਡਾ ਦੁਨੀਆਂ ਦੇ ਜਿਹਨਾਂ ਆਪਾਂ ਜਾਣਨਾ ਇਹਨਾਂ ਦੇ ਜੰਮਣ ਦਿਨ ਦੇ ਉੱਤੇ ਵੀ ਹਾਂ

0: 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ ਯੂਐਸ ਦੇ ਅੰਦਰ ਤੇ ਡਾਟਾ ਬ੍ਰੀਚ ਹੋਇਆ ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
1: ਉਹਦੇ ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ।
0: ਹਾਂ ਉਹ ਵੀ ਹੁੰਦਾ ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ ਡੇਢ ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ, ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ, ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ, ਹਰ ਕਿਸੇ ਦੇ ਘਰ 5G ਆ ਗਿਆ। ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ, ਉਸ ਤੋਂ ਕੁਛ ਡੇਢ ਦੋ ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ, ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ ਤੇ ਦੇਖੋ ਹਨਾ। ਤੇ ਮੇਨ ਗੱਲ ਦੇਖੋ, ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ ਜੋ ਕਿ ਬੇਸਿਕਲੀ
1: ਸਭ ਤੋਂ ਵੱਧ ਫੇਮਸ
0: ਸਭ ਤੋਂ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
1: ਹਾਂ ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ, ਮੰਨ ਲਓ ਜੇ ਟਿਕਟੋਕ ਹੁਣ USA ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ, ਜੇ ਉੱਥੇ ਹਾਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ।
0: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ, ਤੁਸੀਂ ਕੋਈ ਅੰਗਰੇਜ਼ ਭਾਸ਼ਾ ਚਲੋ ਥੋੜ੍ਹਾ ਡਿਫਰੈਂਟ ਹੁੰਦਾ ਪਰ ਤੁਸੀਂ US ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ ਹਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ ਕੁਛ ਕਰਦੇ ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ, ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ, ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ ਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ਿਟਿਵ ਇੰਗੇਜਮੈਂਟ ਆ ਜਾਵੇ।
1: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ,
0: ਉਹ ਇਸੇ ਕਰਕੇ ਨਹੀਂ ਆਇਆ, ਟਿਕਟੋਕ ਚਲਾ ਰਿਹਾ ਸੀਗਾ ਉਹਨੂੰ ਟਾਈਮ ਨਹੀਂ ਲੱਗਾ।
1: ਉੱਥੇ ਤਾਂ ਟਿਕਟੋਕ ਘੱਟ ਚਲਾਉਂਦੇ ਆ ਸਗੋਂ।
0: ਅੱਛਾ ਘੱਟ ਚਲਾਉਂਦੇ ਆ
1: ਚਾਈਨਾ ਚ, ਮੈਂ ਵੇਖਿਆ ਉੱਥੇ।
0: ਅੱਛਾ ਕਿ ਵੀ
1: ਪੁੱਛਿਆ ਵੀ ਮੈਂ,
0: ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ। ਚਾਈਨਾ ਦੇ ਅੰਦਰ ਉਹ ਟਿਕਟੋਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ, ਪਰ US ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟ੍ਰਾਂਜੀਸ਼ਨ ਵੀਡੀਓਜ਼ ਤੇ ਤੁਹਾਨੂੰ ਪਤਾ ਹਨਾ ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ ਹਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ। ਇਹ ਵੀ ਇੱਕ ਇਹਨੂੰ ਕੀ ਕਹਿੰਦੇ ਅੱਜ ਕੱਲ੍ਹ ਡਿਜੀਟਲ ਵਾਰਫੇਅਰ ਕਹਿੰਦੇ ਆ ਜੀ, ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ।
1: ਹਾਂ ਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨੀ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ
0: ਦਿੱਤੀਆਂ। ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
1: ਨਹੀਂ ਉਹ ਤੇ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤੇ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਕੇ ਆਇਆ ਸੀ, ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਨਾ, ਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰ ਦਿਓ, ਤੇ ਈਵਨ ਚਾਈਨਾ ਵਾਲਿਆਂ ਨੇ ਤੇ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ
0: ਚਾਹੀਦਾ ਇਹ ਜ਼ਰੂਰੀ ਆ।
1: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ ਤੇ, ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ ਨੇ।
0: ਠੀਕ ਹੈ, ਬਿਲਕੁਲ ਸਹੀ ਗੱਲ,
1: ਤਾਂ ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਤੇ ਜੇ ਕਿਤੇ ਤੁਸੀਂ ਫਸ ਗਏ ਤੇ ਫਸ ਗਏ। ਸੋ ਇਹ ਤੇ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੋਕ, ਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੋਕ ਅੱਜ ਵੀ ਨੰਬਰ 1 ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੋਕ ਬਹੁਤ ਲੋਕੀ ਵਰਤਦੇ ਸੀ ਉੱਥੇ।
0: ਟਿਕਟੋਕ ਲੋਕੀ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ ਇੰਸਟਾਗ੍ਰਾਮ 'ਤੇ, ਵੱਖਰੀ ਆਡੀਅੰਸ ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ, ਇਸ

0: ਚੀਜ਼ ਦਾ ਕਿ ਜੇ ਟਿਕਟੋਕ ਫਿਲਹਾਲ ਇੰਡੀਆ ਹੁੰਦਾ ਤੇ ਸ਼ਾਇਦ ਇੰਸਟਾਗ੍ਰਾਮ ਦਾ, ਪਰ ਉਹੀ ਗੱਲ ਆ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ ਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਆ, ਤੇ ਉਹ ਮਨਵਾ ਲਈ ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
1: ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚ ਦਿੰਦੇ ਹੋ, ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ ਹੈ ਨਾ।
0: ਠੀਕ ਗੱਲ ਹੈ, ਬਿਲਕੁਲ
1: ਗੂਗਲ ਮਤਲਬ ਕਿੱਡੇ ਵੱਡੇ ਬਲੰਡਰ ਨੇ,
0: ਬਿਲਕੁਲ
1: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ। WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ। ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ, TV ਦੇ ਉੱਤੇ ਧੜਾ ਧੜ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
0: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਹੈ ਕਿ ਕੱਲ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਹੈ। ਇੱਕ ਕ੍ਰੀਏਟਰ ਆ, ਐਵਰੀਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਆ ਫੂਡ ਫਾਰਮਾ, ਅਤੇ ਉਹ ਲੜਕਾ ਕੁਛ ਨਹੀਂ ਕਰਦਾ, ਉਹ ਤੇ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ ਤੇ ਉਹ ਬਾਅਦ ਚੋਂ ਜਿੱਤਿਆ। ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਅੰਟ ਪੜ੍ਹ ਕੇ ਦੱਸਦਾ।
1: ਅੱਛਾ,
0: ਕਿ ਬਈ ਜਿਸ ਸੋਫਟ ਡਰਿੰਕ ਆ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੋਫਟ ਡਰਿੰਕ ਆ, ਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਓ, ਤੇ ਉੱਪਰੋਂ ਤੁਸੀਂ ਕਲਰ ਪਾ ਦਿਓ, ਤੇ ਇਹ ਹੈ ਜੀ ਤੁਹਾਡੀ, ਤੇ ਉਹ ਬਾਇਕਾਰਬੋਨੇਟ ਵਾਟਰ ਹੈ ਨਾ, ਸੋਡਾ ਵਾਟਰ ਉਹ ਪਾ ਦਿਓ, ਤੇ ਇਹ ਹੈ ਜੀ ਠੰਡਾ ਮਤਲਬ
1: ਬੁਲਬੁਲੇ ਬਣਾ ਤੁਹਾਡੇ।
0: ਹਾਂ, ਇਹ ਆ, ਇੱਦਾਂ ਹੀ ਤੁਹਾਡੇ ਦੂਧ ਕੀ ਸ਼ਕਤੀ ਬਣਾਉਣ ਵਾਲੇ ਜਿਹੜੇ ਹੈਗੇ ਆ, ਹੈ ਨਾ, ਅਤੇ ਉਹ ਵੀ ਇਹੀ ਨੇ, ਦੇ ਆਰ ਆਲ ਸ਼ੂਗਰ, ਨਥਿੰਗ ਐਲਸ, ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪੀਰੇਸੀ ਥਿਊਰੀ ਹੈ ਕਿ ਬੇਸਿਕਲੀ ਕੋਕੇਨ ਅਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ, ਕਹਿ ਲਓ ਰੇਂਜ ਉਹਦੀ ਘੱਟ ਹੈ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ ਅਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ। ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ, ਅਤੇ ਉਸੇ ਲੈਵਲ ਦਾ ਬਾਅਦ ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ, ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤੁਹਾਨੂੰ
1: ਲੋਕ
0: ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ
1: ਫਿਰ ਦੁਬਾਰਾ ਖਾਣ ਨੂੰ ਜੀ ਕਰਦਾ।
0: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਅਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ, ਤਾਂ ਉਹ ਕਦੀ ਬੈਨ ਨਹੀਂ ਹੋ ਪਾਈ।
1: ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ
0: ਨਸ਼ਾ ਪੋਇਜ਼ਨ, ਹਾਂ ਸਲੋ
1: ਨਸ਼ਾ ਹੋ ਗਿਆ, ਅਤੇ ਵੈਸੇ ਪਤਾ ਹੀ ਹੈ ਸਾਨੂੰ ਸਾਰਿਆਂ ਨੂੰ,
0: ਹਾਂ ਪਤਾ ਸਭ ਨੂੰ ਹੀ ਆ, ਪਰ
1: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਤੋਂ ਵਧੀ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ। ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ। ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤਾਂ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਹੀ ਰਿਹਾ। ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤੇ ਸ਼ਾਇਦ ਇੰਨੀ ਵੱਡੀ ਮਾਤਰਾ 'ਚ ਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ। ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋ ਰਾਤ ਪਹੁੰਚ ਜਾਂਦੀਆਂ ਨੇ, ਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ। TV ਦਾ ਵੀ ਫਿਰ ਇਹੀ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ, TV ਵੇਖਦੇ ਹੋ, ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
0: ਹੁਣ ਆਪਾਂ ਪਾਰਟਿਸਪੈਂਟ ਹੋ ਗਿਆ ਨਾ ਪ੍ਰੋਪਰ। ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ, ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ। ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਹੈ ਨਾ, US ਦਾ ਡੇਟਾ ਸੀਗਾ ਇਹ, ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ $3 billion US ਦੀ ਹੈ, ਤੇ ਆਉਣ ਵਾਲੇ 5 ਸਾਲਾਂ ਚ 25 ਦੀ ਰਿਪੋਰਟ ਆ, ਸੋ 2030 ਤੱਕ ਇਹ ਡਬਲ ਹੋ ਜਾਣੀ ਆ। ਐਂਡ ਮੈਂ ਖੁਦ ਪਰਸਨਲ ਤੌਰ ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਤੇ ਆਮ ਤੌਰ ਤੇ ਇਹ ਹੈ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਤੇ ਤੁਸੀਂ 500-700 ਮੰਗ ਲੈਂਦੇ ਹੋ ਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ ਲੋਕਾਂ ਨੂੰ ਕੰਮ ਤੇ ਪਾਤਾ।
1: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ। ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ। ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ ਆ,
0: ਬਹੁਤ ਹੈਵੀ ਹੁੰਦੇ।
1: ਠੀਕ ਆ, ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਹੈ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ ਹੁਣ। ਮਤਲਬ ਆਪਾਂ ਉਸ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨਦੇਹ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੇ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
0: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ, ਪਹਿਲੇ ਹੈ ਨਾ ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
1: ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
0: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਆ, ਉਹ
1: ਸੋਡਾ ਕਰ ਦਿੰਦੇ,
0: ਹਾਂ ਉਹ ਸੋਡਾ ਕਰ ਦਿੰਦੇ ਆ, ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆ ਸੀਡੀ ਖਰੀਦ ਲਓ, ਹਨਾ, ਕਿ ਮਤਲਬ ਉਹ ਸਿੱਧੇ ਤੌਰ ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ, ਜਾਂ ਫਿਰ ਹਨਾ ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਕਦੇ ਨਹੀਂ ਇੰਡੀਆ ਦੇ ਅੰਦਰ, ਆ ਬੜੀ ਪ੍ਰੋਬਲਮ ਹੈ।
1: ਇਨਡਾਇਰੈਕਟਲੀ ਉਹ ਚੀਜ਼ਾਂ, ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤਾਂ ਉਹਦੀ ਥੋੜੀ ਕਿਸੇ ਨੇ ਮੰਨਣੀ ਆ।
0: ਅੱਛਾ ਦੇਖਿਆ, ਵੈਸੇ ਵਧੀਆ ਤਰੀਕਾ ਤਾਂ ਇਹ ਹੋਣਾ ਚਾਹੀਦਾ, ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ,
1: ਕੋਈ ਯਾਰ
0: ਬ੍ਰਾਂਡ ਹੀ ਇਹ ਵਧੀਆ,
1: ਉਹਦੀ ਥੋੜੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ। ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹੋ ਜਿਹਾ ਕੋਈ ਫੂਡ ਖਾਣ ਨੂੰ, ਹੈ ਨਾ,
0: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ,
1: ਹਾਂ ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹੈ ਨਾ, ਨਹੀਂ ਥੋੜੀ ਹੋਵੇ ਕੋਈ।
0: ਬਿਲਕੁਲ ਸਹੀ ਗੱਲ
1: ਹੈ, ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ,
0: ਹਾਂ
1: ਫਿਰ ਉਹ ਗੱਲ ਕਿਤੇ ਬਣਦੀ ਆ, ਫਿਰ ਉਹ ਰੁੱਖ ਆਉਂਦਾ। ਤੇ ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਗੱਲ ਸਾਡੀ ਆ ਕੇ ਵੀ ਜਾਰੀ ਰਹੂਗੀ, ਤੇ ਕੀ ਫਾਇਦੇ ਕੀ ਨੁਕਸਾਨ ਕਿੱਥੋਂ ਇਹ ਨਿਕਲਿਆ, ਤੁਹਾਡੇ ਕੁਛ ਇੱਕ ਮੈਸੇਜ ਵੀ ਨੇ ਉਹ ਵੀ ਆਪਾਂ ਆ ਕੇ ਪੜ੍ਹਦੇ ਹਾਂ, ਤੇ ਆ ਕੇ ਆਪਾਂ ਇਸ ਪੀ ਆਰ ਵਾਲੇ ਮੁੱਦੇ 'ਤੇ ਵੀ ਗੱਲ ਕਰਦੇ ਹਾਂ, ਅਤੇ ਆ ਕੇ ਆਪਾਂ ਸਕੂਲਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ। ਫਿਲਹਾਲ ਇੱਕ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM ਪ੍ਰੋਗਰਾਮ ਚੱਲ ਰਿਹਾ, ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: सुनो जी, गड्डी अक्षरा ज्वेलर्स वाल ले लो।
3: ओ जो हुकम मेरी सरकार।
2: ओ आ किधर, हैरी स्पार्क वाल जाना, तुसी आ किथे जा रहे हो?
3: अक्षरा ज्वेलर्स दी दूजी लोकेशन रिवर्स तंच।
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
3: आहो जी आहो,
2: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
4: जवाका दी एक्टिंग है कमाल, पवेगा हुण धमाल। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
6: ਰੇਡੀਓ ਹਾਂਜੀ 1674 AM.
7: JBCO Films leke aaye ne action, emotion ate full on entertainment. Punjabi feature film Shera.
8: 5 saal baad mudiyan Shera, te mudiyan vi kede haathan ch.
9: Starring Parmesh Verma, Sonal Chauhan, Yograj Singh, Manav Vij ate hor vi ugge kalakar.
10: Main utthon vi mud ke aaya.
7: Written and directed by Savio Sandhu, produced by Anmol Sahni.
9: Hun vekhna na bhulyo 15 mai ton tuhade nedle cinema gharan vich
7: Shera.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au।
14: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੇ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੇ ਦੋਸਤ ਹੀ ਹੈ ਨਾ?
15: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
16: रेडियो हां जी 1674 AM, की हो गया है? मैं दस दवा, यूवी फाइनेंस वाले कहंदे ने भी साडे कोलो तुसी लोन करवा सकते हो, घर का लोन करवाना, गड्डी का लोन करवाना, या फिर परसनल लोन करवाना, ट्रक का करवाना, बस का करवाना, तुसी साडे को करवा सकते हो। कदे करवाया लोन?
17: नहीं, ਹਜੇ ਤੱਕ ਤਾਂ
16: ਹਲੇ ਨਹੀਂ। ਚੰਗੀ ਗੱਲ ਹੈ ਵੈਸੇ, ਕਹਿੰਦੇ ਜਦੋਂ ਲੋਨਾਂ ਦੇ ਬੰਦਾ ਚੱਕਰ 'ਚ ਪੈ ਜਾਂਦਾ ਨਾ,
17: ਜਿੰਨਾ ਕੁ ਦੂਰ ਰਹੋ,
16: ਇੱਕ ਵਾਰੀ ਇਸ ਚੱਕਰ ਵਿੱਚ ਪੈ ਗਿਆ ਨਾ ਤੇ ਫਿਰ ਬੰਦਾ,
17: ਪਰ ਸਰਦਾ ਨਹੀਂ ਨਾ ਭਾਜੀ, ਮਤਲਬ ਘਰ ਵਗੈਰਾ ਵਾਸਤੇ ਤਾਂ ਚਾਹੀਦਾ ਹੀ ਹੈ ਹਰ ਕਿਸੇ ਨੂੰ।
16: ਹਾਂ ਯਾਰ, ਗੱਲ ਆ ਵੀ ਠੀਕ ਹੈ,
17: ਗੱਲ ਤਾਂ ਬਹੁਤ ਪਿਆਰੀ ਕੀਤੀ ਹੈ।
16: ਵੇਖੋ ਮਤਲਬ
17: ਪਹੁੰਚ ਗਿਆ ਜੈਂਜੀ ਜੈਂਜੀ ਆਪਾਂ ਬੋਲ ਆਇਆ, ਸਾਡੀ ਜਨਰੇਸ਼ਨ ਤੋਂ ਸ਼ੁਰੂ ਹੋਇਆ ਪਿਆ।
16: ਯੋਲੋ ਕਿਹਨੂੰ ਕਹਿੰਦੇ?
17: ਯੂ ਓਨਲੀ ਲਿਵ ਵਾਂਸ।
16: ਅੱਛਾ,
17: ਕਿ ਇੱਕੋ ਵਾਰੀ ਜ਼ਿੰਦਗੀ ਆਣੀ ਹੈ ਯਾਰ, ਕੀ ਐਵੇਂ।
16: ਹਾਂ, ਇੱਕ ਇਹ ਵੀ ਥੋਟ ਹੈ ਨਾ, ਆਪਾਂ ਇਹਦੇ ਉੱਤੇ ਪ੍ਰੋਪਰ ਅਗਲੀ ਵਾਰੀ ਇਹਦੇ ਉੱਤੇ ਕਰਦੇ ਹਾਂ ਪ੍ਰੋਗਰਾਮ ਆਪਾਂ।
17: ਡਨ ਹੋ ਗਿਆ,
16: ਕਾਫੀ ਚਿਰ ਤੋਂ ਡਿਊ ਆ ਕਿ ਇਹ ਦੋ ਤਰ੍ਹਾਂ ਦੇ ਥੋਟ ਚੱਲਦੇ ਆ।
17: ਬਿਲਕੁਲ,
16: ਵੀ ਜੋ ਵੇਖੀ ਜਾਊਗੀ ਕੱਲ ਨੂੰ ਜੋ ਹੈਗਾ ਵਾ,
17: ਚਾਦਰ ਵੇਖ ਕੇ ਪੈਰ ਪਸਾਰਦਾ ਜਾਂ ਫਿਰ ਪੈਰ ਵੇਖ ਕੇ ਚਾਦਰ ਲਿਆਣੀ, ਇਹੀ ਦੋ ਥੋਟ ਚੱਲਦੇ ਨਾ।
16: ਹਾਂ ਖੈਰ ਸਾਡੇ ਨੀ ਕਦੀ ਦਿਮਾਗ ਚ ਆਇਆ, ਸਾਨੂੰ ਕਦੀ ਚਾਦਰ ਦਾ ਕਦੀ ਏਡਾ ਪਿਆ ਨੀ ਇਸ਼ੂ। ਹਾਂ ਚਾਦਰ ਦਾ ਇਸ਼ੂ ਤਾਂ ਪੈਂਦਾ ਬੰਦੇ ਦਾ ਬਹੁਤੀਆਂ ਲੱਤਾਂ ਲੁੱਤਾਂ ਲੰਮੀਆਂ ਹੋਣ ਫਿਰ ਇਹ ਇਸ਼ੂ ਪੈਂਦਾ। ਚੋ ਖੈਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਤੇ ਹਾਂਜੀ ਮੈਲਬਨ ਦੇ ਵਿੱਚ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ ਤੇ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਸ਼ੁਰੂ ਹੋਇਆ ਸੀ ਮਾਰਕ ਜੁਗਰਬਰਗ ਤੋਂ। ਅੱਜ ਜਨਮ ਦਿਨ ਆ, ਥੋੜਾ ਜਿਹਾ ਰੀਕੈਪ ਤੁਹਾਨੂੰ ਦਿੰਦੇ ਹਾਂ ਤੇ ਫਿਰ ਆਪਾਂ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ
17: ਜੀ। ਰੀਕੈਪ ਇਹੀ ਸੀਗਾ ਜੀ ਕਿ ਜਨਮ ਦਿਨ ਨਾ 2003 ਚ ਜਨਾਬ ਨੇ ਸ਼ੁਰੂ ਕੀਤੀ ਫੇਸਬੁੱਕ ਇਸ ਕਰਕੇ ਕਿਉਂਕਿ ਉਹਨਾਂ ਦੀ ਗਰਲਫ੍ਰੈਂਡ ਕਹਿੰਦੀ ਸੀ ਕਿ ਤੂੰ ਬੜਾ ਘਟੀਆ ਆਦਮੀ, ਮੈਂ ਤੈਨੂੰ ਛੱਡ ਰਹੀ ਹਾਂ। ਗੁੱਸੇ ਤੇ ਰੰਜ ਤੇ ਬੀਅਰ ਦੇ ਗਮ ਦੇ ਅੰਦਰ ਡੁੱਬ ਕੇ ਸਾਡੇ ਭਰਾ ਨੇ ਇੱਕ ਵੈਬਸਾਈਟ ਬਣਾਈ ਜਿਹਦੇ ਅੰਦਰ ਉਹਨੇ ਕਿਹਾ ਕਿ ਹੂਜ਼ ਮੋਸਟ ਅਟਰੈਕਟਿਵ ਇਨ ਦਾ ਵਰਲਡ। ਸਾਡੀ ਕਲਾਸ ਦੀਆਂ ਸਾਰੀਆਂ ਕੁੜੀਆਂ ਹੈਗੀਆਂ, ਉਹਨਾਂ ਦੇ ਵਿੱਚੋਂ ਸਿਲੈਕਟ ਕਰੋ। ਹਾਰਵਰਡ ਦਾ ਸਾਰਾ ਸਾਰਾ ਸਰਵਰ ਦਾ ਪੱਠਾ ਬਹਿ ਗਿਆ, ਉਹਨੂੰ ਕਾਲਜ ਤੋਂ ਸਸਪੈਂਡ ਕਰ ਦਿੱਤਾ ਗਿਆ। ਦੋ ਜੁੜਵੇ ਭਰਾ ਜਿਨ੍ਹਾਂ ਨੂੰ ਇੱਕ ਹੀ ਕਹਿਣਾ ਚਾਹੀਦਾ ਸੀ ਇਸ ਵਾਰ ਵੀ, ਉਹਨਾਂ ਦੀ ਨਜ਼ਰਾਂ 'ਚ ਆ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਫੇਸਬੁੱਕ ਵਰਗੀ ਇੱਕ ਚੀਜ਼ ਉਹ ਬਣਾਉਣਾ ਚਾਹੁੰਦੇ ਹਾਰਵਰਡ ਵਾਸਤੇ, ਪਰ ਉਹਨੇ ਉਹਨਾਂ ਦਾ ਆਈਡੀਆ ਚੱਕ ਕੇ ਹਾਰਵਰਡ ਲਈ ਆਪਣੀ ਬਣਾ ਲਈ ਦ ਫੇਸਬੁੱਕ ਡੋਟ ਕੋਮ ਨਾਮ ਦੇ ਕੇ, ਅਤੇ ਜਿਸ ਦ ਫੇਸਬੁੱਕ ਡੋਟ ਕੋਮ ਨਾਮ ਦੇਣ ਤੋਂ ਬਾਅਦ ਉਹਨੇ ਯੇ ਸਟੈਨਫੋਰਡ ਉੱਥੇ ਤੱਕ ਲੈ ਗਿਆ। ਆਪਣੇ ਇੱਕ ਦੋਸਤ ਤੋਂ $20,000 ਲਿੱਤੇ, ਰਲ ਕੇ ਦੋਨਾਂ ਨੇ ਫੇਸਬੁੱਕ ਨੂੰ ਅੱਗੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਆਦਮੀ ਆਇਆ ਜਿਹਨੇ ਕਿਹਾ ਕਿ ਮੈਂ ਸਿਲੀਕੋਨ ਵੈਲੀ ਤੋਂ, ਮੈਂ ਤੁਹਾਨੂੰ ਤਕੜੇ ਇਨਵੈਸਟਰਾਂ ਤੱਕ ਲੈ ਕੇ ਜਾਊਂਗਾ। ਤਕੜੇ ਇਨਵੈਸਟਰਾਂ ਤੱਕ ਜਦੋਂ ਤੱਕ ਉਹਨਾਂ ਨੂੰ ਲੈ ਕੇ ਚਲਾ ਗਿਆ, ਅਤੇ ਉਹਨਾਂ ਨੇ ਜਿਹੜਾ ਪੁਰਾਣਾ ਪਾਰਟਨਰ ਸੀਗਾ ਐਡਵਰਡ ਸੈਵਰੀ ਨਾਮ ਹੈ, $20,000 ਜਿਹਨੇ ਦਿੱਤੇ ਸੀਗੇ ਉਹਨੂੰ ਬਾਹਰ ਕੱਢ ਦਿੱਤਾ। ਅਲਟੀਮੇਟਲੀ ਕੇਸ ਹੋਇਆ, 2008 ਚ ਜੁੜਵੇ ਭਰਾ ਜਿੱਤ ਕੇ ਉਹਨਾਂ ਨੂੰ $65 million ਮਿਲਿਆ, ਅਤੇ ਜਿਹੜਾ ਆਪਣਾ ਐਡ ਭਰਾ ਸੀਗਾ ਉਹਨੂੰ ਕੋ ਫਾਊਂਡਰ ਦਾ ਤਮਗਾ ਅਤੇ ਇੱਕ ਗੋਪਨੀ ਅਮਾਊਂਟ ਮਿਲ ਗਈ ਉਹਨੂੰ। ਅਤੇ ਅੱਜ ਦੇ ਦੌਰ 'ਚ 2012-13 ਤੋਂ ਬਾਅਦ ਉਹਨਾਂ ਨੇ ਇੰਸਟਾਗ੍ਰਾਮ ਵੀ ਖਰੀਦ ਲਿਆ, ਵਟਸਐਪ ਵੀ ਖਰੀਦ ਲਿਆ, ਅਤੇ ਹੁਣ ਕੰਪਨੀ ਦਾ ਨਾਮ ਮੈਟਾ ਹੈ, ਅਤੇ ਅਸੀਂ ਸਾਰੇ ਮੈਟਾ ਦੇ ਉੱਪਰ ਰੀਲਾਂ ਵੇਖ ਰਹੇ ਹਾਂ। ਥੈਂਕ ਯੂ, ਓਕੇ, ਮੇਰਾ ਹੋ ਗਿਆ।
16: ਮੈਂ ਹਾਕੀ ਦਾ ਬਹੁਤ ਬੜਿਆ ਖਿਲਾੜੀ ਹਾਂ,
17: ਮੇਰੀ ਇੱਕ ਟਾਂਗ ਨਿਕਲੀ,
16: ਇੱਕ ਟਾਂਗ ਨਿਕਲੀ ਹੈ।
17: ਇਹ ਤਾਂ ਰੈਪ ਹੋ ਗਿਆ ਪ੍ਰੋਪਰ ਹੈ। ਆਏ ਸੀਗੇ ਨਾ ਪਿੱਛੇ ਸਿੱਧੇ ਮੌਤ ਆਏ ਸੀਗੇ, ਹੁਣ ਆਪਾਂ ਆਪਣਾ ਵੀ ਸ਼ੋਅ ਕਰ ਸਕਦੇ ਹਾਂ।
16: ਨਾਮ
17: ਇਸ ਤਰ੍ਹਾਂ ਰੱਖਿਆ ਕਿ ਇਕੱਠੇ ਹੀ ਕਰਾਂਗੇ ਤਾਂ ਸਿੱਧੇ ਮੌਤ ਬਣੇਗਾ।
16: ਓਕੇ,
17: ਹਾਂ
16: ਠੀਕ ਹੈ।
17: ਇਹ ਵੀ ਦੇਖੋ ਸੋਸ਼ਲ ਮੀਡੀਆ ਦੀ ਦੇਣ,
16: ਇਹ ਵੀ ਸੋਸ਼ਲ ਮੀਡੀਆ ਦੀ ਦੇਣ ਹੈ। ਸੋਸ਼ਲ ਮੀਡੀਆ ਦੀ ਗੱਲਬਾਤ ਆਪਾਂ ਕਰ ਰਹੇ ਹਾਂ, ਤੇ ਗੱਲਬਾਤ ਆਪਾਂ ਇਹ ਵੀ ਕਰ ਰਹੇ ਹਾਂ ਕਿ ਵੇਖੋ ਜਿਹੜੀ ਚੀਜ਼ ਜਿੱਦਾਂ ਦੀ ਸੋਚ ਦੇ ਵਿੱਚੋਂ ਨਿਕਲਦੀ ਆ ਉਹਦੇ ਤੋਂ ਉਦਾਂ ਦੀ ਝਲਕ ਪੈਂਦੀ ਰਹਿੰਦੀ ਆ। ਮੈਂ ਜੋ ਇਹਦੇ 'ਚ ਰਿਲਾਈਜ਼ ਕਰਾਂ, ਖੈਰ ਇਸ ਸੈਕਸ਼ਨ ਦੇ ਵਿੱਚ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ 044-7-17-16-74 ਦੇ ਉੱਤੇ, ਅਤੇ ਇਸੇ ਦੇ ਉੱਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ। ਸੋ ਜਿਹੜੀ ਚੀਜ਼ ਜਿੱਦਾਂ ਦੀ ਸੋਚ ਦੇ ਵਿੱਚੋਂ ਨਿਕਲਦੀ ਹੈ ਨਾ ਉਹਦੇ 'ਚੋਂ ਉਦਾਂ ਦਾ ਝਲਕਾਰਾ ਪੈਂਦਾ ਰਹਿੰਦਾ, ਕਿਉਂਕਿ ਪਿੱਛੇ ਸ਼ਾਇਦ ਦਿਮਾਗ 'ਤੇ ਉਹੀ ਹੁੰਦਾ। ਇਹ ਜਿਹੜੀ ਆਪਣੀ ਪੜਾਸ ਕੱਢਣੀ ਉਹ ਤੇ ਅੱਜ ਵੀ ਆਪਾਂ ਸੋਸ਼ਲ ਮੀਡੀਆ 'ਚੋਂ ਵੇਖਦੇ ਹਾਂ ਨਾ, ਵਨ ਆਫ ਦਾ ਇਫੈਕਟ ਤਾਂ ਹੈ ਹੀ ਆ ਕਿ ਉਹ ਕਿਸੇ ਦੇ ਨਾਲ ਤੁਸੀਂ ਇੱਧਰ ਕੋਈ ਗੁੱਸੇ ਨਾਰਾਜ਼ਗੀ ਉਹਨੂੰ ਤੁਸੀਂ ਇਨਡਾਇਰੈਕਟਲੀ ਕਿਹੜੇ ਤਰੀਕੇ ਦੇ ਨਾਲ ਪੜਾਸ ਦੇ ਰੂਪ 'ਚ ਕੱਢਣਾ, ਇਹ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਵੇਖਦੇ ਹਾਂ।
17: ਸਹੀ ਗੱਲ ਆ,
16: ਤੇ ਜਿੱਥੋਂ ਸ਼ੁਰੂਆਤ ਇਹਦੀ ਹੋਈ, ਫਿਰ ਤੁਸੀਂ ਜੇ ਮੰਨ ਲਓ ਕੋਈ ਸਕੂਟਰ ਦੇ ਉੱਤੇ ਗਏ ਹੋ ਕਿਸੇ ਦੇ ਨਾਲ, ਤੇ ਅੱਗੇ ਤੁਹਾਨੂੰ ਕਾਰ ਵਾਲਾ ਯਾਰ ਮਿਲ ਪਿਆ ਤੇ ਸਕੂਟਰ ਵਾਲੇ ਨੂੰ ਛੱਡ ਕੇ ਕਾਰ ਵਾਲੇ ਦੇ ਨਾਲ ਚੜ ਜਾਣਾ,
17: ਫੋਟੋਆਂ ਖਿੱਚਣੀਆਂ ਕਿ ਕਾਰ ਵੀ ਮੇਰੀ ਆ,
16: ਉਹ ਵੀ ਕਾਰ ਮੇਰੀ ਆ। ਸੋ ਇਹ ਵੀ ਵਰਤਾਰਾ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਹਾਂ,
17: ਤੇ ਇਹਦੇ ਅੰਦਰ ਵੀ ਇੱਕ ਤਰੀਕੇ ਨਾਲ ਤੁਹਾਡਾ ਪੁਆਇੰਟ ਸਹੀ ਹੈ,
16: ਜਿਹੜੀ ਚੀਜ਼ ਦੀ ਜਿੱਦਾਂ ਕਹਿੰਦੇ ਉਹਦੀ ਉਤਪਤੀ ਹੁੰਦੀ ਆ ਉਸੇ ਤਰੀਕੇ ਦੇ ਨਾਲ ਹੀ ਉਹ ਉਦਾਂ ਹੀ ਚੱਲਦੀ ਆ। ਸੋ ਕੁੱਲ ਮਿਲਾ ਕੇ ਆਪਾਂ ਵੇਖੀਏ ਤੇ ਇਹੋ ਹੀ ਵਰਤਾਰਾ ਜੇ ਕੋਈ ਉਦਾਂ ਕਰੇ ਤੇ ਉਹਨੂੰ ਆਪਾਂ ਕਿੱਦਾਂ ਕਿਹੜੀ ਨਜ਼ਰ ਦੇ ਨਾਲ ਆਪਾਂ ਵੇਖਾਂਗੇ, ਕਿੰਨਾ ਕੁ ਆਪਾਂ ਸਮਾਜ ਦੇ ਵਿੱਚ ਉਹਨੂੰ ਥਾਂ ਦੇਵਾਂਗੇ, ਕਿੰਨਾ ਕੁ ਆਪਾਂ ਸਤਿਕਾਰ ਦੇਵਾਂਗੇ ਵੀ ਜਿਹਨੇ ਇਸ ਤਰੀਕੇ ਦੇ ਨਾਲ ਇੱਕ ਆਪਾਂ ਕਹਿੰਦੇ ਵੀ ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਡਾ ਸੱਭਿਅਕ ਸਮਾਜ ਕਹਿੰਦੇ ਨੇ ਉੱਥੇ ਕੁੜੀਆਂ ਦੀ ਇੱਕ ਤਰ੍ਹਾਂ ਨਾਲ ਨਮਾਇਸ਼ ਹੀ ਲਾਈ ਵੀ ਹਾਂ ਜੀ ਤੁਸੀਂ ਇੱਥੇ ਦਿਓ, ਤੁਸੀਂ ਔਨਲਾਈਨ ਤੁਸੀਂ ਵੋਟਿੰਗ ਕਰੋ,
17: ਵੋਟਿੰਗ ਕਰੋ ਕੌਣ ਬੈਟਰ ਹੈ ਕੌਣ ਨਹੀਂ।
16: ਹਾਂ, ਤੇ ਉਹ ਚੀਜ਼ ਮਤਲਬ ਕੀ ਆਪਾਂ ਇਹਨੂੰ ਕਵਾਂਗੇ ਹੁਣ ਦੱਸੋ, ਹੈ ਨਾ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਇੱਕ ਇਹ ਵੇਖ ਰਿਹਾ ਹਾਂ ਵੀ ਲੋਕਾਂ ਦਾ ਵਰਤਾਰਾ, ਜੋ ਸੋਸ਼ਲ ਮੀਡੀਆ ਜਿਹੜੀ ਚੀਜ਼ ਸਾਨੂੰ ਡਾਇਰੈਕਟਲੀ ਅੱਜ ਦੀ ਡੇਟ ਦੇ ਵਿੱਚ ਨਜ਼ਰ ਆਉਂਦੀ ਹੈ ਜਾਂ ਆਪਾਂ ਫੀਲ ਕਰਦੇ ਹਾਂ ਉਹ ਇਹੋ ਹੀ ਆ ਨਾ ਕਿ ਆਪਾਂ ਕਿੱਦਾਂ ਤਮਾਸ਼ਾ ਵੇਖਣ ਦੇ ਲਈ ਆਪਾਂ ਇਕੱਠੇ ਹੋ ਜਾਂਦੇ ਹਾਂ ਵੀ ਇੱਕ ਬੰਦੇ ਨੇ ਉਹਨੇ ਤਾਂ ਕਰਤੀ, ਉਹਨੇ ਤਾਂ ਨਮਾਇਸ਼ ਲਾ ਦਿੱਤੀ ਵੀ ਆਓ ਕਰੋ ਤੁਸੀਂ ਵੋਟਿੰਗ ਹੈ, ਤੇ ਉਹਦੇ ਥੱਲੇ ਚਾਹੇ ਕੋਈ ਗਾਲਾਂ ਕੱਢਣ ਦੇ ਲਈ ਆਵੇ ਵੀ ਆਹ ਕੀ ਕਰੀ ਜਾਣਾ ਹੋਵੇ ਤੈਨੂੰ ਸ਼ਰਮ ਚਾਹੀਦੀ ਆਵੇ, ਤੇ ਚਾਹੇ ਫਿਰ ਕੋਈ ਸਵਾਦ ਲੈ ਕੇ ਤੇ ਉੱਥੇ ਵੋਟਿੰਗ ਕਰਨੀ ਸ਼ੁਰੂ ਕਰ ਦੇਵੇ ਵੀ ਇਹਦਾ ਆਹ ਚੰਗਾ, ਇਹਦਾ ਆਹ ਮਾੜਾ, ਇਹਦਾ ਰੰਗ ਗੋਰਾ, ਇਹਦਾ ਰੰਗ ਕਾਲਾ, ਇਹਦਾ ਕੱਦ ਇੱਦਾਂ, ਇਹਨੂੰ ਅਕਲ ਨਹੀਂ ਆ, ਫਲਾਣ ਆ, ਢੀਂਗ ਇਹਦਾ, ਇਹਦੇ ਨਾਲ ਆਹ ਸੰਬੰਧ ਉਹਦਾ, ਉਹਦੇ ਨਾਲ ਆ, ਤੇ ਫਿਰ ਵੱਡੀ ਚੀਜ਼ ਉਹਦਾ ਕੋਈ ਸਿਰ ਮੂੰਹ ਨਹੀਂ, ਉਹਦੀ ਕੋਈ ਅਥੈਂਟੀਸਿਟੀ ਨਹੀਂ।
17: ਹਾਂ,
16: मान लो कोई जो मर्जी कह दे किसी दे भी बारे ते उदे च किसी ने थले ये नहीं पुछना भी यह सच ही या झूठ सी एग्जैक्टली हू बहू अज भी इसे पैटर्न ते चल रहा सोशल मीडिया
18: सही इनफैक्ट थोड़ा होर अग्रेसिव हो गया
16: होर अग्रेसिव
18: हुण तां लोकां नूं इन्नी क शायद आही ट्रोल जिन्हां नूं आपां कहदे ना उन्हूं इन्नी क वी अकल आ गई कि चार वखरे वखरे अकाउंट बना के हुण गालां कढ़दे आ ਹਨਾ ਇੱਕ ਦੋ ਕੋਮੇਡੀਅਨ ਉਹ ਤਾਂ ਕਹਿੰਦੇ ਕਿ ਅਸੀਂ ਵੱਖਰੇ ਆਪਣੇ ਅਕਾਊਂਟ ਬਣਾਏ ਹੋਏ ਆ ਕਿ ਪੋਸਟ ਪਾ ਕੇ ਪਹਿਲੇ ਅਸੀਂ ਗਾਲ ਕੱਢੀ ਦੀ ਆ
16: ਸ਼ੁਰੂ ਕਰਾਈ ਦੀ
18: ਹਾਂ ਕਿ ਤਾਂ ਕਿ ਲੋਕਾਂ ਦਾ ਹੌਸਲਾ ਵਧੇ ਕਿ ਇੰਗੇਜਮੈਂਟ ਚਾਹੀਦੇ ਨਾ ਕਿਸੇ ਤਰੀਕੇ ਮਸ਼ੀਨ ਨੂੰ ਕੀ ਪਤਾ ਕਿ ਚੰਗਾ ਬੋਲ ਰਿਹਾ ਮੰਦਾ ਬੋਲ ਰਿਹਾ ਮਸ਼ੀਨ ਨੂੰ ਪਤਾ 20,000 ਕਮੈਂਟ ਆ ਗਿਆ ਹਨਾ ਤੁਸੀਂ ਦੇਖਦੇ ਹੋ ਫਿਰ ਉਸ ਤਰ੍ਹਾਂ ਦੀ ਨੈਗੇਟਿਵਿਟੀ ਪ੍ਰਚਾਰਿਤ ਵੀ ਹੁੰਦੀ ਆ ਬਣੇ ਬਣਾਏ ਕੰਟਰੋਵਰਸੀਆਂ ਹਨਾ ਪਹਿਲੇ ਤੋਂ ਫੈਬਰੀਕੇਟ ਕੀਤੀਆਂ ਜਾਂਦੀਆਂ ਕੰਟਰੋਵਰਸੀਆਂ ਫਿਰ ਉਹਨਾਂ ਨੂੰ ਲੰਬਾ ਖਿੱਚਿਆ ਜਾਂਦਾ ਹਰ ਕੋਈ ਉਹਦੇ ਵਿੱਚੋਂ ਨਾ ਜਿੰਨਾ ਕੁ ਪੈਸਾ ਚੂਸ ਸਕੇ ਚੂਸ
16: ਨਚੋੜ ਸਕਦਾ ਨਚੋੜਦਾ
18: ਸੋ ਇਹ ਤੇ ਹੈ ਤੁਹਾਡਾ ਪੁਆਇੰਟ ਸਹੀ ਹੈ
16: ਆਪਾਂ ਹੋਰ ਇੱਕ ਵਰਤਾਰਾ ਜਿਹੜਾ ਅੱਜ ਦੇ ਸਮੇਂ 'ਚ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਲੋਕਾਂ ਨਾ ਬਹੁਤ ਜ਼ਿਆਦਾ ਓਪਨ ਹੋ ਗਿਆ ਓਪਨ ਇੱਕ ਸੈਂਸ ਦੇ ਵਿੱਚ ਤਾਂ ਬੜੀ ਵਧੀਆ ਗੱਲ ਹੈ ਕਿ ਇੱਕ ਆਜ਼ਾਦੀ ਆ ਖੁੱਲ੍ਹ ਕੇ ਬੋਲਣ ਦਾ ਕਿਸੇ ਨੂੰ ਮੌਕਾ ਮਿਲ ਜਾਂਦਾ ਜਾਂ ਫਿਰ ਜਿਹੜੀ ਚੀਜ਼ ਤੁਸੀਂ ਕਿਤੇ ਤੁਹਾਡੀ ਸੁਣਵਾਈ ਨਹੀਂ ਆ ਉਹ ਤੁਸੀਂ ਆਪਣੀ ਉੱਥੇ ਗੱਲ ਕਹਿ ਸਕਦੇ ਪਰ ਇਸ ਚੀਜ਼ ਦਾ ਜਿਹੜਾ ਇੱਕ ਹੋਰ ਪੱਖ ਆਪਾਂ ਵੇਖਦੇ ਹਾਂ ਉਹ ਬੜਾ ਬੜਾ ਭੈੜਾ ਅਤੇ ਬੜਾ ਨੁਕਸਾਨਦੇਹ ਆ ਚੰਗੇ ਭਲੇ ਬੰਦਿਆਂ ਨੂੰ ਨਜਾਇਜ਼ ਬਹੁਤ ਪੁੱਠਾ ਸਿੱਧਾ ਕਹਿ ਦਿੱਤਾ ਜਾਂਦਾ
18: ਬਿਲਕੁਲ ਸਹੀ
16: ਗੱਲ ਵਨ ਆਫ ਦਾ ਐਗਜ਼ਾਮਪਲ ਜਿੱਦਾਂ ਆਪਾਂ ਕਮਲ ਹੀਰ ਗੱਲ ਕਰ ਰਹੇ
18: ਜਿੰਨਾ ਤੋਂ ਅੱਜ ਸ਼ੋਅ ਸ਼ੁਰੂ ਕੀਤਾ ਤੇ ਬਿਨਾਂ ਗੱਲੋਂ ਹੀ ਲੋਕੀ ਕਿਉਂ ਮਜ਼ੇਦਾਰ ਹਨਾ ਇਟਸ ਫਨ ਕਿ ਮਜ਼ਾਕ ਉਡਾਤਾ ਆਵਾਜ਼ ਕਿੱਦਾਂ ਦੀ ਆ ਵਾਲ ਕਿੱਦਾਂ ਦੇ ਕੀਤੇ ਹਨਾ ਫਿਰ ਉਹ ਕੀ ਆ ਇੱਕ ਹੋੜ ਲੱਗ ਜਾਂਦੀ ਹੈ ਕਿ ਇਸ ਤੋਂ ਜ਼ਿਆਦਾ ਡਾਰਕ ਇਸ ਤੋਂ ਜ਼ਿਆਦਾ ਬਦਤਮੀਜ਼ੀ ਵਾਲਾ ਕਮੈਂਟ ਮੈਂ ਕਰਕੇ ਦਿਖਾਵਾਂ ਕਿ ਮੈਂ ਦਿਖਾਵਾਂ ਮੈਂ ਬੜਾ ਕੂਲ ਹਾਂ ਹਨਾ ਕਿ ਇਹ ਤਾਂ ਤੂੰ ਤਾਂ ਕੁਛ ਵੀ ਨਹੀਂ ਕਿਹਾ ਇਹ ਤਾਂ ਚਲੋ ਫਿਰ ਵੀ ਮੈਨੂੰ ਸਮਝ ਆਉਂਦਾ ਡੈਥ ਪੋਸਟ ਕਿਸੇ ਦੀ ਹੈਗੀ ਹੈ ਹਨਾ ਕਿਸੇ ਸਪੈਸ਼ਲ ਸਮਾਜ ਤੋਂ ਹਨਾ ਕੁਛ ਹੈ ਅਤੇ ਉਹਦੇ ਨੀਚੇ ਵੀ ਲੋਕ ਇੱਦਾਂ ਦੇ ਕਰਨ ਕਿ ਹਾਂ ਬਈ ਇਟਸ ਆਲ ਰਾਈਟ ਹੈ ਨਾ ਉੱਦਾਂ ਦੀ ਹੀ ਸ਼ਬਦਾਵਲੀ ਯੂਜ਼ ਕਰਨਗੇ ਉੱਦਾਂ ਦੇ ਹੀ ਰੇਸਿਸਟ ਕਮੈਂਟ ਵੀ ਕਰਨਗੇ ਹਨਾ ਕਿ ਇਹ ਨਹੀਂ ਸੋਚਦੇ ਕਿ ਸ਼ਾਇਦ ਕਿਸੇ ਦੀ ਫੈਮਿਲੀ ਨੂੰ ਕਿੰਨਾ ਕੁ ਅਸਰ ਪਏਗਾ ਕਿ ਬਿਨਾਂ ਗੱਲ ਦਾ ਹੇਟ ਕਿਉਂਕਿ ਪਤਾ ਇਹ ਬੰਦਾ ਕਦੇ ਆਮੋ ਸਾਹਮਣੇ ਤੁਹਾਡੇ ਆਉਣਾ ਨਹੀਂ
16: ਬੇਸਿਕਲੀ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਨਾ ਜਿੱਦਾਂ ਜਿੱਦਾਂ ਦਾ ਮੈਂ ਸੁਭਾਅ ਉਹਦੇ ਚੋਂ ਓਬਜ਼ਰਵ ਕੀਤਾ ਜਿੱਦਾਂ ਤੁਸੀਂ ਮਾਰਕ ਜ਼ੁਕਰਬਰਗ ਦੀ ਗੱਲ ਕੀਤੀ ਆ ਵੀ ਉਸ ਤੋਂ ਬਾਅਦ ਉਹਨੇ ਖਿੱਜ ਚਾ ਕੇ ਤੇ ਵੀ ਮੈਂ ਹੁਣ ਏਦਾਂ ਵਾ ਤੇ ਮੈਂ ਫਿਰ ਏਦਾਂ ਕਰ ਦੂੰਗਾ ਤੇ ਉਹ ਚੀਜ਼ ਇੱਥੇ ਵੀ ਤੁਸੀਂ ਉਹਦਾ ਝਲਕਾਰਾ ਤੁਸੀਂ ਵੇਖ ਸਕਦੇ ਹੋ ਆਪਾਂ ਵੇਖਦੇ ਹਾਂ ਵੀ ਆਮ ਬੰਦੇ ਜਿਹਨਾਂ ਦੇ ਵਿੱਚ ਸਾਹਮਣੇ ਬਹਿ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ ਜ਼ਰੂਰਤ ਨਹੀਂ ਹੁੰਦੀ ਅਤੇ ਉਹ ਬੰਦ ਕਮਰੇ ਦੇ ਵਿੱਚ ਬਹਿ ਕੇ ਉਹਨਾਂ ਨੂੰ ਇੱਕ ਫਿਰ ਉੱਥੇ ਐਜ ਮਿਲ ਜਾਂਦੀ ਆ ਇੱਕ ਉਹਨਾਂ ਨੂੰ ਉੱਥੇ ਮੌਕਾ ਮਿਲ ਜਾਂਦਾ ਵੀ ਸਾਡਾ ਪਤਾ ਨਹੀਂ ਆ ਆਪਾਂ ਕੋਈ ਵੀ ਮਖੌਟਾ ਪਾ ਕੇ ਅਤੇ ਆਪਾਂ ਕੋਈ ਵੀ ਕਿਸੇ ਕਿਸਮ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ ਫਿਰ ਉਹਦੇ ਨਾਲ ਭਾਵੇਂ ਕਿਸੇ ਦਾ ਦਿਲ ਦੁਖੇ ਭਾਵੇਂ ਗਿੱਟੇ ਵੱਜੇ ਭਾਵੇਂ ਗੋਡੇ ਵੱਜੇ
18: ਕਿਸੇ ਦਾ ਪੂਰਾ ਦਿਨ ਖਰਾਬ ਹੋ ਜਾਵੇ ਤੁਸੀਂ ਤਾਂ ਇੱਕ ਕਮੈਂਟ ਕਰਕੇ ਅੱਗੇ ਨਿਕਲ ਗਏ
16: ਹੈ ਨਾ ਸੋ ਕੁੱਲ ਮਿਲਾ ਕੇ ਆਪਾਂ ਜੇ ਵੇਖੀਏ ਤਾਂ ਇਹ ਇੱਕ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ ਜਿਹੜਾ ਪੱਛਮੀ ਸਮਾਜ ਦਾ ਰੰਗ ਸਾਡੇ ਸਮਾਜਾਂ ਦੇ ਉੱਤੇ ਕਿੱਦਾਂ ਚੜਿਆ ਉਹਦੇ ਵਿੱਚ ਲੀੜੇ ਲੱਤੇ ਦੀ ਆਪਾਂ ਗੱਲ ਕਰਦੇ ਹਾਂ ਭਾਸ਼ਾ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਕੁਛ ਇੱਕ ਭੈੜਾਂ ਦੀ ਆਪਾਂ ਗੱਲ ਕਰਦੇ ਹਾਂ ਪਰ ਅਜੋਕੇ ਸਮੇਂ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਸਭ ਤੋਂ ਵੱਧ ਜਿਹੜਾ ਰੰਗ ਆ ਅਤੇ ਨੁਕਸਾਨ ਦੇ ਗੂੜਾ ਰੰਗ ਜਿਹੜਾ ਚੜਿਆ ਉਹ ਸੋਚ ਦਾ ਅਤੇ ਉਹ ਸੋਚ ਚੜਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਇਹਨਾਂ ਪਲੇਟਫਾਰਮਸ ਆ
18: ਸਹੀ ਗੱਲ
16: ਕਿਉਂਕਿ ਉਹਦੇ ਉੱਤੇ ਜਿਹੜੀ ਬੇਸਿਕ ਆਪਾਂ ਪਹਿਲਾਂ ਜਿਹੜਾ ਨੀਂਹ ਪੱਥਰ ਧਰਿਆ ਵਾ ਉਸ ਹੁਣ ਉਹਦੇ ਉੱਤੇ ਜਦੋਂ ਆਪਾਂ ਵੇਖਾਂਗੇ ਵੀ ਕਿੱਦਾਂ ਦੀਆਂ ਇੱਟਾਂ ਕਿੱਦਾਂ ਦੀਆਂ ਇਮਾਰਤਾਂ ਕਿੱਦਾਂ ਦੇ ਅਪਾਰਟਮੈਂਟ ਜਿਹੜੇ ਛੱਤੇ ਜਾ ਰਹੇ ਨੇ ਅਤੇ ਉਹ ਸਾਰਾ ਕੁਛ ਆਪਾਂ ਇਹਦੇ ਵਿੱਚ ਤੁਹਾਨੂੰ ਕਲੀਅਰ ਨਜ਼ਰ ਆਊਗਾ ਕਿ ਕਿਹੜੇ ਤਰੀਕੇ ਦੇ ਨਾਲ ਉਹ ਸਾਰੀ ਦੀ ਸਾਰੀ ਸੋਚ ਸਾਡੇ ਸਾਰਿਆਂ ਦੇ ਵਿੱਚ ਕਿੱਦਾਂ ਪਸਰੀ
18: ਬਿਲਕੁਲ ਇੱਕ ਤਾਂ ਆਪਾਂ ਨੋਇੰਗਲੀ ਕਹਿ ਦਿੰਦੇ ਨਾ ਕਿ ਕੋਈ ਨੋਇੰਗਲੀ ਹੇਟ ਫੈਲਾਉਂਦਾ ਜਾਂ ਫਿਰ ਕੋਈ ਨੋਇੰਗਲੀ ਕਿਸੇ ਦਾ ਦਿਲ ਦੁਖਾਉਂਦਾ ਉਹ ਤਾਂ ਚਲੋ ਹੈ ਹੀ ਉਹ ਤਾਂ ਇੱਕ ਪਰਸਨੈਲਿਟੀ ਫਲੋ ਵੀ ਆ ਜਾਂਦਾ ਅਸੀਂ ਲੋਕ ਅਨਨੋਇੰਗਲੀ ਕਿੰਨੇ ਕੁ ਗੁਲਾਮ ਹੋ ਜਾਂਦੇ ਹਾਂ ਇਹਨਾਂ ਚੀਜ਼ਾਂ ਦੇ ਹੈ ਨਾ ਕਿ ਜੇ ਕੁਛ ਪਾਇਆ ਤਾਂ ਯਾਰ ਕੋਈ ਗਲਤ ਕਮੈਂਟ ਕਰ ਰਿਹਾ ਤਾਂ ਫਿਰ ਅਸਰ ਪਾ ਲੈਣਾ ਕਹਿੰਦੇ ਆ ਕਿਸੇ ਨੇ ਬਹੁਤ ਵਧੀਆ ਗੱਲ ਕੀਤੀ ਸੀ ਕਿ ਅੱਜ ਦੇ ਅੱਜ ਹੀ ਟਰੈਵਲ ਇੰਡਸਟਰੀ ਅਤੇ ਆਹ ਪੈਟ ਆ ਦੋ ਚੀਜ਼ਾਂ ਬਿਲਕੁਲ ਖਤਮ ਹੋ ਜਾਣ ਜੇ ਸੋਸ਼ਲ ਮੀਡੀਆ ਤੇ ਇਹ ਬੈਨ ਲੱਗ ਜਾਏ ਤੁਸੀਂ ਬਾਹਰ ਘੁੰਮਣ ਗਏ ਹੋ ਤਾਂ ਫੋਟੋ ਨਹੀਂ ਪਾਣੀ, ਜਾਂ ਫਿਰ ਜੇ ਤੁਸੀਂ ਕੁੱਤਾ ਬਿੱਲੀ ਰੱਖੀ ਦੀ ਫੋਟੋ ਨਹੀਂ ਪਾਣੀ, ਜਾਂ ਫਿਰ ਟੋਟਲੀ ਬੰਦ ਹੋ ਜਾਵੇ. ਕਿੰਨੀਆਂ ਚੀਜ਼ਾਂ ਲੋਕਾਂ ਨੇ ਇੱਕ ਆਦਤ ਬਣਾ ਲਿੱਤੀ, ਯਾਰ ਵੀ ਟਰੈਵਲ ਅਲੋਟ, ਮੈਨੂੰ ਟਰੈਵਲਿੰਗ ਬਹੁਤ ਵਧੀਆ. ਉਹਦਾ ਸਿਰਫ ਕਾਰਨ ਇਹ ਆ ਦੱਸਣ ਲਈ ਕਿ ਦੇਖੋ ਮੈਂ ਆਹ ਕੰਟਰੀ ਵੀ ਜਾ ਆਇਆ, ਮੈਂ ਆਹ ਵੀ ਹੋ ਆਇਆ, ਉਹ ਵੀ ਹੋਇਆ. ਐਂਡ ਦੇਖਿਆ ਜਾਵੇ ਸਾਡੀ ਮਾਨਸਿਕਤਾ ਕਿ ਅਸੀਂ ਬਾਹਰ ਸੀਗੇ, ਅਸੀਂ ਸਪੈਸ਼ਲੀ ਇਨਫਰਾਸਟ੍ਰਕਚਰ ਬਣਾਇਆ, ਘਰ ਬਣਾਇਆ ਕਿ ਅਸੀਂ ਅੰਦਰ ਰਹੀਏ. ਇਹ ਅਨਨੈਚੁਰਲ ਪ੍ਰਵਿਰਤੀ ਹੈ, ਸਪੈਸ਼ਲੀ ਕਿ ਕਿਤੇ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੀ ਕੋਸ਼ਿਸ਼ ਕਰਨਾ. ਪਰ ਇਹ ਕਿੰਨੀ ਜ਼ਿਆਦਾ ਹੁਣ ਹੋ ਗਈ, ਕਿਉਂ ਕਿਉਂਕਿ ਯਾਰ ਸਾਡੇ ਜਿਹੜੇ ਚਾਰ ਘਰ ਛੱਡ ਕੇ ਹੈਗਾ ਹੈ ਨਾ ਬੰਦਾ, ਉਹ ਤੇ ਹੋ ਕੇ ਆਉਂਦਾ ਬਾਲੀ ਹਰ 6 ਮਹੀਨੇ ਬਾਅਦ, ਤੋ ਹਮ ਕੈਸੇ ਰਹਿ ਜਾਏ.
16: ਨਾਲੇ ਮੰਡੀ ਹੈ ਨਾ, ਉਹ ਵੀ ਜਾਣਾ ਮੰਡੀ ਹੈ ਨਾ, ਬਾਜ਼ਾਰ ਬਹੁਤ ਵੱਡਾ ਹੋ ਗਿਆ. ਉਹ ਇੱਕ ਬਾਜ਼ਾਰ ਪਹਿਲਾਂ ਅਸਟੈਬਲਿਸ਼ ਕਰਕੇ ਫਿਰ ਉਸ ਬਾਜ਼ਾਰ ਨੂੰ ਚੱਲਦਾ ਰੱਖਣਾ, ਉਹਦੇ ਵਿੱਚ ਵੱਧ ਤੋਂ ਵੱਧ ਕਮਾਈ ਕਰਨੀ. ਉਹਦੇ ਲਈ ਇੱਕ ਕੰਟਰੀ ਤੋਂ ਲੈ ਕੇ ਇੱਕ ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰ ਤੱਕ ਕਿੰਨੀਆਂ ਸਾਰੀਆਂ ਇੰਡਸਟਰੀਜ਼ ਇਸ ਚੀਜ਼ ਦੇ ਨਾਲ ਜੁੜੀਆਂ. ਮਤਲਬ ਹੁਣ ਤਾਂ ਤੁਹਾਨੂੰ ਫੀਲ ਕਰਾਇਆ ਜਾਂਦਾ ਵਾ ਵੀ ਜੇ ਤੁਸੀਂ ਨਹੀਂ ਘੁੰਮਣ ਫਿਰਨ ਬਹੁਤਾ ਕਿਤੇ ਜਾਂਦੇ, ਛੁੱਟੀਆਂ 'ਚ ਤੁਸੀਂ ਨਹੀਂ ਘੁੰਮਣ ਫਿਰਨ ਗਏ, ਅਤੇ ਤੁਸੀਂ ਕੁਛ ਨਹੀਂ, ਮਤਲਬ ਤੁਹਾਨੂੰ ਡਿਪਰੈਸ਼ਨ ਹੀ ਤਾਂ ਆ, ਤੁਹਾਡੀ ਜ਼ਿੰਦਗੀ 'ਚ ਸਮੱਸਿਆ ਹੀ ਸਾਰੀਆਂ ਤਾਂ ਹੈ.
18: ਇੱਕ ਐਡ ਕੈਂਪੇਨ ਚਲਾਉਂਦੇ ਹਾਂ ਨਾ ਜਦੋਂ ਆਪਾਂ, ਵੱਖਰੇ ਵੱਖਰੇ ਜਿਨ੍ਹਾਂ ਦੇ ਬਿਜ਼ਨਸ ਹੋਣੇ ਉਹਨਾਂ ਨੂੰ ਪਤਾ ਹੋਣਾ ਆਪਾਂ ਕੈਂਪੇਨ ਵੱਖਰੇ ਵੱਖਰੇ ਚਲਾਉਂਦੇ. ਇੱਕ ਕੰਸੈਪਟ ਹੈ ਫੀਅਰ ਆਫ ਮਿਸਿੰਗ ਆਊਟ, ਉਹ ਕੰਸੈਪਟ ਦੇ ਹਿਸਾਬ ਨਾਲ ਆਪਾਂ ਕ੍ਰੀਏਟਿਵ ਬਣਾਉਂਦੇ ਹਾਂ ਕਿ ਯਾਰ ਜੇ ਤੂੰ ਆਹ ਚੀਜ਼ ਨਹੀਂ ਖਰੀਦੀ ਨਾ ਤਾਂ ਤੇਰਾ ਤਾਂ ਮਤਲਬ ਤੂੰ ਤਾਂ ਮਿਸ ਆਊਟ ਕਰ ਗਿਆ. ਉਹ ਭਾਵੇਂ ਪੈਕੇਜ ਹੋਵੇ ਕੋਈ, ਜਾਂ ਫਿਰ ਕੋਈ ਡਰੈਸ ਹੋਵੇ ਹੈ ਨਾ, ਜਾਂ ਫੋਨ ਹੋਵੇ ਹੈ ਨਾ, ਬਟ ਇਹ ਇੱਕ ਮਤਲਬ ਇੱਕ ਜਿਹੜੀ ਚੀਜ਼ ਟਰਮੀਨੋਲੋਜੀ 'ਚ ਆ ਜਾਵੇ, ਮਤਲਬ ਉਹ ਆਮ ਹੋ ਗਈ ਹੈ ਨਾ, ਕਿ ਉਹਦੇ ਉਹਨੂੰ ਉਸ ਤੋਂ ਰਿਲੇਟਡ ਸਾਡੀ ਸੈਂਸਿਟੀਵਿਟੀ ਖਤਮ ਹੋ ਗਈ ਆ.
16: ਦੂਰ ਕੀ ਜਾਣਾ, ਨਿੱਕੀਆਂ ਨਿੱਕੀਆਂ ਚੀਜ਼ਾਂ ਪਾਵੇ ਨੇ, ਸਮੇਂ ਦਰ ਸਮੇਂ ਕਿੱਦਾਂ ਹਾਵੀ ਹੁੰਦੇ ਰਹਿੰਦੇ ਨੇ. ਇੱਕੋ ਜਿਹੜੇ ਫਿਜ਼ਟ ਜੇ ਹੀ
18: ਬੜੇ ਚੱਲੇ
16: ਹੈ, ਇੱਕੋ ਦੂਸਰੇ ਪੌਪ ਜੇ ਹੀ ਜਿਹੜੇ ਉਹ ਪਟਾਕ ਉਹ ਹਾਲੇ ਵੀ ਉਹ ਵਿਰਲੇ ਵਿਰਲੇ ਜੇ ਦੀਦੇ ਆ,
18: ਫਿਜ਼ਟ ਵੀ ਮਾੜਾ ਮੋਟਾ ਦਿਸ ਜਾਂਦਾ ਕਿਤੇ ਨਾ ਕਿਤੇ,
16: ਉਹ ਘੁਮਾਉਣ ਵਾਲੇ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ, ਉਹ ਵੱਡੇ ਬੱਚੇ ਕੀ ਵੱਡੇ ਕੀ ਇਹੋ ਜਿਹੀ ਸਟ੍ਰੈਸ ਦੂਰ ਕਰਦੇ ਆ. ਪਰ ਹੈਰਾਨੀ ਦੀ ਗੱਲ ਇਹ ਵੀ ਉਹ ਜਿਹੜਾ 2-4 ਮਹੀਨੇ ਦਾ ਸਾਲ ਦਾ ਸੈਗਮੈਂਟ ਹੀ, ਉਸ ਤੋਂ ਬਾਅਦ ਕੀ ਦੁਨੀਆਂ ਤੋਂ ਸਟ੍ਰੈਸ ਖਤਮ ਹੋ ਗਿਆ? ਉਦੋਂ ਹਰ ਕੋਈ ਕਹਿੰਦਾ ਸੀ ਮੇਰਾ ਸਟ੍ਰੈਸ ਦੂਰ ਹੋ ਗਿਆ, ਮੈਂ ਆ ਫੜਿਆ.
18: ਨਹੀਂ ਦੇਖੋ, ਸਟ੍ਰੈਸ ਖਤਮ ਹੋਇਆ, ਜਿੰਨੇ ਬਣਾਏ ਸੀ ਉਹਦਾ ਖਤਮ ਹੋ ਗਿਆ, ਉਹਨੇ ਚੰਗੀਆਂ ਕਮਾਈਆਂ ਕਰ ਲਈਆਂ, ਉਹ ਠੀਕ ਆ, ਉਹ ਹੁਣ ਸਟ੍ਰੈਸ 'ਚ ਨਹੀਂ ਹੋਣਾ.
16: ਮਤਲਬ ਉਹ ਚੀਜ਼ ਉਸ ਤਰੀਕੇ ਦੇ ਨਾਲ ਉਹ ਤੁਹਾਨੂੰ ਪ੍ਰੈਜੈਂਟ ਕੀਤੀ ਜਾਂਦੀ ਹੈ, ਤੁਹਾਡੀ ਉਸ ਪੁਆਇੰਟ ਦੇ ਉੱਤੇ ਠੋਕਰ ਮਾਰੀ ਜਾਂਦੀ ਹੈ ਜਿਹੜੀ ਬਹੁਤਾਤ ਬੰਦੇ ਜੋ ਫੀਲ ਕਰ ਰਹੇ ਨੇ. ਅਤੇ ਬਹੁਤਾਤ ਬੰਦੇ ਜੋ ਫੀਲ ਕਰ ਰਹੇ ਨੇ, ਉਹ ਇਹਨਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਵਾ, ਸਾਨੂੰ ਤੁਹਾਨੂੰ ਕਿਉਂ ਨਹੀਂ ਪਤਾ? ਕਿਉਂਕਿ ਉਹ ਚੀਜ਼ ਇਹਨਾਂ ਪਲੇਟਫਾਰਮਾਂ ਦੇ ਉੱਤੇ ਹੀ ਤੁਹਾਡੀ ਵਾਚ ਕੀਤੀ ਜਾਂਦੀ ਹੈ.
18: ਬਿਲਕੁਲ, ਸਭ ਕੁਝ ਦੇ ਹੈਵ ਐਵਰੀਥਿੰਗ, ਕਿ ਤੁਸੀਂ
16: ਕਿੱਦਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ, ਕਿਹੜੀ ਚੀਜ਼ ਦੀ ਤੁਹਾਨੂੰ ਇਸ ਟਾਈਮ ਦੇ ਉੱਤੇ ਲੋੜ ਆ, ਕਿਹੜੀ ਚੀਜ਼ ਦੀ ਤੁਹਾਡੇ 'ਚ ਸੁਪੀਰੀਓਰਟੀ ਕੰਪਲੈਕਸ ਹੈ. ਦੂਜਾ ਦੂਸਰਾ ਕੀ ਹੁੰਦਾ?
18: ਹੀਨ ਭਾਵਨਾ. ਮੈਂ ਤਿਆਰੀ ਨਾਲ ਆਇਆ.
16: ਹਾਂ, ਹੀਣ ਭਾਵਨਾ ਦੀ ਕੀ ਹੋਊਗਾ ਓਪੋਜ਼ਿਟ?
18: ਉੱਚ ਭਾਵਨਾ. ਇਹੀ ਹੋਏਗਾ? ਨਹੀਂ, ਕੀ ਹੋਏਗਾ? ਉੱਚ ਭਾਵਨਾ ਕੀ ਹੋਏਗਾ?
16: ਨਹੀਂ, ਮੇਰੇ ਤਾਂ ਹੁਣ ਦੋਵੇਂ ਗਵਾਚ ਗਏ.
18: ਅੱਛਾ, ਨਹੀਂ ਕੀ ਕੀ ਹੁੰਦਾ ਸੁਪੀਰੀਓਰਿਟੀ ਕੰਪਲੈਕਸ? ਉੱਚ ਭਾਵਨਾ ਹੀ ਕਹਿ ਸਕਦੇ ਆਪਾਂ, ਇਨਫੀਰੀਓਰਿਟੀ ਹੋ ਗਿਆ.
16: ਭਾਵਨਾ ਸੁਣਿਆ ਨੀ ਕਦੀ, ਕੁਛ ਹੋਰ ਹੋਊਗਾ.
18: ਲੋਕਾਂ 'ਚ ਹੁੰਦੀ ਘੱਟ ਕਰਕੇ.
16: ਹਾਂ, ਵੇਖ ਲਓ, ਇਹੋ
18: ਅਸੀਂ ਘੱਟਦੇ ਹਾਂ ਅੱਜ, ਕੋਈ ਗੱਲ ਨਹੀਂ.
16: ਹਾਂ, ਜ਼ਿਆਦਾ ਸ਼ਬਦ ਜਿਹੜਾ
18: ਨਿਜ਼ਾਮ ਕਿਤੇ ਨਾ ਕਿਤੇ ਤਾਂ ਸ਼ੁਰੂ ਹੁੰਦਾ, ਸਾਡੇ ਤਾਂ ਹੋ ਗਿਆ ਸ਼ੁਰੂ.
16: ਚੋ ਖੈਰ, ਕਿਸੇ ਨੂੰ ਆ ਰਿਹਾ ਹੋਊਗਾ ਯਾਦ, ਅਤੇ ਤੁਸੀਂ
18: ਹਾਂ ਇਹ ਵੀ ਜ਼ਰੂਰ ਦੱਸਣਾ.
16: ਚੇਤਾ ਨਹੀਂ ਰਿਹਾ, ਆਪਾਂ ਮੈਸੇਜ ਵੀ ਵੇਖਣੇ ਹਲੇ, ਅਤੇ ਚਲੋ ਮੈਸੇਜ, ਹਾਂ ਮੈਸੇਜ ਵੀ ਆਪਾਂ ਵੇਖ ਲੈਂਦੇ ਹਾਂ, ਅਤੇ ਹਾਂਜੀ ਚਲੋ ਬਾਅਦ 'ਚ ਹੀ ਪੜ੍ਹਦੇ ਹਾਂ ਬਾਬਾ ਨੇ. ਪਰ ਆਪਾਂ ਜਿਹੜੀ ਸੋਸ਼ਲ ਮੀਡੀਆ ਦੀ ਅੱਜ ਗੱਲ ਕਰ ਰਹੇ ਹਾਂ, ਅਤੇ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅੱਜ ਮਾਰਕ ਜ਼ੁਕਰਬਰਗ ਦਾ ਜਨਮ ਦਿਨ. ਉਹ ਵੀ ਕਹਿੰਦਾ ਹੋਣਾ ਮੇਰੇ ਜਨਮ ਦਿਨ 'ਤੇ ਚੰਗੇ ਆਰ.
18: ਉਹਦੀ ਸਭ ਤੋਂ ਖਾਸ ਗੱਲ ਪਤਾ ਕੀ ਆ? ਉਹ ਕੁਛ ਨਹੀਂ ਯੂਜ਼ ਕਰਦਾ,
16: ਆਪ ਕੁਛ ਨਹੀਂ ਯੂਜ਼ ਕਰਦਾ,
18: ਆਪ ਕੁਛ ਯੂਜ਼ ਨਹੀਂ ਕਰਦਾ. ਉਹੀ ਉਹ ਹਲਵਾਈ ਵਾਲੀ ਗੱਲ ਹੀ ਹੈ ਨਾ, ਕਿ ਆਪਣੀ ਮਿਠਾਈ ਖਾਂਦਾ ਨਹੀਂ, ਅਤੇ ਟੋਟਲੀ ਇੰਟੂ ਫਿਟਨੈਸ ਹੋ ਗਿਆ ਹੁਣ, ਮਿਕਸਡ ਮਾਰਸ਼ਲ ਆਰਟਸ ਸਿੱਖਦਾ. ਇਹ ਜਿੰਨੇ ਵੀ ਹਾਈਪਰ ਬਿਲੀਨੀਅਰ ਹੈਗੇ ਆ ਨਾ, ਇਹ ਸਾਰੇ ਹੁਣ ਮਿਕਸ ਮਾਰਸ਼ਲ ਆਰਟ ਸਿੱਖਦੇ ਪਏ ਆ, ਸਿਕਸ ਪੈਕ ਐਪ ਬਣਾ ਰਹੇ ਆ, ਬੋਡੀ ਸ਼ੋਡੀ ਬਣਾ ਰਹੇ, ਉਹ ਕੁਛ ਕਰਨ ਨੂੰ ਹੈ ਹੀ ਨਹੀਂ
16: ਹਨਾ.
18: ਪਰ ਜੋ ਵੀ ਮਤਲਬ ਬੰਦਾ, ਇਹ ਵੀ ਇੱਕ ਸਿੱਖਣ ਵਾਲੀ ਗੱਲ ਹੈ ਕਿ ਬੰਦਾ ਜਿਹੜਾ ਫਰੀ ਮਾਇੰਡ ਹੈ, ਜਿਹਦੇ ਕੋਲ ਇੰਨਾ ਫਰੀ ਮਾਇੰਡ ਤਾਂ ਹੋਣਾ ਨਹੀਂ, ਉਹ ਵੀ ਇੰਨੀ ਤਕੜਾ ਕਾਰਪੋਰੇਸ਼ਨ ਚਲਾ ਰਿਹਾ, 100 ਤਰ੍ਹਾਂ ਦੇ ਪੰਗੇ ਉਹਦੇ ਉਸ ਲੈਵਲ ਦੇ ਹੋਣੇ ਪੰਗੇ, ਪਰ ਸਭ ਤੋਂ ਪਹਿਲਾਂ ਆਪਣੀ ਮੈਂਟਲ ਹੈਲਥ ਨੂੰ ਅਤੇ ਆਪਣੀ ਫਿਜ਼ੀਕਲ ਹੈਲਥ ਨੂੰ ਤਵੱਜੋ ਦਿੰਦੇ ਆ. ਅਤੇ ਅਸੀਂ ਲੋਕ ਇਹਨਾਂ ਲੋਕਾਂ ਦੀ ਚੀਜ਼ਾਂ ਵਰਤ ਕੇ, ਪਲੇਟਫਾਰਮ ਵਰਤ ਕੇ ਇਹੀ ਚੀਜ਼ਾਂ ਖਰਾਬ ਕਰਦੇ ਹਾਂ. ਇਹਨਾਂ ਦੇ ਬਣਾਏ ਚਿਪਸ ਹੋ ਗਏ, ਇਹਨਾਂ ਦੇ ਬਣਾਏ ਡਰਿੰਕ ਹੋ ਗਏ,
16: ਦੇਣਾ ਹੋਏ ਰਹੇ ਨੇ. ਅਤੇ ਆਪਣਾ ਇਹ ਗੱਲ ਬਿਲਕੁਲ ਸਹੀ ਆ, ਕਿਉਂਕਿ ਜਿਹੜਾ ਆਪਾਂ, ਹਾਂਜੀ ਮੈਂ ਭੇਜ ਰਿਹਾ ਜੀ ਤੁਹਾਨੂੰ, ਇਹ ਆ ਲੈ ਆ ਗਿਆ ਜੀ. ਜਿਹੜਾ ਆਪਣਾ ਜਿਹੜੇ ਬੰਦਾ ਜਿਹੜੀ ਚੀਜ਼ ਹੁਣ ਆਪਾਂ ਡਿਸਕਸ ਕਰ ਰਹੇ ਹਾਂ ਮੰਨ ਲਓ, ਅਤੇ ਜਿਹੜੇ ਬੰਦੇ ਦੀ ਜਿਹੜੀ ਆਪਣੀ ਮਾਲਕੀਅਤ ਹੈ ਉਹਨੂੰ ਤਾਂ ਪਤਾ ਹੀ ਆ ਵੀ ਕੀ ਹੋ ਰਿਹਾ ਕਿੱਦਾਂ ਹੋ ਰਿਹਾ ਵਾ, ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਲੱਗਦਾ ਹੀ ਆ। ਪਰ ਜਿਹੜੇ ਜਿਹੜੇ ਬੰਦਿਆਂ ਦੀਆਂ ਜਿਹੜੀਆਂ ਚੀਜ਼ਾਂ ਮੰਨ ਲਓ, ਜਿਹੜੇ ਬੰਦੇ ਨੇ ਸਾਬਣ ਬਣਾਇਆ ਹੋਊਗਾ ਉਹ ਕੀ ਉਹੀ ਸਾਬਣ ਯੂਜ਼ ਕਰਦਾ ਹੋਊਗਾ? ਨਹੀਂ, ਉਹ ਤੋਂ ਵੀ ਕੁਛ ਵਧੀਆ ਲੱਭਦਾ ਹੋਊਗਾ, ਉਹ ਸ਼ੈਂਪੂ ਉਹੀ ਯੂਜ਼ ਕਰਦਾ ਹੋਊਗਾ? ਨਹੀਂ। ਉਹ ਬੜੀ ਵਾਰੀ ਇੱਦਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ। ਫਿਰ ਜਿਹੜਾ ਈਵਨ ਮੈਂ ਇੱਕ ਦਿਨ ਉਹਦਾ ਵੀ ਸੁਣ ਰਿਹਾ ਹਾਂ, ਆਪਣਾ ਜਿਹੜੇ ਜਿਹਨੇ ਟੈਲੀਗ੍ਰਾਮ ਬਣਾਏ ਸੀ ਜਿਹਨੇ ਐਪਲੀਕੇਸ਼ਨ, ਉਹ ਵੀ ਕਹਿੰਦੇ ਕੋਈ ਟੈਕਨੋਲੋਜੀ ਨਹੀਂ ਯੂਜ਼ ਕਰ ਰਿਹਾ।
18: ਹਾਂ
16: ਠੀਕ ਆ, ਉਹ ਕਿਤੇ ਕਿਤੇ ਕਿਸੇ ਵੀ ਜਗ੍ਹਾ ਦੇ ਉੱਤੇ ਆਪਣੇ ਈਵਨ ਇੱਥੋਂ ਤੱਕ ਕਿ ਆਪਣੇ ਵਿਚਾਰ ਵੀ ਕਿਸੇ ਜਗ੍ਹਾ ਦੇ ਉੱਤੇ ਉਹ ਨਹੀਂ ਦਿੰਦਾ। ਉਸ ਬੰਦੇ ਦੀ ਸਿੱਧੀ ਸਿੱਧੀ ਜਿਹੀ ਪੋਲਿਸੀ ਆ ਵੀ ਮੇਰੇ ਦੁਨੀਆਂ ਦੇ ਵਿੱਚ ਇਸ ਟਾਈਮ ਦੇ ਉੱਤੇ ਵਿਚਾਰਾਂ ਦੀ ਹੀ ਵੈਲਿਊ ਆ, ਵਿਚਾਰਾਂ ਦਾ ਹੀ ਮੁੱਲ ਆ, ਅਤੇ ਮੈਂ ਐਵੇਂ ਕਿਉਂ ਅਜਾਈ ਐਵੇਂ ਸੁੱਟਦਾ ਫਿਰਾਂ ਥਾਂ ਥਾਂ 'ਤੇ। ਸੋ ਉਹਨੇ ਆਪਣਾ ਕਹਿੰਦੇ ਕਿ ਫੋਨ ਵੀ ਨਹੀਂ ਉਹਨੇ ਕੋਲ ਰੱਖਿਆ ਆਪਣੇ।
18: ਬਹੁਤ ਵਧੀਆ ਗੱਲ ਕੀਤੀ। ਇੱਕ ਉਸ ਦਿਨ ਆਪਾਂ ਏ ਆਈ ਬਾਰੇ ਜਦੋਂ ਗੱਲ ਕੀਤੀ, ਕੱਲ੍ਹ ਸਾਇਮ ਆਲਟਮੈਨ ਦੀ ਕੰਪਨੀ ਨੇ TPM ਨਾਮ ਦੀ ਇੱਕ ਪੋਡਕਾਸਟ ਹੈ, ਕੁਛ 60,000 ਸਬਸਕ੍ਰਾਈਬਰ ਹੈ, ਇਸ ਤੋਂ ਉੱਪਰ ਨਹੀਂ ਹੈ ਸਬਸਕ੍ਰਾਈਬਰ ਉਹਦਾ, ਠੀਕ ਹੈ, ਆਮ ਵਿਊ ਆਉਂਦਾ ਉਹਦੇ 'ਤੇ ਯੂਟਿਊਬ 'ਤੇ 15,000 16,000। ਉਹ ਕੱਲ੍ਹ $100 million ਦੀ ਖਰੀਦੀ ਆ ਓਪਨ ਏ ਆਈ ਦੇ ਅੰਦਰ ਰਲਾ ਲਿੱਤੀ ਆ।
16: ਓਕੇ,
18: ਕਾਰਨ ਕਾਰਨ ਇਹ ਕਿ ਜਿਹੜਾ ਉਹਦਾ ਐਨਾਲਿਟਿਕਸ ਆ ਉਹ ਇਹ ਹੈ ਕਿ ਉਹ ਜਿਹੜੀ 15,000 ਵਿਊਅਰਸ਼ਿਪ ਆ ਰਹੀ ਹੈ ਨਾ, ਉਹ ਸਾਰੇ ਹਾਈ ਐਲੀਟ ਬਿਲੀਅਨੇਅਰਸ ਅਤੇ ਟੋਪ ਦੇ ਪੋਲੀਟੀਸ਼ੀਅਨਸ ਦੇ ਘਰਾਂ ਤੋਂ ਆ ਰਹੀ ਆ, ਉਹ ਲੋਕ ਵੇਖ ਰਹੇ ਨੇ। ਸੋ ਇੱਕ ਹੁੰਦਾ ਨਾ ਕਿ ਤੁਸੀਂ ਇੱਕ ਤਾਂ ਕਿ ਜਿੰਨੇ ਮਰਜ਼ੀ ਬੰਦੇ ਇਕੱਠੇ ਕਰ ਲਓ ਪਰ ਉਹ ਵੈਲਿਊ ਉਸ ਤਰ੍ਹਾਂ ਦੀ ਨਹੀਂ, ਪਰ ਬਹੁਤ ਹੀ ਹਾਈ ਵੈਲਿਊ ਵਾਲੇ ਲੋਕਾਂ ਦੇ ਉੱਪਰ ਟਾਰਗੇਟ ਕਰਕੇ ਬਣਾਇਆ ਗਿਆ ਕੰਟੈਂਟ, ਅਤੇ ਉਹਨਾਂ ਨੂੰ ਦੋ ਮੁੰਡੇ ਵੈਰੀ ਯੰਗ ਉਹਨਾਂ ਨੂੰ ਐਕਵਾਇਰ ਕਰ ਲਿੱਤਾ ਕੱਲ੍ਹ ਓਪਨ ਏ ਆਏ ਨੇ। ਕਿਉਂ? ਕਿਉਂਕਿ ਹੁਣ ਉਹਦੇ 'ਤੇ ਵੀ ਤਾਂ ਐਡ ਆਉਣੀ ਆ, ਸੋਸ਼ਲ ਮੀਡੀਆ ਇਕੱਲਾ ਥੋੜ੍ਹਾ ਨਾ ਰਹਿ ਗਿਆ ਜਿੰਨੇ ਐਡ ਦੇਣੀ। ਹੁਣ 6 ਰੀਲਾਂ ਵੇਖੋ, ਇੱਕ ਐਡ ਆ ਜਾਂਦੀ ਹੈ 5 ਸੈਕਿੰਡ ਦੀ, ਹੈ ਨਾ। ਹੌਲੀ ਹੌਲੀ ਇਹ ਸਾਰਾ ਕੁਛ ਉਸ ਵੱਲ ਹੀ ਚੱਲ ਜਾਣਾ, ਟੀਵੀ ਤੋਂ ਹਟਾ ਕੇ ਕਿ ਐਡਸ ਨੇ ਤੰਗ ਕੀਤਾ ਹੋਇਆ। ਹੁਣ ਟੀਵੀ ਵਾਲੇ ਕੰਮ ਹੋਣੇ ਤੁਹਾਡੇ, ਆ ਨੈਟਫਲਿਕਸ ਵਗੈਰਾ ਹੋ ਗਏ, ਪ੍ਰਾਈਮ ਤਾਂ ਕਰਨਾ ਸ਼ੁਰੂ ਹੋ ਗਿਆ ਨਾ, ਕਿ ਪ੍ਰਾਈਮ ਨੂੰ ਤੁਸੀਂ ਐਕਸਟਰਾ ਪੈਸੇ ਨਹੀਂ ਦੇ ਰਹੇ ਤਾਂ ਉਹਨਾਂ ਨੇ ਐਡ ਚਲਾਉਣੀ ਹੈ ਫਿਲਮ ਦੇ
16: ਵਿੱਚ, ਚਲਾਵਾਂਗੇ ਆਪਾਂ ਜਿੱਦਾਂ ਆਪਾਂ ਨਿੱਕੇ ਹੁੰਦੇ ਵਹਿੰਦੇ ਹੁੰਦੇ ਹਾਂ ਫਿਲਮਾਂ, ਅਤੇ ਹੌਲੀ ਹੌਲੀ ਵਿੱਚ ਐਡ ਵਧਾਈ ਜਾਂਦੇ ਹੁੰਦੇ, ਉਹ ਖਿੱਚ ਚੜ੍ਹਦੀ ਹੁੰਦੀ ਵੀ ਆਹ ਹੁਣ ਐਡ ਕਿੱਥੋਂ ਆ ਗਈ।
18: 2.5 ਘੰਟੇ ਦੀ ਫਿਲਮ ਹੋਣੀ, 4 ਘੰਟੇ ਤੱਕ ਖਤਮ ਹੋਣੀ ਆ,
16: ਚੰਦਰਕਾਂਤਾ ਦੀ ਉਮਰ ਕੀ ਉਹਦਾ, ਤਾਂ ਸ਼ਹਿਰਾਂ ਚ ਨਾ ਹੋਵੇ ਪਿੰਡਾਂ ਚ ਤੇ ਉਹ ਕੁਛ ਹੀ ਹੁੰਦਾ ਸੀ।
18: ਚੰਦਰਕਾਂਤਾ ਅਲਫ ਲੈਲਾ ਹੈ, ਨਹੀਂ
16: ਜ਼ਿਆਦਾਤਰ ਜਿਹੜਾ ਇਹਦੇ ਨਾਲ ਧੱਕਾ ਹੁੰਦਾ ਹੁੰਦਾ ਸੀ ਅਲਫ ਲੈਲਾ, ਮਤਲਬ ਹਾਰਡਲੀ ਮੈਂ ਕਿਹਾ 40 ਕੁ ਮਿੰਟ ਅੱਧੇ ਘੰਟੇ ਦਾ ਹੁੰਦਾ ਸੀ, ਅਤੇ ਇੱਕ ਵਾਰੀ ਮਿਣਿਆ ਸੀ ਆਪਾਂ 15 ਕੁ ਮਿੰਟ ਦਾ ਹੀ ਦਿੰਦੇ ਸੀ, ਬਾਕੀ ਸਾਰੀ ਵਿੱਚ ਐਡ।
18: ਹਾਏ, ਜਿੱਦਾਂ ਤੁਸੀਂ ਫੇਸ ਬਣਾਇਆ ਮੈਨੂੰ ਤਰਸ ਜਿਹਾ ਆ ਗਿਆ ਤੁਹਾਡੇ ਤੇ,
16: ਕਿਉਂਕਿ ਹੁੰਦੇ ਉਹੀ,
18: ਮਾੜੀ ਗੱਲ ਹੈ ਯਾਰ,
16: ਹੁੰਦੀਆਂ ਉਹੀ ਨਾ ਚੀਜ਼ਾਂ, ਤੁਸੀਂ ਲੰਮਾ ਇੰਤਜ਼ਾਰ ਕੀਤਾ।
18: ਪਤਾ ਕਰੋ ਯਾਰ ਕੌਣ ਹੈ ਪ੍ਰੋਡਿਊਸਰ, ਆਪਾਂ ਗੱਲ ਕਰਦੇ ਹਾਂ ਕਿੰਨਾ ਨੇ ਬਣਾਇਆ ਸੀ।
16: ਹੁਣ ਤਾਂ ਉਹ ਵੀ ਬੜੇ ਸਿਆਣੇ ਹੋ ਗਏ,
18: ਉਹ ਵੀ ਸਿਆਣੇ ਹੋ ਗਏ, ਉਹਨਾਂ ਨੂੰ ਵੇਖਣਾ।
16: ਅੱਜ ਆਪਾਂ ਸੋਸ਼ਲ ਮੀਡੀਆ ਤੱਕ ਹੀ ਰਹਿੰਦੇ ਹਾਂ, ਇਹ ਜਿਹੜੀ ਚੀਜ਼ ਨਾ ਆਪ ਬੰਦਾ ਸਾਰਾ ਕੁਛ ਉਹਨੂੰ ਕ੍ਰੀਏਟ ਕਰਕੇ ਅਤੇ ਉਸ ਤੋਂ ਬਾਅਦ ਉਹ ਆਪ ਚੀਜ਼
18: ਹਾਂ
16: ਬੰਦੇ ਘੱਟ ਹੀ ਇਸਤੇਮਾਲ ਕਰਦਾ। ਪੰਜਾਬੀ 'ਚ ਇਹਦੇ ਲਈ ਬੜੀ ਵਧੀਆ ਉਹ ਇੱਕ ਕਹਿਣ ਆ ਵੀ ਅੱਗ ਲਾ ਕੇ ਕੁੱਤਾ ਰੂੜੀ 'ਤੇ।
18: ਓਕੇ,
16: ਸੋ ਉਹਦਾ ਵੀ ਇਹੋ ਹੀ ਮਤਲਬ ਹੁੰਦਾ ਵਾ। ਸੋ ਸੋਸ਼ਲ ਮੀਡੀਆ ਨੂੰ ਆਪਾਂ ਹਾਰ ਪਾ ਰਹੇ ਹਾਂ, ਅਤੇ ਜਿਹੜੀ ਇੱਕ ਹੋਰ ਬਿਰਤੀ ਜਿਹੜੀ ਮੈਂ ਇਹਦੇ ਵਿੱਚੋਂ ਵੇਖਦਾ ਨਾ ਸੋਸ਼ਲ ਮੀਡੀਆ ਦੀ, ਕਿੱਦਾਂ ਆਪਾਂ ਪ੍ਰਚਾਰ ਤੋਂ ਉਲਟ ਉਹਦੇ ਰਿਜ਼ਲਟ ਪਾਉਂਦੇ ਹਾਂ। ਮਤਲਬ ਕਹਿਣ ਦਾ ਇਹ ਕਿ ਜਿਹੜੀ ਚੀਜ਼ ਮੇਨ ਸ਼ੁਰੂ ਦੇ ਵਿੱਚ ਇੱਕ ਮੋਟੋ ਹੀ ਜਾਂ ਮਤਲਬ ਆਪਾਂ ਸ਼ੁਰੂ ਦੇ ਵਿੱਚ ਜਦੋਂ ਆਪਾਂ ਮੰਨ ਲਓ ਫੇਸਬੁੱਕ ਜੁਆਇਨ ਕੀਤੀ, ਸਾਡੇ ਦਿਮਾਗ ਦੇ ਵਿੱਚ ਕੀ ਹੀ ਮੈਸੇਜ ਇੱਦਾਂ ਦਾ ਜਿਹਦੇ ਕਰਕੇ ਆਪਾਂ ਜੁਆਇਨ ਕੀਤੀ। ਮੈਂ ਆਪਣਾ ਦੱਸਾਂ ਤਾਂ ਜਾਂ ਜੋ ਸੁਣਿਆ ਸੀ ਉਹ ਇਹ ਹੀ ਕਿ ਤੁਸੀਂ ਫਰੈਂਡਸ ਆਪਸ ਵਿੱਚ ਕਨੈਕਟਿਡ ਰਹਿ ਸਕਦੇ ਹੋ, ਤੁਸੀਂ ਜਿਨ੍ਹਾਂ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਦੂਰ ਦੁਰੇਡੇ ਬੈਠੇ ਨੇ ਉਹਨਾਂ ਨੂੰ ਤੁਸੀਂ ਲੱਭ ਸਕਦੇ ਹੋ, ਹੈ ਨਾ। ਸਕੂਲ ਦੇ ਕਾਲਜ ਦੇ ਯਾਰ ਦੋਸਤ ਰਿਸ਼ਤੇਦਾਰ ਤੁਸੀਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਆ ਸਕਦੇ, ਮਨ
18: ਚ ਕੋਈ ਖਿਆਲ ਆ ਗਿਆ
16: ਤੇ ਉਹ ਤਾਂ ਵੱਧ ਦੀਆਂ ਗੱਲਾਂ ਨਾ ਵੀ ਤੁਸੀਂ ਸਾਰੇ ਜਣੇ ਇੱਕ ਪਲੇਟਫਾਰਮ ਤੇ ਆ ਸਕਦੇ ਹੋ, ਤੇ ਤਾਂ ਪੈਸਾ ਵੀ ਨਹੀਂ ਕੋਈ ਲੱਗਣਾ, ਹੈ ਨਾ, ਉੱਥੇ ਫ੍ਰੀ ਦੇ ਵਿੱਚ ਤੁਸੀਂ ਗੱਲਾਂ ਕਰ ਸਕਦੇ ਹੋ। ਆਲ ਟੂਗੈਦਰ ਕੀ ਹੋਇਆ ਕਿ ਤੁਸੀਂ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਤੁਸੀਂ ਇਕੱਠੇ ਰਹਿ ਸਕਦੇ ਹੋ, ਪਰ ਹੁਣ ਇਹਦੀ ਸੱਚਾਈ ਵੇਖੋ ਤੁਸੀਂ ਕੀ ਵਾਕਈ ਇੱਦਾਂ।
18: ਨਹੀਂ,
16: ਜਿੱਥੇ ਆਪਾਂ ਇਸ ਤੋਂ ਵੀ ਬਾਹਰ ਜਾ ਕੇ ਇਹਦਾ ਇੱਕ ਹੋਰ ਵੱਡਾ ਮੈਸੇਜ ਬਾਅਦ 'ਚ ਆਇਆ ਕਿ ਤੁਸੀਂ ਸਿਰਫ ਆਪਣੇ ਸਰਕਲ 'ਚ ਹੀ ਨਹੀਂ ਮਤਲਬ ਉਹਦੇ ਜਿਹੜੇ ਇੱਦਾਂ ਦੇ ਜਿਹੜੇ ਕੰਪੈਕਟ ਸਰਕਲ ਹੀ ਔਨਲਾਈਨ ਉਹ ਬਹੁਤ ਹੀ ਪਹਿਲਾਂ ਵੀ, ਪਰ ਇਹ ਇੱਦਾਂ ਦਾ ਇੱਕ ਇੱਕ ਫਰੈਂਡ ਸਰਕਲ ਬਣਿਆ ਜਿਹਦੇ 'ਚ ਗਲੋਬਲੀ ਤੁਸੀਂ ਕਿਸੇ ਵੀ ਦੇਸ਼ 'ਚ ਕਿਤੇ ਵੀ ਕਿਸੇ ਨਾਲ ਵੀ ਤੁਸੀਂ ਨੈਟਵਰਕ ਬਣਾ ਸਕਦੇ ਹੋ, ਤੁਸੀਂ ਕਨੈਕਟ ਕਰ ਸਕਦੇ ਹੋ ਤੁਸੀਂ। ਖੈਰ ਉਹ ਚੀਜ਼ ਦੇ ਨਾਲ ਬਣਿਆਂ ਦੇ ਫਾਇਦੇ ਵੀ ਹੋਏ ਹੋਣਗੇ, ਪਰ ਹੁਣ ਇਸੇ ਮੈਸੇਜ ਦਾ ਜਿਹੜਾ ਅਸਲੀ ਰੂਪ ਜੇ ਆਪਾਂ ਵੇਖੀਏ ਤੇ ਮੈਨੂੰ ਲੱਗਦਾ ਕਿ ਆਪਾਂ ਹੋਰ ਦੂਰ ਹੋਏ ਹਾਂ ਸਗੋਂ ਇੱਕ ਦੂਸਰੇ ਤੋਂ। ਮਤਲਬ ਜਿੱਥੇ ਸ਼ੁਰੂ ਸ਼ੁਰੂ ਦੇ ਵਿੱਚ ਬੜੇ ਚਾਅ ਦੇ ਨਾਲ ਆਪਾਂ ਇਕੱਠੇ ਹੋਏ ਹਾਂ, ਹੁਣ ਉਹਦੀ ਜੇ ਬਹੁਤ ਆਪਾਂ ਬਰੀਕੀ 'ਚ ਨਾ ਜਾਈਏ ਤਾਂ ਉਹਦੀ ਇੱਕ ਮੋਟੀ ਜਿਹੀ ਇੱਕ ਪ੍ਰਤੱਖ ਜਿਹੀ ਇੱਕ ਐਗਜ਼ਾਮਪਲ ਆ ਕਿ ਤੁਸੀਂ ਕੋਈ ਮੰਨ ਲਓ ਕੋਈ ਗੱਲਬਾਤ ਕਰਦੇ ਹੋ ਤੁਸੀਂ ਅਤੇ ਉਹਦੇ ਉੱਤੇ ਆ ਕੇ ਜਿਹੜਾ ਇੱਕ ਧੜਾ ਵਾ ਜਿਹਨੂੰ ਉਹ ਚੀਜ਼ ਪਸੰਦ ਨਹੀਂ ਆ ਉਹ ਤੁਹਾਨੂੰ ਕਿਹੜੇ ਰੂਪ ਦੇ ਵਿੱਚ ਗਾਲ ਮੰਦਾ ਕਰਦਾ ਵਾ, ਤੁਹਾਡੀ ਟ੍ਰੋਲਿੰਗ ਕਰਦਾ ਵਾ, ਉੱਥੇ ਫਿਰ ਉਹ ਜੋੜਨ ਵਾਲੀ ਅਤੇ ਚੀਜ਼ ਘੱਟ ਗਈ ਇੱਕ ਤਰ੍ਹਾਂ ਦੇ ਨਾਲ। ਆਪਾਂ ਇਹ ਕਹਿ ਲਈਏ ਕਿ ਉਹ ਪਾੜਾ ਹੋਰ ਵੱਧ ਗਿਆ, ਜਿਹੜਾ ਮੰਨ ਲਓ ਧਰਮ ਨੂੰ ਲੈ ਕੇ, ਰੰਗ ਨਸਲ ਨੂੰ ਲੈ ਕੇ, ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਾੜਾ ਵਾ ਜਿਹੜਾ, ਜਾਂ ਆਈਡੀਓਲੋਜੀ ਬੇਸਡੀ ਕੋਈ ਤੁਹਾਡੇ ਵੱਖਰੇਵੇਂ ਨੇ,
18: ਬਹੁਤ ਜ਼ਿਆਦਾ ਫੰਡਾਮੈਂਟਲਿਜ਼ਮ ਆ ਗਿਆ ਇਸ ਚੀਜ਼ਾਂ ਤੋਂ, ਤੁਸੀਂ ਆਪਣਾ ਕੋਈ ਕਿਸੇ ਵੀ ਤਰੀਕੇ ਨਾਲ ਪੱਖ ਰੱਖਦੇ ਹੋ ਅਤੇ ਤੁਹਾਡੇ ਹਰ ਹਿਸਾਬ ਨਾਲ ਮਤਲਬ ਕੀ ਕਹਿੰਦੇ ਕਿ ਹਾਰ ਪਾਏ ਜਾਂਦੇ ਤੁਹਾਡੇ 'ਤੇ,
16: ਤਾਂ ਆਪਾਂ ਟੁੱਟੇ ਹੀ ਆ ਫਿਰ, ਜੁੜੇ ਥੋੜ੍ਹੀ ਆ।
18: ਬਿਲਕੁਲ,
16: ਹੁਣ ਉਸ ਚੀਜ਼ ਨੂੰ ਲੈ ਕੇ ਆਪਾਂ ਮੈਂ ਕਈ ਵਾਰੀ ਮਹਿਸੂਸ ਕਰਦਾ ਵੀ ਸ਼ਾਇਦ ਕਈ ਲੋਕਾਂ, ਕਈ ਖਿੱਤਿਆਂ, ਕਈ ਆਈਡੀਓਲੋਜੀਜ਼ ਦੇ ਬਾਰੇ ਕਈ ਲੋਕਾਂ ਦੇ ਮਨਾਂ 'ਚ ਇੰਨੀ ਨਫ਼ਰਤ ਨਾ ਸ਼ਾਇਦ ਹੁੰਦੀ ਜੇ ਇਹ ਪਲੈਟਫਾਰਮ ਨਾ ਹੁੰਦੇ। ਹੁਣ ਆਪਾਂ ਪੋਲੀਟੀਸ਼ਨ ਆਪਾਂ ਲਾ ਲਈਏ, ਜਿੱਦਾਂ ਇਹ ਵੀ ਤਾਂ ਇੱਕ ਵਖਰੇਵੇਂ ਹੈ ਨਾ, ਆਹ ਅਕਾਲੀ ਆ, ਕਾਂਗਰਸ ਆ, ਲਿਬਰਲ ਆ, ਲੇਬਰ ਵਾਲਾ ਵਾ, ਗ੍ਰੀਨ ਵਾਲਾ ਵਾ, ਇਹ ਵੀ ਤਾਂ ਵਖਰੇਵੇਂ ਹੈ ਨਾ, ਆਮ ਆਦਮੀ ਪਾਰਟੀ ਵਾਲਾ ਵਾ, ਆਹ ਵਾਰਸ ਪੰਜਾਬ ਦੇ ਵਾਲਾ ਵਾ, ਇਹ ਵੀ ਤਾਂ ਵਖਰੇਵੇਂ ਹੀ ਆ, ਅਤੇ ਉਹ ਵਖਰੇਵੇਂ ਕਿੱਦਾਂ ਉਹ ਲੀਕਾਂ ਹੋਰ ਗੂੜੀਆਂ ਕੀਤੀਆਂ ਜਾਂਦੀਆਂ ਨੇ।
18: ਸਗੋਂ ਇਹ ਸੋਸ਼ਲ ਮੀਡੀਆ ਵਾਲਾ ਕਲਚਰ ਸਭ ਤੋਂ ਜ਼ਿਆਦਾ ਟੌਕਸਿਕ ਹੁੰਦਾ,
16: ਟੌਕਸਿਕ ਹੁੰਦਾ
18: ਇਹਦੇ ਉੱਪਰ ਸਭ ਤੋਂ ਜ਼ਿਆਦਾ। ਤੁਸੀਂ ਦੇਖੋ ਫੇਸਬੁੱਕ ਤਾਂ ਰਹਿ ਹੀ ਗਿਆ ਹੁਣ, ਹੈ ਨਾ, ਇਸ ਬੇਸ ਦੇ ਉੱਪਰ ਤੁਸੀਂ ਇੰਸਟਾਗ੍ਰਾਮ ਦੇਖੋ, ਅੱਜ ਦੇ ਦੌਰ 'ਚ ਇੰਸਟਾਗ੍ਰਾਮ ਸਭ ਤੋਂ ਜ਼ਿਆਦਾ ਪੁਸ਼ ਕਰਦਾ, ਖਾਸ ਕਰ ਯੰਗ ਜਨਰੇਸ਼ਨ ਦਾ ਮਾਇੰਡ ਸੈੱਟ, ਹੈ ਨਾ, ਪਰਸਪੈਕਟਿਵ। ਜਿਹਨੇ ਬਣਾਇਆ ਸੀਗਾ ਇੰਸਟਾਗ੍ਰਾਮ, ਉਹਦਾ ਬੇਸਿਕ ਕੰਸੈਪਟ ਇਹ ਸੀਗਾ ਕਿ ਤੁਸੀਂ ਤਸਵੀਰ ਖਿੱਚੋ, ਪਰ ਹਰ ਕਿਸੇ ਕੋਲ ਡੀ ਐੱਸ ਐੱਲ ਆਰ ਟਾਈਪ ਕੈਮਰਾ ਨਹੀਂ ਹੁੰਦੇ, ਮੈਂ ਪ੍ਰੀ ਸੈੱਟ ਨਾ ਇਹਦੇ ਅੰਦਰ ਫਿਲਟਰ ਰੱਖੇ ਹੋਏ ਆ, ਹੈ ਨਾ, ਉਹ ਤੁਸੀਂ ਫਿਲਟਰ ਉਹ ਵਾਲਾ ਯੂਜ਼ ਕਰਕੇ ਵਧੀਆ ਜਿਹੀ ਆਪਣੀ ਤਸਵੀਰ ਜੋ ਵੀ ਪਾਉਣਾ ਚਾਹੁੰਦੇ ਹੋ ਪਾਓ, ਕਿ ਇੱਕ ਕਲੈਕਟਿਵ ਕਿਸੇ ਨੂੰ ਤਸਵੀਰ ਪਾਓ, ਜਿਹੜੇ ਹੋਰ ਲੋਕਾਂ ਨੂੰ ਸ਼ੌਂਕ ਆ ਫੋਟੋਗ੍ਰਾਫੀ ਦਾ, ਹੈ ਨਾ, ਉਹ ਲਾਈਕ ਕਰਨਗੇ ਕਿ ਯਾਰ ਬਹੁਤ ਵਧੀਆ। ਮਤਲਬ ਇੱਕ ਉਸ ਚੀਜ਼ ਨੂੰ ਕਿੱਥੇ ਤੱਕ ਆਪਾਂ ਲੈ ਆਉਂਦਾ ਕਿ ਇਟ ਇਜ਼ ਆਲ ਅਬਾਊਟ ਸੈਲਿੰਗ ਸਮਥਿੰਗ। ਹੁਣ ਤਾਂ ਇਹ ਹੋ ਗਿਆ ਕਿ ਤੁਹਾਨੂੰ ਕੋਈ ਸ਼ੌਂਕ ਹੈ ਤਾਂ ਉਹ ਸ਼ੌਂਕ ਨੂੰ ਤੁਸੀਂ ਮੋਨੀਟਾਈਜ਼ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਪਏ ਹੋ, ਹੈ ਨਾ। ਜੇ ਤੂੰ ਚੰਗਾ ਬੋਲ ਲੈਣਾ ਤਾਂ ਕੋਈ ਵੀ ਯਾਰ ਤੂੰ ਫੜ ਕੈਮਰਾ ਕਿਸੇ ਵੀ ਟੋਪਿਕ ਉੱਪਰ ਕੁਛ ਵੀ ਬੇਬਾਕ ਹੋ ਕੇ ਬੋਲ ਦੇ। ਅੱਜ ਕੱਲ੍ਹ ਤਾਂ AI ਤਾਂ ਸਕ੍ਰਿਪਟ ਵੀ ਬਣਾ ਕੇ ਦੇ ਦਿੰਦੀ ਆ, ਤੁਹਾਡਾ ਆਪਣਾ ਕੀ ਆ, ਤੁਹਾਡਾ ਚਿਹਰਾ, ਹੈ ਨਾ, ਤੁਸੀਂ ਜੋ ਮਰਜ਼ੀ ਬੋਲ ਲਓ। ਬਿਜ਼ਨਸ ਆ, ਸੋਰੀ, ਬਿਜ਼ਨਸ ਆ, ਤਾਂ ਹੁਣ ਬਿਜ਼ਨਸ ਦੇ ਅੰਦਰ ਵੀ ਉਹੀ ਗੱਲ ਹੋ ਗਈ ਹੈ ਕਿ ਪੁਰਾਣੀਆਂ ਪੁਰਾਣੀਆਂ ਤਗੜੀਆਂ ਦੁਕਾਨਾਂ ਵੀ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਹੁਣ ਫੇਸਬੁੱਕ ਲਾਈਵ, ਇੰਸਟਾਗ੍ਰਾਮ ਲਾਈਵ ਕਰਕੇ ਆਹ ਸੂਟ ਹੈ ਜੀ, ਆਹ ਦੇਖੋ ਸਿਰਫ 1500 ਦਾ ਆ ਇਹ। ਮੈਂ ਇੱਥੇ ਵੀ ਦੇਖਦਾ ਨਾ, ਇੱਥੇ ਵੀ ਲੇਡੀਜ਼ ਕਰਦੀਆਂ ਕਿ ਦੀਦੀ ਇਹ ਨਿਕਲ ਜਾਏਗਾ, ਆਪ ਜਲਦੀ ਸੇ ਔਡਰ ਕਰ ਲੈ ਨਾ, ਕਿ ਬੰਦਾ ਕਿਹੜੀ ਸ਼ੁਕਰ ਹੈ ਕਿ ਚੰਗੇ ਟਾਈਮ ਛੱਡਤੀ ਦੁਕਾਨਦਾਰੀ, ਨਹੀਂ ਤਾਂ ਕਿੱਦਾਂ ਫਸੇ ਹੋਣਾ ਸੀ। ਮਤਲਬ ਸੋਚਦਾ ਕਈ ਵਾਰੀ, ਹੈ ਨਾ,
16: ਜੇ ਅਸਲ 'ਚ
18: ਤੁਸੀਂ ਬੱਝ ਗਏ ਹੋ ਇਹਦੇ ਨਾਲ ਕਿ ਤੁਹਾਨੂੰ ਪਤਾ ਨਹੀਂ, ਬਟ ਯੂ ਆਰ ਮੈਰਿਡ ਟੂ ਇਟ। ਭਾਵੇਂ ਤੁਸੀਂ ਦੇਖ ਰਹੇ ਹੋ, ਭਾਵੇਂ ਤੁਸੀਂ ਕੁਛ ਪਾ ਰਹੇ ਹੋ, ਕਿ ਤੁਹਾਡਾ ਨਿਕਲ ਪਾਣਾ ਫਿਰ ਉਹ ਖਾਲੀਪਨ ਨੂੰ ਕਿਸ ਚੀਜ਼ ਨਾਲ ਭਰਨਾ, ਉਹ ਵੀ ਇੱਕ ਪੁਆਇੰਟ ਆ ਜਾਂਦਾ ਨਾ।
16: ਆ ਜਿਹੜੀ ਵੱਜਣ ਵਾਲੀ ਨਿਕਲਣ ਵਾਲੀ ਗੱਲ ਹੈ ਨਾ, ਇਹ ਬੜੀ ਵਾਜਬ ਆ, ਇਹ ਉਦੋਂ ਅੰਡਰਸਟੈਂਡ ਤੁਸੀਂ ਕਰ ਪਾਓਗੇ ਜਦੋਂ ਤੁਸੀਂ ਨਿਕਲਦੇ ਹੋ, ਵੱਜੇ ਨਹੀਂ ਮਹਿਸੂਸ ਕਰਦੇ ਤੁਸੀਂ। ਭਾਵੇਂ ਉਹ ਕਾਰੋਬਾਰ ਆ, ਕੋਈ ਤੁਹਾਡੀ ਨੌਕਰੀ ਆ, ਚਾਹੇ ਤੁਸੀਂ ਸੋਸ਼ਲ ਮੀਡੀਆ ਦੇ ਤੁਸੀਂ ਮੈਂਬਰ ਹੋ, ਤੁਸੀਂ ਜਦੋਂ ਉਹਨੂੰ ਬਾਹਰ ਨਿਕਲਦੇ ਹੋ ਉਹਦੇ 'ਚੋਂ, ਤਾਂ ਫਿਰ ਤੁਸੀਂ ਰਿਲਾਈਜ਼ ਕਰਦੇ ਹੋ ਵੀ ਉੱਥੇ ਮੇਰਾ ਕੀ ਫਾਇਦਾ ਸੀ, ਕੀ ਮੇਰਾ ਨੁਕਸਾਨ ਸੀ। ਇੱਕ ਸਮੇਂ ਤੱਕ ਤੁਹਾਨੂੰ ਨਹੀਂ ਪਤਾ ਲੱਗਦਾ, ਜਾਂ ਫਿਰ ਕਿਸ ਉਸ ਚੀਜ਼ ਦੇ ਵਿੱਚ ਰਹਿੰਦਿਆਂ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਕੀ ਗਵਾ ਰਹੇ ਹੋ, ਕੀ ਤੁਸੀਂ ਪਾ ਰਹੇ ਹੋ। ਖੈਰ, ਸੋਸ਼ਲ ਮੀਡੀਆ ਦੀਆਂ ਗੱਲਾਂ ਬਾਤਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਾਂ ਰਿਚਰਡ ਜੀ ਨੂੰ ਵਿਹਲਿਆ ਕਰ ਦਈਏ, ਅਤੇ ਫਿਰ ਆਪਾਂ ਇੱਕ ਬ੍ਰੇਕ 'ਤੇ ਜਾਵਾਂਗੇ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ। ਤੁਹਾਡੇ ਕਿਹੜਾ ਕਰੈਕਟਰ ਇਤਿਹਾਸ ਚੋਂ ਆਇਆ ਯਾਦ ਰਿਚਰਡ ਜੀ ਦੀ ਆਵਾਜ਼ ਸੁਣ ਕੇ,
18: ਇਹਨਾਂ ਦੀ ਸੁਣ ਕੇ? ਦੇਖੋ ਬਈ, ਰੱਬ
16: ਨੂੰ
18: ਭਗਤ ਹੀ ਯਾਦ ਰਹਿੰਦੇ। ਕ੍ਰਿਸ਼ਨ ਜੀ ਤਾਂ ਵੈਸੇ ਬੜੇ ਨਾ ਸੈਲਫ ਓਬਸੈਸਡ ਟਾਈਪ ਗੋਡ ਹੈਗੇ ਆ, ਸੋ ਹੀ ਇਜ਼ ਲਾਈਕ ਕਿ ਹਾਂ ਬਈ
16: cool.
17: ਸਾਰੇ ਹਾਂ ਹੀ ਇਜ਼ ਵੈਰੀ ਮੱਚ ਚਲ
16: ਇੱਕ ਫਿਲਮ ਵੀ ਆਈ ਹੈ ਨਾ ਉਹਨਾਂ ਦੀ
17: ਆ ਗਈ ਹੈ ਕ੍ਰਿਸ਼ਨ ਅਵਤਾਰ
16: ਹਾਂ ਪਹਿਲਾ ਪਾਰਟ
17: ਜਲਦੀ ਆਪਕੋ ਇੱਕ ਉਨਕਾ ਇੰਟਰਵਿਊ ਸੁਣਨੇ ਕੋ ਮਿਲੇਗਾ ਰੇਡੀਓ ਹਾਂਜੀ ਤੇ ਸਟਾਰ ਕਾਸਟ ਦਾ ਜ਼ਰੂਰ ਸੁਣਨਾ
16: ਹਾਂਜੀ ਰਿਚਰਡ ਜੀ ਸੋਸ਼ਲ ਮੀਡੀਆ ਤੇ ਅੱਜ ਆਪਾਂ ਚੀਰਰਨ ਕਰ ਰਹੇ ਹਾਂ ਜੀ
19: ਮੈਂ ਤੋਂ मैं हमेशा मेरे दिक्षे में हीन भावना नहीं है तो मैं हमेशा अच्छी बात बोलूंगा तो क्या कहते हैं आपके वजह से और सोशल मीडिया की वजह से एक कुरियर ड्राइवर सुपरस्टार बन गया रात ही रात थैंक यू फॉर द पॉडकास्ट कल गुरुद्वारे में इतने सारे लोगों ने जो मुझे इतने सालों से मैं कीर्तपुर गुरुद्वारा 15 साल से जा रहा हूँ वो एक पॉडकास्ट की वजह से कल लोग मेरे से गले मिल रहे थे फोटो खींच रहे थे
16: वेरी गुड
19: थैंक यू फॉर
16: मैंने तो फोटो तो बहाना ही जहां तक गले मिल रहे
17: पर ये रिचर्ड जी ये हाई कैसा फील होता है द हाई यू गेट आउट ऑफ दिस राइट कि है ना अचानक ही हर कोई यू लाइक ओके आई हैव सीन यू ऑन दिस प्लेटफॉर्म पॉडकास्ट करके आया सो हाउ डज इट रियली फील वो ओवरवेलमिंग फील कैसी है
19: ओवरवेलमिंग द लव फैक्टर ओवरवेलमिंग मोर देन द पॉपुलैरिटी बिकॉज़ क्योंकि आई मीन बाय द ब्लेसिंग ऑफ लॉर्ड कृष्णा आई हैव won lots of awards, but this award is above all of them. Like in my community, I have won so many gold medals for my work with refugee asylum seekers for over 17 years. Maine companyon mein award jeete hai for my achievements and all. But ye from another community and the recognition and the love, aadar samman, pyar, ye to koi aur hi level le gaya mujhe.
16: हर
17: किसी ने फील किया होंगे लाइफ की एक छोटी जी कोई चीज वायरल चल जाए ना कि बंदा बंदे दूसरे को समझ आए तू की चीज है देख 47 लाइक है पहले इदा ही होंगे ना 150 आ गया फिर बाद चो मुड़ के जो काम च पिया हुंदा फिर पूरा दिन बस रिफ्रेश ही करी जांदा यार बस इत्थे अटक गया पिया इत्थे ही है
16: इन्ने पता नहीं वेखी कि नहीं इन्नू भी भेजा
17: शेयर बड़ा हुंदा है किते
16: मेरे रिचर्ड जी एदा ही हुंदा ना
19: बिल्कुल बिल्कुल तो मैंने जैसे कोविड टाइम में एक ऐसी फ्रेंड्स एंड फैमिली के साथ ग्रुप बनाया था कोरोना की ऐसी की तैसी खाना खजाना वेयर वी ऑल यूज्ड टू कुक इन द हाउस
16: ओके
19: एंड पोस्ट व्हाट वी वर कुकिंग एंड इट रीच्ड अप टू 3,800 members within a year.
16: Wow.
19: Because everyone was just sitting and being idle and doing their best and matlab wo log dress up bhi hone lage ki at least people can see them. So not only were they making the dishes, they were also dressing up, they were also presenting it in a very professional way. So social media ke plus points bhi bahut hai.
17: हाँ नहीं वो तो है
16: देखो जेड़े आपां जिन्नी भी गल कीती है ना उहदे विच तुसीं एक चीज नोट करोगे कि जेड़े प्लस ने ओहो ही माइनस ने
17: मतलब ओही है मतलब वो चश्मा है थोड़ा देखण दा किस तरह कि बड़ा कोई इंट्रोवर्टेड बंदा होएगा तो कहेगा कि यार जब खाना है ना पर रिचर्ड जी कॉन्ग्रेट्स यार तुसीं तां खुद अपने लेवल ते मिनी मार्क ज़करबर्ग बन के 4,000 बंदियां दी कम्युनिटी बनाती है
19: खाना खजाना आई लेफ्ट इट Maybe 2 years later.
17: Okay.
19: क्योंकि मतलब मैं और चीज में घुस गया फिर I get bored very soon.
17: बट
19: उसमें ड्रॉप हो गया आई थिंक 2,400 और 2,500 हो गया बट उसका बेनिफिट ये है कि शी गेट्स फ्री मील फ्रॉम restaurants call her or feature their restaurants and all in Delhi.
16: रोटी मिल जाती है
17: यार
16: सानू भी रोटी दिया करो वो रेस्टोरेंट वाले
17: रोटी खाधी कि नहीं कले रेस्टोरेंट वाले पूछ रहे वाह सही है
16: सानू भी कितने कॉफी कूफी पाया करो
17: ये तो धक्का आ रहा है साढ़े ना फिर से देखो सानू खाना नहीं मिल रहा
16: है वैसे ये जेड़ा काम है ना रिचर्ड जी
19: हाँ जी
16: कुल मिला के है इन्ने के रोटी कॉफी
17: ਯਾਰ ਮੈਂ ਨਾ ਆਪਣੇ ਆਪ ਨਾਲ ਸ਼ਰਤ ਲਾਈ ਸੀ ਕਿ ਐਟ ਸਮ ਪੁਆਇੰਟ ਨਜੋਤ ਭਾਈ ਨੇ ਗੱਲ ਕਹਿਣੀ ਅੱਜ ਫਸੇ ਪਏ ਆ ਬਸ ਰੋਟੀ ਪਾਣੀ ਜੁਗ ਗਈ ਆ
16: ਵੱਡੀ
17: ਗੱਲ ਸਹੀ ਆ
16: ਤੇ ਦੂਸਰੇ ਹੈ ਕਿ ਦੂਸਰੇ ਪਾਸੇ ਤੁਸੀਂ ਵੇਖੋ ਤੇ ਬੰਦਾ ਰੋਟੀ ਲਈ ਕੰਮ ਕਰਦਾ ਹਾਂ
17: ਬਿਲਕੁਲ ਸਹੀ ਗੱਲ ਆ
16: ਤਾਂ ਰੋਟੀ ਮਿਲ ਜਾਵੇ ਹੋਰ ਕੀ ਚਾਹੀਦਾ
17: ਹੋਰ ਕੀ ਚਾਹੀਦਾ
16: ਉਹ ਵੀ ਫ੍ਰੀ ਚ ਇਹਦੇ ਇਹਦੇ ਚ ਨਾ ਸਮੱਸਿਆ ਇਹ ਹੈ ਰਿਚਰਡ ਜੀ ਹੁਣ ਅਗਲਾ ਪੱਖ ਇਹਦਾ ਇਹ ਆ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਪੋਜ਼ਿਟਿਵ ਪੱਖ ਅਤੇ ਨੈਗੇਟਿਵ ਪੱਖ ਹੈ ਨਾ ਵਿੱਚ ਨਾਲ ਇਹ ਆ ਵੀ ਉਹ ਜਿਹੜੀ ਰੋਟੀ ਕੋਈ ਖਵਾਉਂਦਾ ਨਾ ਜਾਂ ਕੋਈ ਚਾਹ ਕੌਫੀ ਪਿਆਉਂਦਾ ਵਾ ਤੇ ਇਸ ਕੰਮ ਦੇ ਵਿੱਚ ਨਾ ਇਹ ਸਮੱਸਿਆ ਹੁੰਦੀ ਆ ਵੀ ਉਹ ਫਿਰ ਤੁਹਾਨੂੰ ਕਿਤੇ ਨਾ ਕਿਤੇ ਸਾਰੇ ਨਹੀਂ ਇੱਦਾਂ ਦੇ ਪਰ ਕਈਆਂ ਦੇ ਵਿੱਚ ਤੁਹਾਨੂੰ ਨਾ ਫੀਲ ਹੋ ਜਾਂਦਾ ਵਾ ਵੀ ਸ਼ਾਇਦ ਉਹਨਾਂ ਇਸ ਕਰਕੇ ਖਵਾ ਰਹੇ ਵੀ ਹਾਂ ਤੁਹਾਡੀ ਆਪਾਂ ਫੋਟੋ ਪਾਵਾਂਗੇ ਜਾਂ ਤੁਹਾਡੇ ਤੋਂ ਵੀ ਆਪਾਂ ਕੋਈ ਕੰਮ ਲਵਾਂਗੇ ਫਾਇਦਾ ਲਵਾਂਗੇ
17: ਦੇਖੋ ਇਹ ਤਾਂ ਗਿਵਨ ਆ ਪਰ ਕੀ ਹੈ ਕਈਆਂ ਦਾ ਵਰਤਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਕਿ ਮਤਲਬ ਇਸ ਤਰ੍ਹਾਂ ਬੰਦਾ ਨੌਕਰੀ ਇਸ ਤਰ੍ਹਾਂ ਬਿਠਾ ਲਿਆ ਨਾ ਕਿ ਹਾਂਜੀ ਹਾਂ ਆਪ ਸਾਥ ਸਾਥ ਅੱਛੀ ਤਰ੍ਹਾਂ ਰਿਕਾਰਡ ਕਿਉਂ ਨਹੀਂ ਕਰ ਰਹੇ ਹੋਈ ਮੈਂ ਅੱਖੀ ਦੇਖੀ ਹੋਈ ਹੈ ਚੀਜ਼ ਮੈਂ ਇੱਥੇ ਇੱਕ ਰੈਸਟੋਰੈਂਟ ਸੀਗਾ ਉਹ ਆ ਤੇ ਗਈ ਵਿਚਾਰੀ ਕਰਨ ਲਈ ਸਾਹਮਣੇ ਬੈਠੀ ਪਈ ਸੀ ਲੜਕੀ ਪਰ ਉਹ ਟੈਂਸ਼ਨ ਹੀ ਸੀਗੀ ਉਹਨੇ ਖਾਣਾ ਇੰਜੋਏ ਨਹੀਂ ਕੀਤਾ ਚੀਜ਼ ਆ ਪਹਿਲੇ ਖੜੇ ਹੋ ਕੇ ਇਹ ਵਾਲਾ ਟੋਪ ਐਂਗਲ ਸਾਈਡ ਐਂਗਲ ਸਲੋ ਮੋਸ਼ਨ ਇਸ ਤਰ੍ਹਾਂ ਉਸ ਤਰ੍ਹਾਂ ਹੈ ਗੋਲ ਗੱਪੇ ਆ ਯਾਰ ਤੂੰ ਆਰਾਮ ਨਾਲ ਪਾਣੀ ਪਾ ਖਾ ਕੇ ਫ੍ਰੀ ਹੋ ਮੈਨੂੰ ਟੈਂਸ਼ਨ ਹੋ ਰਹੀ ਹੈ ਕਿ ਸੌਗੀ ਹੋ ਜਾਣੇ ਇੰਨੇ ਟਾਈਮ ਦੇ ਨਹੀਂ ਹਰ ਤਰ੍ਹਾਂ ਦਾ ਐਂਗਲ ਲੈਣਾ
16: ਨਹੀਂ ਹੈ ਤੇ ਸਾਰਾ ਕੁਝ
17: ਟਫ ਜੋਬ ਹੈ ਵੈਸੇ
16: ਮੈਂ ਕਈ ਮੈਂ ਸਟਾਰ ਵੇਨਾ ਵਾਂ ਉਹ ਬੜੇ ਤੰਗ ਹੁੰਦੇ ਵਿਚਾਰੇ ਉਹ ਜਦੋਂ ਮੰਨ ਲਓ ਕੋਈ ਜੇ ਕਿਤੇ ਰੋਟੀ ਪਾਣੀ ਖਾਣ ਵੀ ਡਏ ਤੇ ਉਹ ਉਹਨਾਂ ਦੀ ਵੀਡੀਓ ਗੱਲਾਂ ਕਰਦੇ ਆ ਦੀ ਖਾਂਦਿਆਂ ਦੀ ਫੋਟੋ ਖਿੱਚੀ ਜਾਣੀਆਂ ਤੋ ਉਹ ਚੀਜ਼ ਮਤਲਬ ਇੱਕ ਤਰ੍ਹਾਂ ਦੀ ਆਪਾਂ ਵੇਖਿਆ ਜਾਵੇ ਤੇ ਸਜ਼ਾ ਹੀ ਆ ਤੇ
19: ਮਾਰਕੀਟਿੰਗ ਪੁਆਇੰਟ ਆਫ ਵਿਊ ਉਨ ਲੋਕੋ ਕੇ ਲਈ ਤੋ ਸਸਤਾ ਮੈਂ ਫ੍ਰੀ ਐਡਵਰਟਾਈਜ਼ਮੈਂਟ ਹੋ ਰਹੀ ਇਵਨ ਇਫ ਇਟ ਰੀਚਸ ਆਊਟ ਟੂ 2500 ਪੀਪਲ ਹਜ਼ਾਰ ਰੁਪਏ ਦਾ ਖਾਣਾ ਖਿਲਾ ਕੇ ਸੋ ਦੈਟਸ ਅ ਵਿਨ ਵਿਨ ਫਾਰ ਬੋਥ ਸਾਈਡ
16: ਹਾਂ ਨਹੀਂ ਉਹ ਤੇ ਹੈ ਹੀ ਆ
17: ਉਹ ਤਾਂ ਹੈ ਹੀ ਆ
16: ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਤੁਹਾਡੇ ਨਾਲ ਇਹ ਹੋਣਾ ਹੈ ਜਿਹੜਾ
17: ਅਸੀਂ ਇਹ ਕਹਿੰਦੇ ਕਿ ਚੱਲ ਗਏ ਨਾ ਤਾਂ ਫਿਰ ਮਤਲਬ ਗੋਲ ਗੱਪੇ ਇਸ ਤਰ੍ਹਾਂ ਆਪਕੋ ਸ਼ੂਟ ਕਰਨੇ ਪੜਨੇ ਕਿ ਬਸ ਇਹ ਆਖਿਰ ਵਾਲੇ ਹੀ ਹੈ ਇਸਕੇ ਬਾਅਦ ਆਨੇ ਨਹੀਂ ਕਭੀ
16: ਹਾਂ ਥੈਂਕ ਯੂ ਰਿਚਰਡ ਜੀ ਥੈਂਕ ਯੂ
19: ਥੈਂਕ ਯੂ ਥੈਂਕ ਯੂ ਵੈਰੀ ਮਚ
16: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਿਚਰਡ ਜੀ ਖੈਰ ਸਾਨੂੰ ਤਾਂ ਮਤਲਬ ਨਾ ਮੈਂ ਆਦਤ ਹੀ ਪਹਿਲਾਂ ਤੋਂ ਹੈਗੀ ਸੀ ਜਿੱਦਾਂ ਜਿਹੜੇ ਹੁੰਦੇ ਨੀ ਭੰਗੜੇ ਵਾਲੇ ਉਹ ਵੀ ਹੋਸਟਲ ਚ ਰਹਿੰਦੇ ਹੋਣ ਤੇ ਵਿਆਹ ਦਾ ਕੋਈ ਕਾਰਡ ਆ ਜੇ ਤੇ ਇੱਕ ਸਟੇਜ ਤੇ ਅੰਡਰਸਟੂਡ ਜਿਹਾ ਹੁੰਦਾ ਸੀ ਵੀ ਏਡਾ ਕੋਈ ਚਾਹ ਚੂ ਨੀ ਇਹਨਾਂ ਨੇ ਭੰਗੜੇ ਪਾਉਣਾ ਪਲੇਟ ਰੱਖੀ ਨੀ ਹੁੰਦੀ ਤੇ ਪਹਿਲਾਂ ਕਹਿਣ ਦਿੰਦੇ ਮੁੰਡੇ ਲਾਓ ਫਿਰ ਰੌਣਕ ਰੌਣਕ ਕਹਿ ਰਹੇ ਇੱਕ ਬ੍ਰੇਕ ਲੈ ਕੇ ਆਪਾਂ ਵਾਪਸੀ ਕਰਦੇ ਹਾਂ ਇੱਕ ਮਿੰਟ ਮੈਂ ਚੈੱਕ ਕਰ ਲਵਾਂ ਮੈਂ ਵੀ ਹਾਂਜੀ ਸੋ ਸਾਡਾ ਟਾਈਮ ਬ੍ਰੇਕ ਦਾ ਤੇ ਆ ਕੇ ਹੁੰਦੀਆਂ ਨੇ ਗੱਲਾਂ ਬਾਤਾਂ ਇੱਥੋਂ ਹੀ ਆਪਾਂ ਆ ਕੇ ਸ਼ੁਰੂ ਕਰਾਂਗੇ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वड्डा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमिग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
2: सुनो जी, गड्डी अक्षरा ज्वेलर्स वाल ले लो।
4: ओ जो हुकम मेरी सरकार।
2: ओ आ किधर, हैरी स्पार्क वाल जाना, तुसी आ किथे जा रहे हो?
4: अक्षरा ज्वेलर्स दी दूजी लोकेशन रिवरस्टंच,
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो,
2: अक्षरा ज्वेलर अपनी दूजी लोकेशन 56 गारफील्ड रोड, ईस्ट रिवरस्टन विच वी तुहाडी सेवा विच।
0: ਹਾਂਜੀ ਹਾਂਜੀ ਹਾਂਜੀ ਹਾਂਜੀ
5: ਹਾਂਜੀ ਰੇਡੀਓ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: JBCO Films leke aaye action, emotion ate full on entertainment. Punjabi feature film Shera.
8: 5 saal baad mudiya Shera, te mudiya vi kede haathan ch.
9: Starring Parmesh Verma, Sonal Chauhan, Yogra Singh, Manav Vij ate hor vi ugge kalakar.
10: Main utthon vi mud ke jithon koi nahi mud ke aunga.
7: Written and directed by Savio Sandhu, produced by Anmol Sahni.
9: Hun vekhna na bhullyo 15 mai ton tuhade nedle cinema ghara vich
7: Shera.
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au।
11: ਰੇਡੀਓ ਹਾਂਜੀ 1674 ਐਮ, ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਚੜ੍ਹਦੀ ਕਲਾ ਦੇ ਵਿੱਚ ਹੋ ਗਏ ਅਤੇ ਇਸ ਅਗਲੇ ਪੜਾਅ ਦੇ ਵਿੱਚ ਤੁਹਾਡਾ ਸਵਾਗਤ। ਪਹਿਲੇ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਆਪਾਂ ਮਾਰਕ ਜੋਗਰਬਰਗ ਦੀਆਂ ਕਰ ਰਹੇ ਹਾਂ, ਕਿਉਂਕਿ ਜਨਮ ਦਿਨ ਤੋਂ ਸ਼ੁਰੂ ਹੋਈਆਂ, ਸੋਸ਼ਲ ਮੀਡੀਆ ਨੂੰ ਥੋੜ੍ਹੇ ਜਿਹੇ ਹਾਰ ਪਾਏ ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ। ਮੇਰੇ ਨਾਲ ਨੇ ਕ੍ਰਿਸ਼ਨ ਭਾਰਦਵਾਜ।
12: ਹੈਲੋ ਜੀ, ਹੈਲੋ, ਕੈਸੇ ਹੋ ਸਰ? ਠੀਕ ਕੈਸੇ ਰਹੀ ਆਪਕੀ ਬ੍ਰੇਕ? ਅੱਛੀ ਥੀ
11: ਬ੍ਰੇਕ, ਬਹੁਤ ਬੜੀਆ ਰਹੀ ਹੈ, ਬਹੁਤ ਹੀ ਅੱਛੀ ਥੀ, ਬੜੀ ਸ਼ਾਨਦਾਰ ਥੀ।
12: ਆਪਨੇ ਹਮੇਂ ਯੇ ਵੀ ਬਤਾਨਾ ਥਾ ਨਾ, ਮੈਨੇ ਕਹਾ ਆਪਕੋ ਮੈਂ ਯਾਦ ਕਰਾ ਦੂੰ। ਅਮੂਮਨ ਯਹੀ ਹੋਤਾ ਹੈ ਕਿ ਜਦੋਂ ਆਪਾਂ ਕਰਦੇ ਹੁੰਦੇ ਹਾਂ ਸ਼ੋ, ਉਹ ਯਾਰ ਇਹ ਤਾਂ ਕਹਿਣਾ ਸੀ।
11: ਹਾਂ ਨਹੀਂ, ਸਹੀ ਗੱਲ ਹੈ, ਗੱਲ ਫਿਰ ਜਿਹੜੀ ਇੱਕ ਪਾਸੇ ਨੂੰ ਤੁਰ ਪੈਂਦੀ ਹੈ, ਤੁਰ ਪੈਂਦੀ ਹੈ, ਆਪਸ ਲਿਉਣੀ ਔਖੀ ਹੋ ਜਾਂਦੀ ਹੈ। ਆਪਾਂ ਮੈਣੀ ਜੀ ਨੂੰ ਵਿਹਲਾ ਕਰ ਦਈਏ ਤੇ ਫਿਰ ਆਪਾਂ ਉਸ ਪਾਸੇ ਨੂੰ ਆਉਂਦੇ ਹਾਂ। 299 ਤੁਸੀਂ ਆਉਣੇ ਰੋਜ਼।
12: ਹੈਲੋ
11: ਹੈਲੋ
13: ਹੈਲੋ, ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ ਦੇ ਸਾਰੇ ਸੁਣਨ ਵਾਲਿਆਂ ਨੂੰ
11: ਜੀ, ਸਤਿ ਸ੍ਰੀ ਅਕਾਲ।
13: ਹਾਂਜੀ, ਹੋਰ ਕਿੱਦਾਂ? ਠੀਕ ਠਾਕ?
11: ਹਾਂਜੀ ਠੀਕ ਠਾਕ, ਵਧੀਆ ਜੀ ਵਧੀਆ। ਕੋਈ ਨਹੀਂ, ਆਰਾਮ ਨਾਲ ਤੁਸੀਂ ਰਿਲੈਕਸ ਹੋ ਕੇ ਬਹਿ ਲਓ, ਨਿਬੇੜ ਲਓ ਤੁਸੀਂ ਕੰਮ ਕਰ ਤੇ
13: ਸਕਦਾ
11: ਅਸੀਂ ਬੈਠੇ ਹਾਂ।
13: ਮਿਊਟ ਨਹੀਂ ਸੀ ਮੇਰਾ ਫੋਨ, ਹੈ ਨਾ?
11: ਹਾਂਜੀ,
13: ਮੈਂ ਫੋਨ ਮਿਊਟ ਤੇ ਨਹੀਂ ਸੀਗਾ।
11: ਨਹੀਂ ਚਲੋ, ਰਹਿ ਜਾਂਦਾ ਕਈ ਵੇਲੇ, ਸਾਡੇ ਕਈ ਵਾਰੀ ਰਹਿ ਜਾਂਦੇ।
13: ਨਹੀਂ ਮੈਂ ਕਿਹਾ ਕਿ ਫੋਨ ਹੀ ਚੇਂਜ ਕੀਤਾ, ਤਾਂ ਇਹ ਜਿਹੜੀ ਨਿਊ ਟੈਕਨੋਲੋਜੀ ਆ ਨਾ, ਉਹ ਮੈਂ ਉਹਨੂੰ ਪਹਿਲਾਂ ਬੇਟੀ ਨੂੰ ਕਹੀ ਵੀ ਜਾ ਰਹੀ ਮੈਂ ਕਿ ਮੈਨੂੰ ਲੱਗਦਾ ਨਹੀਂ ਆ ਮਿਊਟ ਤੇ ਆ, ਹੈ ਨਾ? ਨਹੀਂ, ਕਹਿੰਦੀ ਇੱਦਾਂ ਹੁੰਦਾ ਉੱਦਾਂ ਹੁੰਦਾ ਆ, ਤੇ ਫਿਰ ਚਲੋ ਜੇ ਸੁਣ ਲਿਆ ਤਾਂ ਉਹਦੇ ਵਿੱਚ ਕੋਈ ਲੁਕ ਲੁਕ ਵਾਲੀ ਗੱਲ
12: ਨਹੀਂ। ਬੜੇ ਬੜੇ ਦੇਸ਼ ਮੈਂ ਛੋਟੀ ਛੋਟੀ ਬਾਤ ਹੁੰਦੀ ਰਹਿੰਦੀ
11: ਹੈ, ਵੈਸੇ ਅਸੀਂ ਨਹੀਂ ਕੁਝ ਵੀ ਸੁਣਿਆ।
12: ਹਾਂ,
11: ਸਾਡੀ ਕੋਸ਼ਿਸ਼ ਸੀ ਵੀ ਤੁਸੀਂ ਆਪ ਹੀ ਦੱਸ ਦਿਓ ਕੁਛ,
12: ਟ੍ਰਿਕ ਜਿਹਾ ਖੇਲ ਰਹੀ
11: ਸਾਨੂੰ। ਚਲੋ ਕਈ ਵੇਲੇ ਬੰਦਾ ਦੱਸ ਹੀ ਦਿੰਦਾ।
12: ਹਾਂ ਹੁੰਦਾ ਹੁੰਦਾ।
13: ਅੱਛਾ, ਮੈਨੂੰ ਨਾ ਤੁਹਾਡੀ ਗੱਲ ਜਿਹੜੀ ਸੋਸ਼ਲ ਮੀਡੀਆ ਤੋਂ ਫੇਸਬੁੱਕ ਦੀ ਗੱਲ ਆਈ ਸੀ ਨਾ, ਜੋ ਤੁਸੀਂ ਕਹਿੰਦੇ ਸੀਗੇ ਕਿ ਸਟਾਰਟਿੰਗ ਵਿੱਚ ਆਪਾਂ ਕੀ ਸੋਚ ਕੇ ਜੁੜੇ ਸੀ, ਕੀ ਮਤਲਬ, ਹੈ ਨਾ? ਤੇ ਉਹ ਮਤਲਬ ਠੀਕ ਆ, ਤੁਸੀਂ ਪੋਜ਼ਿਟਿਵ ਗੱਲ ਦੱਸੀ ਆ ਕਿ ਆਪਾਂ ਕਿੰਨੇ ਕੁ ਹੁਣ ਜੁੜੇ ਹੋ ਆ, ਹਨਾ, ਮਤਲਬ ਉਹਦੀ ਨੈਗੇਟਿਵ ਇਹ ਗੱਲ ਆਈ ਆ ਕਿ ਆਪਾਂ ਜਿਸ ਹਿਸਾਬ ਨਾਲ ਜਿਸ ਜੋਸ਼ ਨਾਲ ਜੁੜੇ ਸੀਗੇ ਸਾਰੇ, ਤੇ ਹੁਣ ਓਨੇ ਆਪਾਂ ਜੁੜਿਓ ਨਹੀਂ ਆ, ਹਨਾ। ਤੁਸੀਂ ਇਹ ਨੈਗੇਟਿਵ ਗੱਲ ਦੱਸੀ ਸੀ, ਪਰ ਮੈਂ

0: ਨਾਲ ਹਾਲੇ ਵੀ
1: ਹਨਾ,
0: ਪਤਾ ਨੀ ਮੈਨੂੰ ਇਦਾਂ ਲੱਗਦਾ ਹੁੰਦਾ
1: ਅਲੱਗ ਅਲੱਗ ਪੱਖੀ ਨੇ ਇਹਦੇ ਵਿਚਾਰ ਨਾਲੇ, ਇੱਕ ਪੱਖੇ ਦਾ ਇਹ ਵੀ ਹੋ ਸਕਦਾ ਵੀ ਆਪਾਂ ਨਾ ਲਾਈਫ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਅੱਗੇ ਵੱਧਦੇ ਹਾਂ ਸਾਡਾ ਸਰਕਲ ਵੱਧਦਾ ਵੱਡਾ ਹੁੰਦਾ ਹੈ ਨਾ, ਪਹਿਲਾਂ ਸਕੂਲ ਦੇ ਫਰੈਂਡ ਹੁੰਦੇ ਆ, ਕਾਲਜ ਦੇ ਹੁੰਦੇ ਆ, ਫਿਰ ਸਹੁਰਿਆਂ ਦੀਆਂ ਰਿਸ਼ਤੇਦਾਰੀਆਂ ਗਾਂ ਹੋਰ ਯਾਰਾਂ ਦੋਸਤਾਂ ਦੀਆਂ ਕੰਮਾਂ ਕਾਰਾਂ ਦੀਆਂ, ਤੁਸੀਂ ਵੇਖੋ ਤੇ ਜਿੱਦਾਂ ਜਿੱਦਾਂ ਲੇਅਰਸ ਐਡ ਹੋਈ ਜਾਂਦੀਆਂ ਵਾ, ਇਹ ਪੋਸੀਬਲ ਹੀ ਨਹੀਂ ਆ ਹਰ ਇੱਕ ਦੇ ਨਾਲ ਵਰਤ ਲੈਣਾ, ਹਰ ਇੱਕ ਦੇ ਨਾਲ ਸੰਪਰਕ ਦੇ ਵਿੱਚ ਰਹਿ ਲੈਣਾ, ਪਰ ਆਪਾਂ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਗਲਤ ਗਲਤ ਗਲਤ ਸਹੀ ਕੱਢਣਾ
2: ਬੇਸਿਕਲੀ ਤਾਂ ਆਪਾਂ ਜਿਨ੍ਹਾਂ ਨਾਲ ਸਾਡਾ ਰੂਟੀਨ ਮੈਚ ਹੁੰਦਾ ਆਪਾਂ ਉਹਨਾਂ ਨਾਲ ਹੀ ਹੈ ਨਾ ਮਿਲਦੇ ਵਰਤਦੇ ਹਾਂ। ਇੱਕ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਹੋ ਗਿਆ ਸੀ ਪਲੇਟਫਾਰਮ ਕਿ ਯਾਰ ਉਹ ਹੁਣ ਮੈਨੂੰ ਪਤਾ ਰਿਹਾ ਕਰਿਆ ਕਿ ਇਹ ਜਿਹੜਾ ਮੇਰਾ ਦੋਸਤ ਆ ਕਿਸੇ ਹੋਰ ਮੁਲਕ ਰਹਿੰਦਾ ਕਿ ਹਨਾ ਲਾਈਫ ਦੇ ਕਿਸ ਪੜਾਅ ਤੇ ਕੀ ਚੱਲ ਰਿਹਾ, ਕਦੀ ਕਦਾਈ ਹੈਲੋ ਹਾਈ ਕਰ ਲਿਆ। ਪਰ ਓਬਵੀਅਸ ਜੀ ਗੱਲ ਆ, ਹੁਣ ਤੁਸੀਂ ਕੋਈ ਲਾਈਫ ਜੀ ਰਹੇ ਹੋ, ਮੈਂ ਹੁਣ ਕੋਈ ਹੋਰ ਜੀ ਰਿਹਾ, ਸਾਡੇ ਕੋਲ ਇੰਨੇ ਕਾਮਨ ਟੋਪਿਕ ਨਹੀਂ ਹੋਣਗੇ। ਉਹ ਇਹ ਹੈ ਕਿ ਦੂਰੋਂ ਝਾਤ ਰਹਿੰਦੀ ਹੈ ਕਿ ਹਾਂ ਬਾਈ
1: ਬੇਸਿਕਲੀ ਨਾ ਆਪਾਂ ਮੈਂਡੀ ਜੀ ਆਪਾਂ ਥੱਬਾ ਭਰ ਕੇ ਚੱਲਣ ਦੀ ਸਾਡੀ ਆਦਤ ਆ ਵੀ ਵੱਧ ਤੋਂ ਵੱਧ ਕੈਰੀ ਕਰਕੇ ਆ ਵੀ ਨਾ ਛੁੱਟ ਜੇ, ਆ ਵੀ ਨਾ ਛੁੱਟ ਜੇ, ਤੇ ਇਸੇ ਤਰ੍ਹਾਂ ਦੇ ਨਾਲ ਸਾਡੀਆਂ ਸਾਂਝਾਂ ਨੇ ਵੀ ਅਸੀਂ ਸਭ ਕੁਛ ਹੀ ਕੈਰੀ ਕਰਕੇ ਚੱਲਣਾ ਚਾਹੁੰਦੇ, ਪਰ ਆਪਾਂ ਇੱਕ ਚੀਜ਼ ਭੁੱਲ ਜਾਂਦੇ ਹਾਂ ਵੀ ਨਹੀਂ ਹੋ ਸਕਦਾ ਇਹ ਕੰਮ। ਹਰ ਮੋੜ ਦੇ ਉੱਤੇ ਜ਼ਿੰਦਗੀ ਨਾ ਇੱਕ ਸਫ਼ਰ ਆ, ਆਪਾਂ ਇੱਕ ਸਫ਼ਰ ਦੇ ਵਿੱਚ ਇੱਕ ਪੜਾਅ ਦੇ ਉੱਤੇ ਬਹਿੰਦੇ, ਆਪਾਂ ਸਾਹ ਲੈਂਦੇ ਹਾਂ ਅਤੇ ਗਾਂਹ ਤੁਰ ਪੈਂਦੇ ਹਾਂ। ਇਹ ਥੋੜ੍ਹੀ ਆ ਵੀ ਉੱਥੇ ਜਿੰਨੇ ਲੋਕ ਬੈਠੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰ ਪੈਂਦੇ ਵੀ ਹੁਣ ਤੁਸੀਂ ਵੀ ਸਾਡੇ ਨਾਲ ਹੀ ਚੱਲੋ। ਹਾਂ ਆਪਾਂ ਉਹਨਾਂ ਨੂੰ ਮਿਸ ਕਰਦੇ ਰਹਿੰਦੇ ਹਾਂ ਅਤੇ ਉਸ ਮਿਸ ਕਰਨ ਦਾ ਉਹਨਾਂ ਨਾਲ ਬਿਤਾਏ ਉਹਨਾਂ ਪਲਾਂ ਦਾ ਇੱਕ ਆਨੰਦ ਆ, ਪਰ ਜੇ ਆਪਾਂ ਉਹਨਾਂ ਨੂੰ ਨਾਲ ਹੀ ਲੈ ਕੇ ਤੁਰ ਪਈਏ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਨਾ ਕੋਈ ਉਣਤਾਈ ਉਹਨਾਂ ਦੇ ਸੁਭਾਅ ਦੀ ਸਾਨੂੰ ਪਤਾ ਲੱਗਣੀ ਆ, ਜੋ ਕਿ ਅੱਜ ਕੁਛ ਹੋ ਰਿਹਾ ਕੱਲ ਕੁਛ ਹੋ ਰਿਹਾ, ਫਿਰ ਅਸੀਂ ਕਹਿਣਾ ਲੈ ਇਹ ਮਤਲਬ ਨੂੰ ਨਾਲ ਜੁੜੇ।
2: ਕਈ ਵਾਰੀ ਆਪਾਂ ਗਰੋ ਅਪ ਹੀ ਇਸ ਤਰ੍ਹਾਂ ਡਿਫਰੈਂਟ ਹੋ ਜਾਂਦੇ ਹਾਂ ਕਿ ਕਈ ਵਾਰੀ ਮਾਇੰਡ ਹੀ ਨਹੀਂ ਮੈਚ ਕਰਦੇ ਸ਼ਾਇਦ ਜੋ 10 ਸਾਲ ਪਹਿਲੇ ਜਾਂ 12 ਸਾਲ ਪਹਿਲੇ ਕਰਦੇ।
1: ਸੋ ਉਹਦੇ 'ਚ ਕਸੂਰ ਪੋਜ਼ਿਟਿਵਿਟੀ ਇਹ ਨਹੀਂ ਆ ਕਿ ਆਪਾਂ ਇਸ ਨਜ਼ਰੀਏ ਦੇ ਨਾਲ ਵੇਖੀਏ ਵੀ ਉਹ ਬੰਦੇ ਇੱਦਾਂ ਦੇ ਸੀ ਨਹੀਂ ਅਤੇ ਸਾਨੂੰ ਲੇਟਰ ਔਨ ਪਤਾ ਲੱਗਾ ਅਤੇ ਉਹ ਛੱਡਣ ਹੀ ਵਾਲੇ ਹੀ। ਪੋਜ਼ਿਟਿਵਿਟੀ ਇਸ ਚੀਜ਼ ਦੇ ਵਿੱਚ ਹੈ ਕਿ ਆਪਾਂ ਇਹ ਮੰਨ ਲਈਏ ਵੀ ਹਰ ਇੱਕ ਬੰਦਾ ਹਰ ਇੱਕ ਇਨਸਾਨ ਇੰਕਲੂਡਿੰਗ ਅਸ ਹਰ ਦਿਨ ਇੱਕੋ ਜਿਹਾ ਨਹੀਂ ਰਹਿੰਦਾ, ਜ਼ਿੰਦਗੀ ਦੇ ਹਰ ਪੜਾਅ 'ਚ ਇੱਕੋ ਜਿਹਾ ਨਹੀਂ ਰਹਿੰਦਾ। ਉਹਦੇ ਗੁੱਸਾ ਖੁਸ਼ੀ ਉਹਦਾ ਮੂਡ ਆਫ ਔਨ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੈਰਲਰ ਚੱਲਦੀਆਂ ਰਹਿੰਦੀਆਂ। ਸੋ ਇਸ ਸਭ ਕੁਛ ਦੇ ਚੱਲਦਿਆਂ ਡਿਪੈਂਡ ਆ ਕਿ ਆਪਾਂ ਕਿਹੜੇ ਪੜਾਅ 'ਤੇ ਉਹਨੂੰ ਹੈਲੋ ਕਹੀ ਸੀ। ਸੋ ਕਈ ਸਾਡੇ ਸੱਜਣ ਕਈ ਸਾਡੇ ਇੱਦਾਂ ਦੇ ਰਿਸ਼ਤੇ ਨਾਤੇ ਤੁਸੀਂ ਵੇਖੋ ਵੀ ਉਹ ਤੁਹਾਨੂੰ ਇੱਕੇ ਵਾਰੀ ਮਿਲੇ ਹੁੰਦੇ ਆ, ਪਰ ਉਹਨਾਂ ਦੀਆਂ ਉਹ ਖੂਬਸੂਰਤ ਯਾਦਾਂ ਤੁਹਾਨੂੰ ਕਿੰਨਾ ਰਸ ਦਿੰਦੀਆਂ ਰਹਿੰਦੀਆਂ, ਅਤੇ ਅਸੀਂ ਸੱਤ ਵਲ ਭੰਨ ਕੇ ਪਤਾ ਨਹੀਂ ਕਿੱਥੋਂ ਔਖੇ ਸੌਖੇ ਹੋ ਕੇ ਉਹਨਾਂ ਦਾ ਕੰਟੈਕਟ ਲੱਭ ਕੇ ਕਈ ਤਾਂ ਉੱਥੇ ਮੰਨ ਲਓ ਉਹਨਾਂ ਨੂੰ ਮਿਲਣ ਵੀ ਚਲੇ ਜਾਣਗੇ ਜਾਂ ਕਿੱਦਾਂ, ਅਤੇ ਫਿਰ ਅਸੀਂ ਵਾਪਸ ਮਾਯੂਸ ਪਰਤਦੇ ਹਾਂ ਕਿਉਂਕਿ ਉਹ ਰਸ ਨਹੀਂ ਨਾ ਆਉਣਾ ਜੋ ਪਹਿਲਾਂ ਆਇਆ ਸੀ।
2: ਸਹੀ ਗੱਲ,
1: ਆਪਾਂ ਐਕਸਪੈਰੀਮੈਂਟ ਹੀ ਇੰਨੇ ਕੁ ਕਰਨੇ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਦੇ ਨਾਲ ਵੀ ਉੱਥੋਂ ਅਸੀਂ ਤੰਗ ਹੋ ਕੇ ਉਹ ਕੀ ਕਹਿੰਦੇ ਹੁੰਦੇ ਆ ਬੜੇ ਬੇਆਬਰੂ ਹੋ ਕੇ ਲੌਟੇ ਹਾਂ,
2: ਤੁਹਾਰੇ ਕੂਚੇ ਸੇ ਹਮ,
1: ਹਾਂ ਕੂਚੇ ਹੀ ਰਹੇ
2: ਪੋਚੇ ਫਿਰ ਗਏ ਹਾਂ।
1: ਸੋ ਇਹ ਵੀ ਇੱਕ ਪੱਖ ਆ ਕਿ ਆਪਾਂ ਨਾ ਹੋ ਹੀ ਨਹੀਂ ਸਕਦਾ ਕਿ ਆਪਾਂ ਇੰਨਾ ਕੁਛ ਕੈਰੀ ਕਰਕੇ ਆਪਾਂ ਚੱਲੀਏ। ਮੈਂ ਤਾਂ ਇਹ ਮੰਨਦਾ ਵਾਂ ਵੀ ਆਪਾਂ ਚਾਹੇ ਕਿਸੇ ਨੂੰ 10 ਸਾਲੀ ਮਿਲੀਏ ਪਰ ਅਸੀਂ ਖੁਸ਼ ਹੋ ਕੇ ਮਿਲ ਲਈਏ,
2: ਪਰ ਉਹ ਉਸ ਹੀ ਕਿੱਸੇ ਤੋਂ ਸ਼ੁਰੂਆਤ ਹੋਵੇ ਨਾ ਜਿੱਥੇ ਛੱਡਿਆ ਸੀ ਐਨ ਨੈਕਸਟ ਸੈਂਟੈਂਸ ਸ਼ੁਰੂ ਹੋ ਗਿਆ
0: ਉੱਥੋਂ ਹੀ।
2: ਉਹਦੇ ਨਾਲ
0: ਹਾਂ ਉਹ ਏਦਾਂ ਚਾਹੀਦੀ ਹੈ, ਪਤਾ ਨੀ ਮੈਂ ਆਪਣਾ ਆਪਣਾ ਜਦੋਂ ਨਾ ਪਤਾ ਨੀ ਇੱਥੇ ਪੜਿਆ ਸੀ ਫੇਸਬੁੱਕ ਤੇ ਕਿਤੇ ਜਿਲੇ ਉਹ ਕੋਰਸ ਆਉਂਦੇ ਕੋਈ ਲਿਖ ਦਿੰਦਾ ਪਾ ਦਿੰਦਾ ਕਿ ਆਪਣਾ ਜਿਹੜਾ ਮਾਇੰਡ ਹੈ ਇਹਨੂੰ ਨੈਗੇਟਿਵ ਤਾਂ ਹੋਣਾ ਹੀ ਆ, ਇਹ ਸਾਡੀ ਫਿਤਰਤ ਵੀ ਇਨਸਾਨ ਦੀ, ਪਰ ਫਿਰ ਪਤਾ ਨੀ ਮੈਨੂੰ ਤਾਂ ਸੋਸ਼ਲ ਮੀਡੀਆ ਥਰੂ ਆਪਣੇ ਆਪ ਨੂੰ ਸੁਧਰੀ ਤਾਂ ਹੈ ਨੀ ਇੱਕ ਪਰਸਨ ਵੀ, ਪਰ ਸੁਧਾਰਨ ਦਾ ਕਹਿ ਲਓ ਹਨਾ, ਮੈਨੂੰ ਮੈਂ ਇਸ ਵੇ ਨਾਲ ਲੈਂਦੀ ਹਾਂ ਕਿ ਦੇਖੋ ਹੁਣ ਜਿਹੜੇ ਫੇਸਬੁੱਕ ਹੈ ਇਹਨੂੰ ਆਪਾਂ ਕਿੰਨਾ ਕੁ ਯੂਜ ਕਰਨਾ, ਕਿਸ ਵੇ ਯੂਜ ਕਰਨਾ ਆ, ਹੈਲਪਫੁਲ ਤਾਂ ਹੈਗਾ ਹੀ ਆ, ਆਪਾਂ ਜਿਹੜੇ ਕਹਿੰਦੇ ਹਾਂ ਨੀ ਅਡਿਕਟਡ ਹੋ ਗਏ ਬੋਰ ਹੋ ਗਏ ਜਾਂ ਕੁਛ ਵੀ ਹੋ ਗਏ, ਉਹ ਆਪਣੇ ਆਪ ਦਾ ਹੀ ਹੈ ਨਾ,
2: ਕਿਸੇ ਵੀ ਚੀਜ਼ ਆਪਾਂ ਐਕਸੈਸ ਕਰ ਲਈਏ ਤੇ ਉਹ ਤੇ ਖਰਾਬੀ ਹੀ ਕਰਦਾ ਉਹ ਤੁਹਾਡਾ, ਪਰ ਪੁਆਇੰਟ ਇਹੀ ਹੈ ਕਿ ਕਿੰਨੇ ਕੁ ਲੋਕ ਸੈਲਫ ਅਵੇਅਰ ਨੇ, ਤੇ ਅਸੀਂ ਅੱਜ ਵੀ ਉਹ ਵਾਲੀ ਜਨਰੇਸ਼ਨ ਆ ਜਿਨ੍ਹਾਂ ਨੇ ਇਹਨੂੰ ਆਉਂਦੇ ਹੋਏ ਵੇਖਿਆ, ਜੋ ਇੱਕ ਹੋਰ ਜਨਰੇਸ਼ਨ ਖੜੀ ਹੁੰਦੀ ਵੀ ਹੈ ਜਿਨ੍ਹਾਂ ਦੀ ਲਾਈਫ ਦਾ ਇਹ ਹਿੱਸਾ ਹੈ। they know this is a part of it.
1: ਹਾਂ ਪਰ ਆਪਾਂ ਨਾ ਇਹਦਾ ਇੱਕ ਇੱਕ ਪੱਖ ਹੋ ਰਿਹਾ ਇਸ ਤੋਂ ਬਲੈਦਾ ਨਾ ਮੈਨੇਜ, ਤੁਸੀਂ ਵੇਖੋਗੇ

0: ਕਿ ਜਿਹੜਾ ਇਹ ਸੋਸ਼ਲ ਮੀਡੀਆ ਵਾਲਾ ਪਰਿਵਾਰ ਹੈ ਨਾ, ਆਪਾਂ ਸੋਸ਼ਲ ਮੀਡੀਆ ਪਰਿਵਾਰ ਕਹਿ ਦਿੰਦੇ ਇਹਨੂੰ ਅੱਜ ਕੱਲ੍ਹ, ਇਹਦੇ ਉੱਤੇ ਨਾ ਆਪਾਂ ਬਿਲਕੁਲ ਬਿਲਕੁਲ ਮੈਂ ਫੇਕ ਵੀ ਨਹੀਂ ਕਹੂੰਗਾ ਜਾਂ ਫਿਰ ਇਹ ਕਹੂੰਗਾ ਵੀ ਇਹਦੇ ਉੱਤੇ ਆਪਾਂ ਇੱਕ ਨਾ ਅਲੱਗ ਜ਼ਿੰਦਗੀ ਜੀਨੇ ਆ, ਉਹਨੂੰ ਆਪਾਂ ਇੱਦਾਂ ਵੇਖ ਸਕਦੇ ਹਾਂ ਕਿ ਇੱਕ ਤੇ ਸਾਡੇ ਰਿਐਲਿਟੀ ਦੇ ਵਿੱਚ ਮੰਨ ਲਓ ਸਾਡੇ ਪਰਿਵਾਰ ਦੇ ਜੀ ਨੇ, ਸਾਡੇ ਆਸ ਪਾਸ ਕੁਲੀਗ ਨੇ, ਯਾਰ ਮਿੱਤਰ ਨੇ, ਹੈ ਨਾ, ਅਤੇ ਉਹਨਾਂ ਦੇ ਸਾਹਮਣੇ ਸਾਡੀ ਕੋਈ ਅਲੱਗ ਇਮੇਜ ਆ ਅਤੇ ਉਹਨਾਂ ਦੀ ਸਾਡੀਆਂ ਨਜ਼ਰਾਂ ਦੇ ਵਿੱਚ ਅਲੱਗ ਇਮੇਜ ਆ, ਪਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਇੱਕ ਭਰਮ ਸਿਰਜਦੇ ਹਾਂ ਜਾਂ ਕਿਸੇ ਨੇ ਸਿਰਜਿਆ ਵਾ, ਆਪਾਂ ਉਸ ਸਿਰਜੇ ਭਰਮ ਦੇ ਚੱਕਰ ਦੇ ਵਿੱਚ ਉਹਦੇ ਨਾਲ ਆਪਾਂ ਨਾਤਾ ਬਣਾਉਂਦੇ ਹਾਂ, ਪਤਾ ਨਹੀਂ ਉਹ ਕਿੰਨਾ ਕੁ ਸੱਚ ਬੋਲ ਰਿਹਾ ਹੁੰਦਾ, ਕਿੰਨਾ ਕੁ ਝੂਠ ਬੋਲ ਰਿਹਾ ਹੁੰਦਾ। ਸੋ ਇਹ ਕੁੱਲ ਮਿਲਾ ਕੇ ਜਦੋਂ ਝੂਠੋ ਝੂਠ ਬਣੇ ਰਿਲੇਸ਼ਨ ਨੇ ਨਾ, ਉਹ ਫਿਰ ਆਪਾਂ ਕਿਤੇ ਨਾ ਕਿਤੇ ਵੇਹਨੇ ਆ ਵੀ ਉਹ
1: ਲੈਸਨ ਤਾਂ ਲਰਨ ਕਰਦੇ ਆ,
0: ਹੈ ਨਾ, ਉਹ ਕਿਤੇ ਨਾ ਕਿਤੇ ਚੀਜ਼ ਚ ਤੁਹਾਨੂੰ ਨਾ
2: ਰੀਲ ਵੇਖਦੇ ਤੁਸੀਂ ਕਹਿੰਦੇ ਲੈ ਬਾਈ ਬਸ ਮੈਂ ਹੀ ਹੋਵਾਂਗਾ ਉੱਥੇ, ਹੈ ਨਾ, ਮੁਹੱਬਤ ਦੇ ਫਿਲਮ ਪੱਤੇ ਡਿੱਗਣੇ, ਮੈਂ ਆਰਾਮ ਨਾਲ ਸ਼ਾਂਤੀ ਨਾਲ ਬੈਠਾਂਗਾ, ਉਹ ਹੈ ਹੀ ਨਹੀਂ। ਹਰ ਬੰਦਾ ਟਰਾਈਪੋਡ ਲੈ ਕੇ ਖੜਾ ਪਿਆ ਕਿ ਬਾਈ ਮੈਂ ਵੀ ਇੱਕ ਵਾਈਬ ਦਿਖਾਣੀ ਕੁਛ ਕਰਨਾ।
0: ਡਿਪੈਂਡ ਤੁਸੀਂ ਕੀ ਮਾਇੰਡ ਚ ਲੈ ਕੇ ਚੱਲ ਕੇ, ਹੈ ਨਾ। ਅੱਛਾ ਇੱਕ ਹੋਰ ਚੀਜ਼ ਹੈ ਇਹਦੀ, ਇਹਦੇ ਵੱਖ ਦੋ ਕਿਉਂਕਿ ਆਪਾਂ ਹੁਣ ਮਕਾ ਹੀ ਰਹੇ ਹਾਂ, ਅਤੇ ਇਹਦੇ 'ਚ ਨਾ ਤੁਸੀਂ ਵੇਖੋਗੇ ਕਿ ਆਪਾਂ ਅੱਜ ਕੱਲ੍ਹ ਛੋਟੇ ਤੋਂ ਛੋਟਾ ਪਰਿਵਾਰ ਚਾਹੁੰਦੇ ਹਾਂ, ਹੈ ਨਾ, ਆਪਾਂ ਨਿਊਕਲੀਅਰ ਫੈਮਲੀਆਂ ਦੇ ਵਿੱਚ ਚਲੇ ਗਏ, ਆਪਾਂ ਜਿਹੜੇ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਜਿਹਦੇ ਵਿੱਚ 10-10, 15-15 ਲੋਕ ਸੀ, ਅੱਜ ਕੱਲ੍ਹ ਬਹੁਤ ਘੱਟ ਲੋਕ ਉਹ ਪਸੰਦ ਕਰਦੇ ਹੋਣਗੇ। ਸਾਡੇ ਸਾਰਿਆਂ ਨੂੰ ਇਹੋ ਹੀ ਆ ਵੀ ਯਾਰ ਇੰਨਾ ਨਹੀਂ ਵਰਤਿਆ ਜਾਂਦਾ, ਪਰ ਇੱਧਰ ਆਪਾਂ ਵੱਡਾ ਚਾਹੁੰਦੇ ਹਾਂ, ਕਿਤੇ ਨਾ ਕਿਤੇ ਆਪਾਂ
1: ਪਰ ਉਹਦੇ ਪਿੱਛੇ ਕੁਛ ਹੁੰਦਾ ਹੈ ਨਾ, ਜਿਦਾਂ ਹੁਣ ਜਿਹੜੇ ਰੀਲਾਂ ਬਣਾਉਂਦੇ ਆ ਘਰੋਂ ਹੀ ਉਦੇ ਸ਼ੁਰੂ ਕਰੀ ਜਾਂਦੇ, ਕੁਛ ਅਚੀਵ ਬੇਸ਼ਕ ਉਹ ਸਾਡੇ ਕੰਮ ਦੀ ਚੀਜ਼ ਨਹੀਂ ਹੋਗੀ, ਕੁਛ ਉਹਨਾਂ ਨੂੰ ਲੱਗਦਾ ਹੁੰਦਾ ਕਿ ਫਾਇਦਾ ਹੋਣਾ ਆ, ਮੋਰ ਫੋਲੋਵਰਸ, ਕਿਉਂਕਿ ਵਿੱਚੇ ਇਵੈਂਟਸ ਵੱਲ ਵੀ ਆਪਾਂ ਹੋਏ ਹਾਂ, ਹੈ ਨਾ, ਸਾਨੂੰ ਇੱਕ ਫ੍ਰੀ ਟਿਕਟ ਮਿਲ ਜਾਏਗੀ, ਮੈਂ ਇਹਦੀਆਂ 50 ਟਿਕਟਾਂ ਵਿਖਾ ਦੂੰਗਾ ਫੋਲੋਵਰਸ ਦੇ ਥਰੂ। ਸੋ ਕੁਛ ਨਾ ਕੁਛ ਹੈਗਾ ਆ, ਮਤਲਬ ਉਹ ਕੀ ਕਹਿੰਦੇ ਆ ਆਪਾਂ, ਸੈਲਫਿਸ਼ਨੈਸ ਨਹੀਂ ਕਹਿ ਲਈਏ ਵੀ ਕੁਛ, ਮਤਲਬ ਬੇਖਸ਼ਕ ਉਹ ਰੋਂਗ ਅਚੀਵਮੈਂਟ ਹੋਵੇ ਉਹਦੀ, ਪਰ ਦਿਮਾਗ ਚ ਕੁਛ ਹੈਗਾ ਆ।
2: ਹਾਂ, ਮਤਲਬ ਕਿਸੇ ਨਾ ਕਿਸੇ ਤਰੀਕੇ ਇੱਕ, ਹੈ ਨਾ, ਸੋਰਸ ਬਣਾਣਾ ਕਿ ਫੇਮਸ ਹੋ ਜਾਈਏ ਤੇ ਪੈਸਾ ਵੀ ਆ ਜਾਵੇ, ਈਜ਼ੀ ਮਨੀ ਹੋ ਜਾਂਦਾ ਨਾ ਥੋੜਾ
0: ਜਿਹਾ ਕੁੱਲ ਮਿਲਾ ਕੇ ਨਾ, ਚਾਹੇ ਆਪਾਂ ਰਿਚਰਡ ਜੀ ਦੀ ਗੱਲ ਵੇਖੀਏ ਜਾਂ ਤੁਸੀਂ ਵੀ ਜਿਹੜੀ ਕਰ ਰਹੇ ਹੋ, ਜਾਂ ਆਪਾਂ ਸਾਰਾ ਕੁਛ ਨੂੰ ਸਾਮਾਂ ਭਜੇ ਕਰੀਏ, ਤੇ ਇਨਸਾਨ ਆਪਣੇ ਨਾ ਵਜੂਦ ਨੂੰ ਹੀ ਪਾਲਦਾ ਵੀ ਮੈਂ ਵੱਧ ਤੋਂ ਵੱਧ ਕਿੱਦਾਂ ਮੇਰੀ ਹਰ ਜਗ੍ਹਾ ਦੇ ਉੱਤੇ ਐਗਜ਼ਿਸਟੈਂਸ ਹੋਵੇ। ਇਹ ਚੀਜ਼ ਆਪਾਂ ਵੇਖਦੇ ਹਾਂ ਵੀ ਪੈਸੇ ਤੋਂ ਵੀ ਉੱਤੇ ਆ ਜਾਂਦੀ ਹੈ, ਬੰਦਾ ਪੈਸੇ ਕਮਾ ਕੇ ਉਸ ਤੋਂ ਬਾਅਦ ਫਿਰ ਆਪਣਾ ਵਜੂਦ ਪਾਲਣ ਤੁਰ ਪੈਂਦਾ, ਉਹ ਪੈਸਾ ਖਰਚ ਕੇ, ਉਹ ਕਮਾਇਆ ਪੈਸਾ ਖਰਚ ਕੇ।
2: ਸਾਰੀ ਖੇਡ ਹੈ ਕਿ ਮੈਂ ਲੈਗੇਸੀ ਕੀ ਛੱਡ ਕੇ ਜਾਵਾਂਗਾ, ਹੈ ਨਾ, ਕਿ ਉਹੀ ਉਹ ਜਾਨਵਰਾਂ ਵਾਲੀ ਵਿਰਤੀ ਤੋਂ ਲੈ ਕੇ ਅੱਜ ਤੱਕ ਮੇਨ ਉਹੀ ਪੁਆਇੰਟ ਹੈ ਕਿ ਮੇਰੀ ਲੈਗੇਸੀ ਕੀ ਹੈ। ਹੁਣ ਕਿਉਂਕਿ ਨੰਬਰ ਦੇ ਅੰਦਰ ਆ ਸਕਦੀ ਆ ਕਿ ਬਈ ਇਹ ਇਸ ਬੰਦੇ ਨੂੰ 3 ਮਿਲੀਅਨ ਬੰਦੇ ਜਾਣਦੇ ਸੀਗੇ ਜੀ ਸੋਸ਼ਲ ਮੀਡੀਆ ਤੇ, 10 ਮਿਲੀਅਨ ਟਰੈਕਿੰਗ ਸੀਗੀ, ਉਹ ਇੱਕ ਲੈਗੇਸੀ ਹੈ ਇਸ ਬੰਦੇ ਦੀ, ਹੈ ਨਾ, ਕਿ ਇਹਦੇ ਬਸ 1,000-1,500 ਸੀਗੇ। ਆਪਾਂ ਇਹ ਨਹੀਂ ਵੇਖਦੇ ਉਹਦਾ ਇੰਟਰਸਟ ਹੈ ਨਹੀਂ ਹੈ, ਜਿਹੜਾ 3 ਮਿਲੀਅਨ ਵਾਲਾ ਉਹਦਾ, ਉਹ ਵਿਚਾਰਾ ਆਪਣੀ ਹੀ ਪਰਸਨੈਲਿਟੀ ਦਾ ਗੁਲਾਮ ਹੈ, ਹੁਣ ਆਪਣੀ ਇੱਛਾ ਅਨੁਸਾਰ ਕੁਛ ਕਰਨਾ ਨਹੀਂ ਸਕਦਾ, ਕਿਉਂਕਿ ਜਿੱਦਾਂ ਦੀ ਆਡੀਅੰਸ ਹੈ ਉਹਨੂੰ ਉੱਦਾਂ ਦਾ ਹੀ ਰਹਿਣਾ ਪੈਣਾ, ਉੱਦਾਂ ਦਾ ਹੀ ਬੋਲਣਾ ਪੈਣਾ।
0: ਬਿਲਕੁਲ
2: ਸਹੀ ਕਿ ਨਹੀਂ, ਨਾਲੇ ਕੋਈ ਵੀ ਬੰਦਾ ਇੱਕੋ ਜਿਹਾ ਨਹੀਂ ਹੁੰਦਾ, ਹਰ ਕਿਸੇ ਦੇ ਹਰ ਤਰ੍ਹਾਂ ਦਾ ਰੰਗ ਹੁੰਦਾ, ਪਰ ਹਰ ਟਾਈਮ ਇੱਕੋ ਬਣ ਕੇ ਰਹਿਣਾ ਆਪਣੇ ਗੁਲਾਮ ਹੋ
0: ਹੀ ਨਹੀਂ ਸਕਦਾ।
1: ਇੱਕ ਲਾਸਟ ਗੱਲ ਹੈ, ਇਹਦੇ ਵਿੱਚ ਸੇਵਾਦਾਰ ਵੀ ਕੋਈ ਨਾ ਕੋਈ ਜੁੜਿਆ ਹੋਊਗਾ, ਬਹੁਤ ਜੁੜੇ ਹੋਊਗਾ ਕੋਈ ਨਾ ਕੋਈ, ਕਿਉਂ, ਕਿਉਂਕਿ ਉਹਨੂੰ ਲੱਗਦਾ ਹੁੰਦਾ ਕਿ ਸ਼ਾਇਦ ਮੇਰੇ ਮਤਲਬ ਕਿਸੇ ਦੀ ਕਿਸੇ ਨੂੰ ਮਤਲਬ ਜਦੋਂ ਹੁਣ ਕਹਿ ਲਓ ਕਿ ਉਹ ਸੇਵਾਦਾਰ ਸੇਵਾ ਹੀ ਲਾਈ ਹੁੰਦੀ, ਕਿਸੇ ਨੂੰ ਮੁੱਖ ਤੇ ਸਮਾਈਲ ਆ ਜਾਂਦੀ ਆ, ਜਾਂ ਕਿਸੇ ਨੂੰ ਮਤਲਬ ਹੈ ਨਾ ਗਾਈਡੈਂਸ ਮਿਲ ਜਾਂਦੀ ਆ ਕੁਛ, ਤੇ ਉਸ ਹਿਸਾਬ ਨਾਲ ਵੀ ਸੋਸ਼ਲ ਮੀਡੀਆ ਤੇ ਬੈਠ ਕੇ ਵੀਡੀਓਸ ਪਾ ਰਹੇ ਆ, ਜਾਂ ਵਿੱਚ ਹੈਗੇ ਆ ਸਾਰੇ ਫੇਕ ਨੀ ਸਾਰੇ। ਸੋ
2: ਜਿਹਨੇ
0: ਆਪਣਾ ਕਾਰੋਬਾਰ ਕਰਨਾ ਉਹ ਕਰੀ ਜਾਂਦਾ,
1: ਪਰ
0: ਕੁੱਲ ਮਿਲਾ ਕੇ ਨਾ ਇਕਦਾਂ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਬਾਅਦ ਚ ਵੀ ਸਾਰੇ ਜਣੇ ਸੋਚ ਵਿਚਾਰ ਕਰਿਓ ਕੋਈ ਕੀ ਤੁਹਾਨੂੰ ਲੱਗਦਾ ਵੀ ਕੋਈ ਇੱਕ ਕੋਈ ਇੱਕ ਸਾਰੇ ਸਾਰੇ ਵੱਸਦੇ ਜਹਾਨ ਚੋਂ ਕੋਈ ਇੱਕ ਸ਼ਖਸੀਅਤ ਇੱਦਾਂ ਦੀ ਹੋਵੇ ਵੀ ਜਿਹੜਾ ਵਾਕਈ ਆਪਾਂ ਕਹਿੰਦੇ ਹੋਈਏ ਵੀ ਹਾਂ ਇਹਨੂੰ ਸਾਰੇ ਐਡਮਾਇਰ ਕਰਦੇ ਆ ਇਹਦੀ ਇਹ ਬੜਾ ਮਤਲਬ ਇਹਦੇ ਚ ਹੈਨਾ ਮਤਲਬ ਆਪਾਂ ਆਪਾਂ ਤੇ ਇਹ ਵੇਖਦੇ ਹਾਂ ਵੀ ਤੁਸੀਂ ਕਹਿ ਦੋਗੇ ਵੀ ਹਾਂ ਫਲਾਣਾ ਪਰ ਉਹ ਤੁਹਾਡੇ ਵੀ ਹੋ ਸਕਦੇ ਆ ਉਹਦੇ ਥੱਲੇ ਵੀ ਗਾਲਾਂ ਕੱਢਣ ਵਾਲੇ ਆ ਜਾਂਦੇ
2: ਅਸੀਂ ਰੱਬ ਨੀ ਬਖਸ਼ਦੇ ਸਾਨੂੰ ਆਪਣਾ ਚੰਗਾ ਲੱਗਦਾ ਦੂਸਰੇ ਦਾ ਨਹੀਂ ਲੱਗਦਾ ਇਨਸਾਨ ਤਾਂ ਦੂਰ ਦੀ ਗੱਲ
0: ਹੈ ਸੱਚਾਈ ਤਾਂ ਇਹੋ ਹੀ ਹੈ ਨਾ ਫਿਰ ਉਹ ਮਤਲਬ ਇਹ ਆ ਅਸਲ ਦੇ ਵਿੱਚ ਸੋਸ਼ਲ ਮੀਡੀਆ ਨੇ ਨਾ ਸਾਨੂੰ ਅਸਲ ਚ ਸਾਡਾ ਅਸੀਂ ਜੇ ਵੇਖਣਾ ਚਾਹੀਏ ਮੈਂ ਚੰਗਾ ਪੱਖ ਦੀ ਜਿਹੜੀ ਤੁਸੀਂ ਗੱਲ ਕਰਦੇ ਨਾ ਪੋਜ਼ਿਟਿਵਿਟੀ ਤੇ ਪੋਜ਼ਿਟਿਵਿਟੀ ਇਹ ਆ ਕਿ ਅਸੀਂ ਆਪਣਾ ਸੱਚ ਵੇਖ ਲਈਏ ਉਹਦੇ ਚੋਂ ਅਸੀਂ ਹੈਗੀ ਆ ਸੋਸ਼ਲ ਮੀਡੀਆ ਇੱਕ ਤਰ੍ਹਾਂ ਦੇ ਨਾਲ ਨਾ ਬੰਦੇ ਨੂੰ ਆਪਣਾ ਅੰਦਰ ਵਿਖਾ ਦਿੰਦਾ ਜੇ ਤੁਸੀਂ ਵੇਖਣਾ ਤੇ ਤੁਹਾਡੀ ਅਸਲੀਅਤ ਕੀ ਆ ਤੁਹਾਡੀ ਜੇ ਕੋਈ ਉੱਥੇ ਗਾਲਾਂ ਕੱਢ ਰਿਹਾ ਤੇ ਉਹ ਉਹ ਇੱਕ ਨਹੀਂ ਕੱਢ ਰਿਹਾ ਤੇ ਉਹ ਤੁਹਾਡੇ ਅੰਦਰ ਦਾ ਹੀ ਉਹ ਵੀ ਇੱਕ ਅੰਗ ਆ ਕਿਉਂਕਿ ਸਾਡੇ ਸਾਰਿਆਂ ਦੇ ਸੁਭਾਅ ਦੇ ਵਿੱਚ ਉਹ ਸਾਰਾ ਕੁਛ ਹੀ ਹੁੰਦਾ ਵਾ ਜੋ ਆਪਾਂ ਵੇਖ ਰਹੇ ਹਾਂ ਕਿਸੇ ਵੇਲੇ ਕਿਸੇ ਦਾ ਕੁਛ ਹਾਵੀ ਕਿਸੇ ਵੇਲੇ ਕੋਈ ਉਹ ਚੀਜ਼ ਲਕਾ ਲੈਂਦਾ ਵਾ ਕਿਸੇ ਵੇਲੇ ਉਹ ਸਾਹਮਣੇ ਥਰੋ ਕਰ ਦਿੰਦਾ ਜਿਹੜਾ ਸਾਹਮਣੇ ਥਰੋ ਕਰ ਦਿੰਦਾ ਉਹਨੂੰ ਆਪਾਂ ਗਲਤ ਕਹਿਣ ਲੱਗ ਪੈਂਦੇ ਪਰ ਕੁਛ ਨਾ ਕੁਛ ਕਿਤੇ ਨਾ ਕਿਤੇ ਅੰਸ਼ ਤੇ ਉਹ ਤੁਹਾਡੇ 'ਚ ਹੀ ਹੁੰਦਾ ਤੁਸੀਂ ਕਿਹੜਾ ਵੀ ਕਦੇ ਗੁੱਸਾ ਨਹੀਂ ਕੀਤਾ ਹੁੰਦਾ ਪਰ ਉਹ ਚੀਜ਼ ਤੁਹਾਨੂੰ ਤੁਹਾਡਾ ਅੰਦਰ ਤੁਹਾਨੂੰ ਇਨਸਾਨ ਦੇ ਅੰਦਰ ਕਿੰਨੇ ਕੁ ਰੰਗ ਨੇ ਕਿੰਨੇ ਕੁ ਰੂਪ ਬਦਲ ਸਕਦਾ ਵਾ ਉਹ ਸਾਰਾ ਕੁਛ ਤੁਹਾਨੂੰ ਇਹਦੇ 'ਚ ਸਮਝ ਆ ਜਾਂਦਾ
2: ਕਿਆ ਬਾਤ
0: ਮੈਨੂੰ ਇਹਦਾ ਨਿਬੇੜਦੀ ਇੱਥੇ ਹੈ ਨਾ
2: ਸ਼੍ਰੀ ਸ਼੍ਰੀ 108 ਬਾਬਾ ਰਣਜੋਤ ਸਿੰਘ ਜੀ ਤੋਂ ਮੇਰਾ ਸਾਦਰ ਨਮਨ ਹੈ ਜਲਦ ਹੀ ਇੱਕ ਅੱਛਾ ਸਾ ਇਵੈਂਟ ਕਰਵਾਏਂਗੇ ਔਰ ਭਕਤੋਂ ਸੇ ਸੀਧੇ ਵਾਰਤਲਾਪ ਕਰਵਾਏਂਗੇ
0: ਬਾਬਾ ਰਣਜੋਤ ਹਿਮ ਕ੍ਰੇਮ ਹਿਮ ਕ੍ਰੇਮ ਥੈਂਕ ਯੂ ਮੈਨੀ ਜੀ ਥੈਂਕ ਯੂ
2: ਥੈਂਕ ਯੂ
0: ਥੈਂਕ ਯੂ ਥੈਂਕ ਯੂ ਜੀ ਤੁਹਾਡੇ ਆਨੇ ਬਾਨੇ ਸਾਨੂੰ ਵੀ ਗੱਲਾਂ ਯਾਦ ਆ ਜਾਂਦੀਆਂ
2: ਵੈਰੀ ਨਾਈਸ ਮੋਨੋਲੋਗ ਆਈ ਲਵਡ ਇਟ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਕੀਤੀ ਆ
0: ਕਿਹੜੀ ਭਲਾ
2: ਜਿਹੜੀ ਹੁਣੇ ਤੁਸੀਂ ਕੀਤੀ ਹੈ ਇੰਨੀ ਲੰਮੀ ਚੌੜੀ ਕਿਆ ਕਿਆ ਰਿਦਮ ਸੀਗਾ ਨਾ ਇਸ ਬਹਿਤੀ ਹਵਾ ਸਾ ਥਾ ਵੋ ਮੰਤਰ ਮੁਗਧ ਕਰਦੀ ਆ
0: ਓ ਥੈਂਕ ਯੂ ਤੇ ਕੁਛ ਇੱਕ ਮੈਸੇਜ ਤੇ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਫੇਰ ਕਹਿਣਾ ਵਾ ਵੀ ਉਹ ਗੱਲਾਂ ਬਾਤਾਂ ਆਪਣੀਆਂ ਫੇਰ ਵਿੱਚ ਹੀ ਰਹਿ ਗਈਆਂ ਅੱਛਾ ਅੱਜ ਦੇ ਦਿਨ ਇੱਕ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਹੁਣ ਵੀ ਤੁਹਾਡੇ ਨਾਲ ਪਾ ਲੈਂਦੇ ਹਾਂ ਅਸਲ ਵਿੱਚ ਹੁਣ ਇਸ ਟਾਈਮ ਦੇ ਉੱਤੇ ਦੌੜ ਇੱਕ ਚੱਲ ਰਹੀ ਆ ਕਿ ਆਪਾਂ ਕਿਹੜੇ ਤਰੀਕੇ ਦੇ ਨਾਲ ਸਰਕਾਰਾਂ ਬਣਾਉਣੀਆਂ ਨੇ ਤੇ ਚਲੋ ਹਰ ਥਾਂ ਦੇ ਉੱਤੇ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਪੂਰੀ ਇਹ ਜ਼ੋਰਾਂ ਸ਼ੋਰਾਂ ਦੇ ਉੱਤੇ ਆ ਤੇ ਉਸ ਵਿੱਚੋਂ ਆਪਾਂ ਇੱਕ ਖਬਰ ਜਿਹੜੀ ਸਾਂਝੀ ਕੀਤੀ ਅੱਜ ਤੁਹਾਡੇ ਨਾਲ ਜਾਂ ਫਿਰ ਸਾਡੀ ਜਾਣ ਲੈਣੀ ਜ਼ਰੂਰੀ ਆ ਜਾਂ ਉਹਨਾਂ ਦੇ ਲਈ ਜਿਹੜੇ ਇਸ ਟਾਈਮ ਦੇ ਉੱਤੇ ਪੀ ਆਰ ਨੇ ਜਾਂ ਹੁਣ ਜਾ ਰਹੇ ਨੇ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਪੀ ਆਰ ਹੋ ਜਾਂਗੇ ਤਾਂ ਬੜਾ ਕੁਛ
2: ਫ੍ਰੀ ਹੋ ਜਾਂਗੇ
0: ਹਾਂ ਬੜੀਆਂ ਚੀਜ਼ਾਂ ਤੋਂ ਨਿਜਾਤ ਮਿਲ ਜੂਗੀ ਸੋ ਹੁਣ ਪੀ ਆਰ ਦੇ ਵਿੱਚ ਸਾਨੂੰ ਉਹ ਚੀਜ਼ਾਂ ਸ਼ਾਇਦ ਨਹੀਂ ਇੰਜੋਏ ਕਰਨ ਨੂੰ ਮਿਲਣਗੀਆਂ
2: ਓਕੇ
0: ਜਿਹੜੀਆਂ ਕਿ ਹਾਂਜੀ ਜਿਹੜੀਆਂ ਚੀਜ਼ਾਂ ਆਪਾਂ ਆਮ ਤੌਰ ਦੇ ਉੱਤੇ ਸੋਚਦੇ ਹਾਂ ਜਿੱਦਾਂ ਕਿ ਵੈਸੇ ਪਹਿਲਾਂ ਆਪਾਂ ਥੋੜ੍ਹੇ ਜਿਹਾ ਬੈਕਗਰਾਊਂਡ ਆਪਾਂ ਵੇਖ ਲੈਂਦੇ ਹਾਂ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਆ ਲਿਬਰਲ ਜਿਹੜੀ ਆ ਲਿਬਰਲ ਗੱਠਜੋੜ ਲਿਬਰਲ ਨੈਸ਼ਨਲ ਉਹ ਹੈਗੇ ਨੇ ਇਸ ਟਾਈਮ ਦੇ ਉੱਤੇ ਵਿਰੋਧੀ ਧਿਰ ਦੇ ਵਿੱਚ ਹੁਣ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੇ ਐਂਜ ਸਟੇਲਰ ਉਹਨਾਂ ਦੇ ਵੱਲੋਂ ਇਹ ਬਿਆਨ ਹੈ ਕਿ ਜੇਕਰ ਸਾਡੀ ਸਰਕਾਰ ਆਉਂਦੀ ਆ ਤਾਂ ਤੇ ਆਪਾਂ ਪੀ ਆਰ ਦੀਆਂ ਪਾਵਰਾਂ ਘਟਾ ਦਾਂਗੇ ਜਿੰਨਾ ਚਿਰ ਤੱਕ ਤੁਸੀਂ ਮਾਈਗ੍ਰੈਂਟ ਸਿਟੀਜ਼ਨਸ਼ਿਪ ਨਾਗਰਿਕ ਨਹੀਂ ਤੁਸੀਂ ਹੋ ਜਾਂਦੇ ਉਹਨਾਂ ਚਿਰ ਤੱਕ ਤੁਸੀਂ ਕੁਛ ਇੱਕ ਸੁਵਿਧਾਵਾਂ ਅਵੇਲ ਨਹੀਂ ਕਰ ਸਕਦੇ ਕੁੱਲ ਮਿਲਾ ਕੇ 17 ਵੱਖ ਵੱਖ ਸਰਕਾਰੀ ਸਹੂਲਤਾਂ ਨੇ ਜਿਹੜੀਆਂ ਪੀ ਆਰ ਬੰਦਾ ਅਵੇਲ ਕਰਦਾ ਮੌਜੂਦਾ ਸਮੇਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਕਿ ਬੁਢਾਪਾ ਪੈਨਸ਼ਨ ਯਾਨੀ ਕਿ ਏਜ ਪੈਨਸ਼ਨ ਹੋ ਗਈ ਜੋਬ ਸਿਕਰ ਹੋ ਗਿਆ ਯੂਥ ਅਲਾਉਂਸ ਹੋ ਗਿਆ ਅਲਾਇੰਸ ਹੋ ਗਿਆ ਜਾਂ ਫਿਰ ਅਲਾਉਂਸ ਹੋ ਗਿਆ ਜਾਂ ਫਿਰ ਐਨ ਡੀ ਆਈ ਐਸ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਵਿੱਚੋਂ ਕੱਢ ਦਿੱਤੀਆਂ ਜਾਣਗੀਆਂ ਇਹ ਮਤਲਬ ਜਸਟ ਐਗਜ਼ਾਮਪਲ ਆਪਾਂ ਲੈ ਰਹੇ ਹਾਂ ਇਸ ਤੋਂ ਇਲਾਵਾ ਮੈਡੀਕੇਅਰ ਕੇਅਰ ਦੀਆਂ ਆਪਾਂ ਸੁੱਖ ਸਹੂਲਤਾਂ ਆਪਾਂ ਮਾਣਦੇ ਹਾਂ ਜਾਂ ਹੋਰ ਬਹੁਤ ਸਾਰੀਆਂ ਲੰਮੀ ਇੱਕ ਲਿਸਟ ਆ 17 ਕੁੱਲ ਮਿਲਾ ਕੇ ਸੋ ਇਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਜਿੱਥੇ ਲੈਣ ਦੇ ਲਈ ਤੁਹਾਨੂੰ ਲਗਭਗ 4 ਦਾ ਸਮਾਂ ਲੱਗਦਾ ਵੈਸੇ ਹੁਣ ਤੱਕ ਦੇ ਆਪਾਂ ਵੇਖੀਏ ਤਾਂ ਜਦੋਂ ਆਪਾਂ ਆਉਂਦੇ ਹਾਂ ਸਟੱਡੀ ਕਰਦੇ ਹਾਂ ਡਿਪੈਂਡ ਕਰਦੇ ਹਾਂ ਕਿ ਸਟੱਡੀ ਤੁਹਾਡੀ ਕਦੋਂ ਖਤਮ ਹੋਈ ਹੈ ਉਹ ਸਾਲ ਤੋਂ ਹੀ ਅਲੱਗ ਲਾ ਲਓ ਉਸ ਤੋਂ ਬਾਅਦ ਤੁਸੀਂ ਪੀ ਆਰ ਹੁੰਦੇ ਹੋ ਅਤੇ PR ਤੋਂ ਆਈ ਥਿੰਕ 1 ਸਾਲ ਤੁਹਾਨੂੰ ਹੋ ਜਾਂਦਾ ਵਾ PR ਨੂੰ
2: ਹਾਂ ਮਤਲਬ ਤੁਹਾਨੂੰ ਆਸਟ੍ਰੇਲੀਆ ਰਹਿੰਦੇ 6 ਸਾਲ ਹੋ ਜਾਣੇ ਚਾਹੀਦੇ ਜਦ ਤੱਕ ਤੁਸੀਂ ਸਿਟੀਜ਼ਨਸ਼ਿਪ
0: ਹਾਂ ਅਕੋਰਡਿੰਗ ਟੂ ਰੂਲ ਕੁੱਲ ਤੁਹਾਨੂੰ 4 ਸਾਲ ਹੋਣੇ ਚਾਹੀਦੇ ਆ ਤੇ ਬਤੌਰ PR 1 ਸਾਲ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰਨ ਦੇ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਸੋ ਇਹਦੇ ਵਿੱਚ ਹੁਣ ਇਹਨਾਂ ਦਾ ਇਹ ਕਹਿਣਾ ਕਿ ਇਹ ਇੱਕ ਨਜਾਇਜ਼ ਬੋਝ ਹੈ ਆਸਟ੍ਰੇਲੀਆ ਦੇ ਸਿਸਟਮ ਦੇ ਉੱਤੇ ਤੇ ਗੱਠਜੋੜ ਦਾ ਇਹ ਮੰਨਣਾ ਆ ਕਿ ਸਰਕਾਰੀ ਖਜ਼ਾਨੇ ਦੇ ਉੱਤੇ ਅਰਬਾਂ ਡਾਲਰ ਦਾ ਭਾਰ ਪੈਂਦਾ ਇਕੱਲਾ ਜੇਕਰ NDIS ਦੀ ਹੀ ਜੇ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਕਿ 65,000 ਤੋਂ ਵੱਧ ਜਿਹੜੇ PR ਨੇ ਜਾਂ ਫਿਰ ਗੈਰ ਨਾਗਰਿਕ ਨੇ ਕੁੱਲ ਮਿਲਾ ਕੇ 65,000 ਉਹ ਇਸ ਸੁਵਿਧਾ ਨੂੰ ਅਵੇਲ ਕਰ ਰਹੇ ਆ ਸਿੱਧਾ ਸਿੱਧਾ ਇਹ ਸਾਡਾ ਪੈਸਾ ਬਚ ਜੂਗਾ 65,000 ਬੰਦੇ ਦਾ ਠੀਕ ਆ ਹੁਣ ਇਹ ਦੂਸਰਾ ਇਹਨਾਂ ਦਾ ਪੱਖ ਇਹ ਆ ਕਿਉਂਕਿ ਲਗਾਤਾਰ ਇਹ ਵੱਧਦੀ ਮਾਈਗ੍ਰੇਸ਼ਨ ਦੇ ਉੱਤੇ ਬੋਲ ਰਹੇ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਸਮੇਂ 1,000,000 ਤੋਂ ਵੱਧ ਪ੍ਰਵਾਸੀ ਇੱਥੇ ਆ ਚੁੱਕੇ ਆ ਜਿਨ੍ਹਾਂ ਦੇ ਕਾਰਨ ਹਾਊਸਿੰਗ ਦੇ ਵਿੱਚ ਵੀ ਕਿੱਲਤ ਆਉਂਦੀ ਆ ਸੋ ਇਹ ਲੋਕ ਘਰ ਲੈਂਦੇ ਨੇ ਲੋਨ ਕਰਾਉਂਦੇ ਨੇ ਤੇ ਉਸ ਵਜ੍ਹਾ ਦੇ ਕਰਕੇ ਉਹ ਜਿਹੜੇ ਘਰਾਂ ਦੀ ਕੀਮਤ ਹੋਰ ਜ਼ਿਆਦਾ ਵੱਧ ਜਾਂਦੀ ਆ ਤੇ ਉਹ ਸਿਰਫ ਤੇ ਸਿਰਫ ਸਿਟੀ ਨਾਲ ਤੱਕ ਸੀਮਤ ਰਹੂਗੀ ਉਹਨਾਂ ਦਾ ਇਹ ਮੰਨਣਾ ਆ ਕਿ ਇਸ ਤਰੀਕੇ ਦੇ ਨਾਲ ਹਾਊਸਿੰਗ ਵਾਲਾ ਕ੍ਰਾਈਸਿਸ ਵੀ ਮੈਨੇਜ ਹੋ ਜਾਊਗਾ
2: ਓਕੇ
0: ਹੁਣ ਕਿਨੂੰ ਕਿਨੂੰ ਇਹ ਛੋਟ ਦਿੱਤੀ ਗਈ ਉਹਨਾਂ ਦਾ ਕਹਿਣਾ ਕਿ ਕੁਛ ਲੋਕ ਜਿਹੜੇ ਨੇ ਉਹ ਜ਼ਰੂਰਤਮੰਦ ਨੇ ਉਹਨਾਂ ਦਾ ਉਸੇ ਤਰ੍ਹਾਂ ਦੇ ਨਾਲ ਆਪਾਂ ਜਾਰੀ ਰੱਖਾਂਗੇ ਜਿਹੜੇ ਕਿ ਖਾਸ ਤੌਰ ਦੇ ਉੱਤੇ ਜਿਹੜੇ ਸ਼ਰਨਾਰਥੀ ਨੇ
2: ਓਕੇ
0: ਉਹਨਾਂ ਨੂੰ ਉਸੇ ਤਰ੍ਹਾਂ ਦੇ ਨਾਲ ਜਾਰੀ ਆਪਾਂ ਰੱਖਾਂਗੇ ਸਹੂਲਤਾਂ ਜੇ ਕੋਈ ਐਮਰਜੈਂਸੀ ਪੈਂਦੀ ਆ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਜਾਂ ਫਿਰ ਕੁਦਰਤੀ ਆਫਤਾਂ ਜਾਂ ਫਿਰ ਉਹਦੇ ਵਿੱਚ ਜਿਹੜੀ ਮਿਲਣ ਵਾਲੀ ਸਹਾਇਤਾ ਉਹ ਉਸੇ ਤਰ੍ਹਾਂ ਜਾਰੀ ਰੱਖੀ ਜਾਊਗੀ ਜਾਂ ਫਿਰ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੋਈ ਕੇਸ ਆ ਜਾਂ ਫਿਰ ਬੱਚਿਆਂ ਦੇ ਨਾਲ ਸੰਬੰਧਿਤ ਜਿਹੜੇ ਬਾਲ ਸੁਰੱਖਿਆ ਦੇ ਨਾਲ ਰਿਲੇਟਿਡ ਜਿਹੜੀਆਂ ਸੇਵਾਵਾਂ ਮਿਲਦੀਆਂ ਨੇ ਜਿੱਦਾਂ ਕਿ ਫੈਮਿਲੀ ਬੈਨੀਫਿਟਸ ਮਿਲਦੇ ਨੇ ਜਾਂ ਕੋਈ ਆਪਾਂ ਵੇਹਨੇ ਆ ਵੀ ਕੋਰਟ ਦੇ ਵਿੱਚ ਕੇਸ ਚੱਲੇ ਜਾਂਦਾ ਬੱਚਿਆਂ ਦੀ ਕਸਟਡੀ ਦੇ ਕਿੰਨੇ ਮਸਲੇ ਨਿਕਲਦੇ ਨੇ ਸੋ ਇੱਦਾਂ ਦੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਫ੍ਰੀ ਦੇ ਵਿੱਚ ਉਹ ਇਹਦੇ ਵਿੱਚੋਂ ਬਾਹਰ ਨਹੀਂ ਕੱਢੀਆਂ ਜਾਣਗੀਆਂ ਹੋਰ ਕੁਛ ਇੱਕ ਦੇ ਵਿੱਚ ਨੁਕਤੇ ਇਹ ਨੇ ਕਿ ਜਿੱਦਾਂ ਫਸਟ ਹੋਮ ਬਾਇਰ ਸਕੀਮ ਆ ਉਹਨਾਂ ਦਾ ਕਹਿਣਾ ਵੀ ਇਹ ਵੀ PR ਨੂੰ ਨਹੀਂ ਦੇਣੀ ਚਾਹੀਦੀ ਜਾਂ ਆਪਾਂ ਨਹੀਂ ਦੇਵਾਂਗੇ ਜੇਕਰ ਸਰਕਾਰ ਆਉਂਦੀ ਆ ਤਾਂ ਉਹਨਾਂ ਦਾ ਕਹਿਣਾ ਕਿ ਇਹਦੇ ਨਾਲ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਹੱਕ ਆਪਾਂ ਸੀਮਿਤ ਕਰ ਰਹੇ ਹਾਂ ਇਸ ਵੇਲੇ ਇਸ ਸਕੀਮ ਦੇ ਵਿੱਚੋਂ ਜਿਹੜੀ ਲਾਭ ਲੈ ਰਹੇ ਨੇ ਲਗਭਗ 16% ਨੇ ਕੁੱਲ ਤੇ ਉਹਨਾਂ ਦਾ ਕਹਿਣਾ ਕਿ 16% ਕਾਫੀ ਵੱਡੀ ਮਾਤਰਾ ਹੁੰਦੀ ਹੈ ਤੇ ਇਹ 16% ਦੇ ਵਿੱਚੋਂ ਕਿਉਂਕਿ ਜੇ ਤੁਸੀਂ PR ਹੈ ਤਾਂ ਫਿਰ ਤੁਸੀਂ ਘਰ ਲਈ ਐਲੀਜੀਬਲ ਹੋ ਜਾਂਦੇ ਹੋ ਸੋ ਇਹ ਵੀ ਇੱਕ ਹਰਡਲ ਹੋ ਸਕਦਾ ਇਸ ਤੋਂ ਇਲਾਵਾ ਜਿਹੜੇ ਉਹਨਾਂ ਦਾ ਇਹ ਕਹਿਣਾ ਕਿ ਸਵੀਡਨ ਦੀ ਇੱਕ ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਕਿ ਸਵੀਡਨ ਵਰਗੇ ਜਿਹੜੇ ਦੇਸ਼ ਨੇ ਜਿੱਥੇ ਕਿ ਵੈਲਫੇਅਰ ਦੇ ਲਈ ਇੰਤਜ਼ਾਰ ਦਾ ਸਮਾਂ ਲਗਭਗ 8 ਸਾਲ ਦਾ ਜਿਹੜਾ ਉਹ ਕਰ ਦਿੱਤਾ ਵਾ ਤੇ ਆਪਾਂ ਐਟਲੀਸਟ 4 ਸਾਲ ਤੱਕ ਹੀ ਹੈ ਪਰ 4 ਸਾਲ ਕਹਿਣ ਨੂੰ ਹੀ ਆ ਜੇ ਆਪਾਂ ਪਹਿਲੇ ਮਿਲਾ ਲਈਏ ਵਿੱਚ ਤੇ ਵੀ 8 ਹੀ ਹੋ ਜਾਣੇ
2: ਆਰਾਮ ਨਾਲ
0: ਹਨਾ 6 ਤੋਂ 8 ਤੇ ਹੋਣਗੇ ਹੀ ਹਨਾ ਸੋ ਹੁਣ ਸਿੱਟਾ ਇਹ ਆ ਵੀ ਜੇਕਰ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜੇਕਰ ਲਿਬਰਲ ਦੀ ਸਰਕਾਰ ਬਣਦੀ ਆ ਤੇ ਫਿਰ ਇਹ ਕਾਨੂੰਨ ਕਿਉਂਕਿ ਜ਼ਰੂਰੀ ਵੀ ਨਹੀਂ ਕਈ ਵਾਰੀ ਕਈ ਵਾਅਦੇ ਕੀਤੇ ਜਾਂਦੇ ਆ ਹੁਣ ਇਹ ਕਿੰਨਾ ਕੁ ਲੰਭਾਉਂਦਾ ਵਾ ਇਹ ਵੇਖਣ ਵਾਲੀ ਚੀਜ਼
2: ਹੈ ਇਹਦੇ ਅੰਦਰ ਇੱਕ ਇਹ ਵੀ ਗੱਲ ਆ ਜਾਂਦੀ ਕਿ ਆਈਡੀਆ ਫਲੋਟ ਹੋ ਗਿਆ ਹੁਣ ਜੇ ਕਿਸੇ ਦੇ ਮੈਨੀਫੈਸਟੋ ਦੇ ਅੰਦਰ ਇਹ ਹੈ ਕਿ ਮੈਂ 17 ਚੀਜ਼ਾਂ ਖਾਊਂਗਾ ਤੇ ਜਿਹੜੀ ਮੌਜੂਦਾ ਸਰਕਾਰ ਆ ਭਾਵੇਂ ਹੀ ਆਪਾਂ ਉਹਨੂੰ ਲੈਫਟ ਵਿੰਗ ਕਹਿ ਦਿੰਦੇ ਹਾਂ 12-13 ਤਾਂ ਸ਼ਾਇਦ ਉਹ ਵੀ ਕਹਿ ਦੇਵੇ ਕਿਉਂਕਿ ਵੋਟ ਤਾਂ ਉਹਨਾਂ ਨੂੰ ਵੀ ਚਾਹੀਦੀ ਆ ਅਲਟੀਮੇਟਲੀ ਹਰ ਕਿਸੇ ਨੇ ਇਲੈਕਸ਼ਨ ਜਿੱਤਣੀ ਆ ਤੇ ਜੇ ਉਹਨਾਂ ਨੂੰ ਦੱਸਦਾ ਪਿਆ ਕਿ ਹਵਾ ਦਾ ਰੁੱਖ ਥੋੜਾ ਇਸ ਵੱਲ ਹੈ ਕਿ ਬਈ ਇਮੀਗ੍ਰੇਸ਼ਨ ਨਾਲ ਜਿਹੜੇ ਲੋਕ ਆਏ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਨਕੇਲ ਕੱਸੀ ਜਾਵੇ ਜਾਂ ਫਿਰ ਉਹਨਾਂ ਤੋਂ ਹੋਰ ਬੈਨੀਫਿਟ ਨਾ ਲਿੱਤੇ ਜਾਣ ਨਾ ਦਿੱਤੇ ਜਾਣ ਲਿੱਤੇ ਤਾਂ ਬਹੁਤ ਜ਼ਿਆਦਾ
0: ਬੇਸਿਕਲੀ ਕ੍ਰਿਸ਼ਨਾ ਜੀ ਵੇਖਿਆ ਜਾਵੇ ਤੇ ਜਿਹੜਾ ਇਹ ਵਾਲਾ ਸੈਗਮੈਂਟ ਹੈ ਨਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਪਰਮਾਨੈਂਟ ਰੈਜੀਡੈਂਟ ਖੈਰ ਮੈਂ ਤਾਂ ਖੁਦ ਰੈਜੀਡੈਂਟ ਹਾਂ ਤੇ ਇਹਦੇ ਵਿੱਚ ਇਹ ਬੰਦਾ ਗੱਲ ਨਹੀਂ ਬਹੁਤੀ ਕਰ ਪਾਊਗਾ PR ਬੰਦਾ ਜਿਹੜਾ ਵਾ ਉਹਦੀ ਕਿੰਨੀ ਕੁ ਮਾਤਰਾ ਕਿਤੇ ਹੋਊਗੀ ਤੇ ਕਿੰਨੀ ਕਿਤੇ ਸੁਣਵਾਈ ਹੋਊਗੀ ਮੰਨ ਲਓ ਪੋਲੀਟੀਸ਼ੀਅਨ ਤੇ ਇਹੋ ਹੀ ਵੇਖਦਾ ਨਾ ਵੀ ਜਿਹੜੀ ਚੀਜ਼ ਦੇ ਉੱਤੇ ਜੇ ਮੰਨ ਲਓ ਕੋਈ 100 ਦੇ ਮੁਕਾਬਲੇ 4 ਨਾਰਾਜ਼ ਹੋਣ ਡਿਆ ਤੇ ਬਾਕੀ ਜਿਹੜੇ 96 ਖੁਸ਼ ਹੋਣ ਡਿਆ ਤੇ ਲੈਟਸ ਗੋ ਫੋਰ ਸੋ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾਣਗੀਆਂ ਸੋ ਕੋਈ ਇਹਦੇ ਉੱਤੇ ਕੋਈ ਵੱਡੀ ਗੱਲ ਨਹੀਂ ਆ ਕਿ ਵੇਖੋ ਜਿਹੜਾ ਸਿਟੀਜ਼ਨ ਹੋ ਚੁੱਕਾ ਉਹਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਤੇ ਠੀਕ ਆ ਜਿਹੜਾ ਪਹਿਲਾਂ ਪੁਰਾਣਾ ਵਾ ਉਹਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਦੇ ਉੱਤੇ ਤੇ ਸਟੂਡੈਂਟ ਤੇ ਅੱਗੇ ਖਿਜਿਆ ਫਿਰਦਾ ਵਾ ਵੀ ਅਸੀਂ ਹਲੇ ਹੋਏ ਨਹੀਂ ਹਾਂ ਇੱਕ ਆਸ ਜ਼ਰੂਰ ਹੁੰਦੀ ਹੈ ਵੀ ਮੈਂ ਕੱਲ ਨੂੰ ਮੈਂ ਪੀਆਰ ਹੋ ਜਾਣਾ ਅਤੇ ਪੀਆਰ ਦਾ ਸਫ਼ਰ ਤੈਅ ਕਰਦਿਆਂ ਹੀ ਤੁਹਾਨੂੰ ਇਹ ਸਾਰੀਆਂ ਸੁੱਖ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਤੁਸੀਂ ਘਰ ਲੈਣ ਜੋਗੇ ਹੋ ਜਾਂਦੇ ਹੋ, ਤੁਸੀਂ ਮੈਡੀਕੇਅਰ ਤੁਹਾਨੂੰ
2: ਯੂਜੁਅਲੀ ਦੇਖਿਆ ਜਾਵੇ ਕਦੀ ਵੀ ਆਪਾਂ ਵੀ ਕਿਸੇ ਦਾ ਫੋਨ ਆਵੇ ਕੁਛ ਆਵੇ ਕਦੀ ਇੱਦਾਂ ਦੀ ਕਾਲ ਨਹੀਂ ਕਦੀ ਆਉਂਦੀ ਜਾਂ ਕਦੀ ਇੱਦਾਂ ਦਾ ਅਗੇਨ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਆਉਂਦਾ ਕਿ ਮੈਂ ਸਿਟੀਜ਼ਨ ਹੋ ਗਿਆ, ਹਰ ਕੋਈ ਪੀ ਆਰ ਬਾਰੇ ਹੀ ਪਹਿਲੇ ਪਹਿਲੇ ਗੱਲ ਕਰਦਾ ਹੈ ਨਾ ਕਿ ਮੇਰੀ ਪੀ ਆਰ ਹੋ ਗਈ, ਉਹ ਫਿਰ ਹਰ ਕਿਸੇ ਨੂੰ ਪਤਾ ਓਬਵੀਅਸਲੀ ਪੀ ਆਰ ਅਤੇ ਅਲਟੀਮੇਟਲੀ ਦੇ ਵਿਲ ਬਿਕਮ ਸਿਟੀਜ਼ਨ ਆਲਸੋ, ਸੋ ਇੱਕ ਉਹ ਟੀਚਾ ਹੀ ਚੇਂਜ ਕਰਨ ਨੂੰ ਵਾਲੀ ਗੱਲ ਹੋ ਗਈ।
0: ਹਾਂਜੀ ਆਮ ਸ਼ਬਦਾਂ ਦੇ ਵਿੱਚ ਕਹੀਏ ਤੇ ਬਹੁਤ ਕੁਛ ਬਹੁਤੀ ਬਰੀਕੀ 'ਚ ਆਪਾਂ ਨਾ ਜਾਈਏ ਤੇ ਇਹ ਮੰਨਿਆ ਜਾਂਦਾ ਵਾ ਵੀ ਤੁਸੀਂ ਸਿਰਫ ਇੱਕ ਵੋਟ ਦਾ ਹੀ ਅਧਿਕਾਰ ਨਹੀਂ ਤੁਹਾਡੇ ਕੋਲ ਹੁੰਦਾ, ਬਾਕੀ ਪੀ ਆਰ ਬੰਦਾ ਸਾਰਾ ਕੁਛ ਹੀ, ਹਾਂ ਬਾਕੀ ਸਾਰਾ ਕੁਛ ਤੁਹਾਡੇ ਕੋਲ ਆ ਜਾਂਦਾ। ਖੈਰ ਉਹਦੇ ਵਿੱਚ ਕੁਛ ਇੱਕ ਅੱਗੇ ਹੋਰ ਕਲੋਜ਼ ਇਹ ਵੀ ਨੇ ਵੀ ਜੇ ਤੁਸੀਂ ਕੋਈ ਉੱਦਾਂ ਦਾ ਕੋਈ ਅਪਰਾਧ ਕਰ ਦਿੰਦੇ ਹੋ ਤੇ ਉਸ ਸੋ ਐਂਡ ਸੋ ਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਜੇ ਨਾਗਰਿਕ ਹੋ ਤਾਂ ਫਿਰ ਸ਼ਾਇਦ ਤੁਹਾਨੂੰ ਨਹੀਂ, ਪਰ ਜੇ ਤੁਸੀਂ ਪੀ ਆਰ ਹੋ ਤਾਂ ਫਿਰ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ। ਸੋ ਉਹ ਵੀ ਕਈ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਪਰ ਕੁੱਲ ਮਿਲਾ ਕੇ ਫਰਕ ਸਿਰਫ ਇੰਨਾ ਕੀ ਸੀਗਾ ਵੀ ਤੁਸੀਂ ਵੋਟ ਦਾ ਅਧਿਕਾਰ ਤੁਸੀਂ ਲੈ ਲੈਂਦੇ ਹੋ, ਬਾਕੀ ਅਦਰਵਾਈਜ਼ ਸਾਰਾ ਕੁਛ ਇਹੋ ਹੀ। ਸੋ ਹਾਲੇ ਹੋਇਆ ਕੁਛ ਨਹੀਂ, ਪਰ ਇਹ ਇੱਕ ਆਈਡੀਆ ਫਲੋਟ ਹੋਇਆ ਵਾ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਹੋਰ ਗੱਲਾਂ ਬਾਤਾਂ ਅੱਗੇ ਵਧਣ। ਤੁਹਾਡੇ ਕੀ ਵਿਚਾਰ ਨੇ, ਤੁਸੀਂ ਆਪਸ ਵਿੱਚ ਡਿਸਕਸ ਕਰਨੇ ਜ਼ਰੂਰ ਸ਼ੁਰੂ ਕਰੋ ਤੁਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਆਪਾਂ ਹੋਰ ਇਹਦੇ ਉੱਤੇ ਵਧੇਰੇ ਗੱਲ ਕਰਾਂਗੇ। ਨਾਲ ਦੀ ਨਾਲ ਆਪਾਂ ਗੱਲ ਕੀਤੀ ਸੀ ਸਕੂਲਾਂ ਦੇ ਉੱਤੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਪਬਲਿਕ ਸਕੂਲਾਂ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਖਬਰਾਂ ਦੇ ਵਿੱਚ, ਤੇ ਅੱਜ ਮੋਟੀ ਜੀ ਆਪਾਂ ਜਿਹੜੀ ਆ ਨੈਪਲਨ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਇੱਕ ਗੱਲ ਕਹਿਣੀ ਵਾਜਬ ਨਹੀਂ ਹੋਊਗੀ ਕਿ ਨੈਪਲਨ ਦੇ ਨਤੀਜਿਆਂ ਦੇ, ਕਿਉਂਕਿ ਬਹੁਤ ਸਾਰੇ ਪੱਖ ਇਹਦੇ ਵਿੱਚ ਵੇਖੇ ਜਾਂਦੇ ਨੇ ਜਦੋਂ ਸਕੂਲ ਦੀ ਰੇਟਿੰਗ ਦਿੱਤੀ ਜਾਂਦੀ ਹੈ ਕਿਸੇ ਸਕੂਲ ਨੂੰ। ਸੋ ਹੁਣ ਕਿਉਂਕਿ ਨੈਪਲਨ ਪਿੱਛੇ ਜੇ ਹੋ ਕੇ ਹਟਿਆ ਉਹਦੇ ਨਤੀਜੇ ਆਏ ਨੇ, ਸੋ ਨੈਪਲਨ ਦੇ ਨਾਲ ਨਾਲ ਇਹਦੇ ਵਿੱਚ ਕੀ ਵੇਖਿਆ ਜਾਂਦਾ ਰੇਟਿੰਗ ਦੇ ਵਿੱਚ ਵੀ ਸਕੂਲ ਦੇ ਵਿੱਚ ਹਾਜ਼ਰੀ ਕਿੰਨੀ ਕਰੀ ਬੱਚਿਆਂ ਦੀ ਅਤੇ ਬੱਚਿਆਂ ਦੇ ਮੁਕਾਬਲੇ ਅਨੁਪਾਤ ਦੇ ਵਿੱਚ ਉੱਥੇ ਅਧਿਆਪਕ ਕਿੰਨੇ ਕਹੀ,
2: ਓਕੇ
0: ਹੈ ਨਾ, ਉਹਨਾਂ ਦੀ ਕੀ ਰੇਸ਼ੋ ਸੀ ਅਤੇ ਉੱਥੇ ਮਤਲਬ ਸਟਾਫ ਦਾ ਅਤੇ ਟੀਚਰਸ ਆਪਸ ਵਿੱਚ ਰਿਲੇਸ਼ਨ ਕਿੱਦਾਂ ਦਾ ਵਾ, ਕਿੰਨਾ ਕੁ ਸਿਖਾਵਾਂ ਮਾਹੌਲ ਆ, ਇਹ ਸਾਰੀਆਂ ਚੀਜ਼ਾਂ
2: ਪ੍ਰੋਪਰ ਹੋਲਿਸਟਿਕ ਇਨਵਾਇਰਮੈਂਟ ਹੈ ਨਾ।
0: ਹਾਂ ਮਤਲਬ ਇਹ ਸਿਰਫ ਕੁਛ ਇੱਕ ਪੁਆਇੰਟ ਨੇ, ਇਸ ਤੋਂ ਇਲਾਵਾ ਹੋਰ ਵੀ ਕੁਛ ਇੱਕ ਪੁਆਇੰਟ ਜਿਹੜੇ ਧਿਆਨ ਦੇ ਵਿੱਚ ਰੱਖੇ ਜਾਂਦੇ ਆ। ਸੋ ਉਹਨਾਂ ਦੇ ਆਧਾਰ ਦੇ ਉੱਤੇ ਸਕੂਲ ਕੱਢੇ ਜਾਂਦੇ ਆ ਤੇ ਲੋਕ ਫਿਰ ਉਸ ਹਿਸਾਬ ਦੇ ਨਾਲ ਉਹਨਾਂ 'ਚ ਐਡਮਿਸ਼ਨ ਲੈਂਦੇ ਆ। ਵੈਸੇ ਤਾਂ ਕੁਛ ਇੱਕ ਉਹ ਨੇ ਵੀ ਉਹ ਰਿਪੀਟ ਹੁੰਦੇ ਰਹਿੰਦੇ ਆ। ਵਿਕਟੋਰੀਆ ਦਾ ਨੰਬਰ ਇੱਕ ਸਕੂਲ ਜਿਹੜਾ ਬਰਵੁੱਡ ਦੇ ਵਿੱਚ ਆ, ਮੈਂ ਮਾਫੀ ਚਾਹੁੰਦਾ ਜੇ ਕਿਉਂਕਿ ਇਹ ਨਾਂ ਕਈ ਔਖੇ ਸਕੂਲਾਂ ਦੇ ਅਤੇ ਜੇ ਪ੍ਰੋਨਾਂਸੀਏਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਲਈ ਮਾਫੀ। ਸੋ ਬਰਵੁੱਡ ਦਾ ਵਿੱਚ ਬਰਵੁੱਡ ਦੇ ਵਿੱਚ ਇਹ ਸਕੂਲ ਆ, ਪ੍ਰੈਸਬੀਟਰੀਅਨ ਲੇਡੀਜ਼ ਕਾਲਜ, PLC
2: PLC
0: ਵਿਕਟੋਰੀਆ ਦਾ ਸਭ ਤੋਂ ਇਹ ਵਧੀਆ ਅਤੇ ਪੂਰੇ ਆਸਟ੍ਰੇਲੀਆ ਦੇ ਵਿੱਚੋਂ ਤੀਸਰਾ ਸਭ ਤੋਂ ਵਧੀਆ ਪ੍ਰਾਈਵੇਟ ਪ੍ਰਾਇਮਰੀ ਸਕੂਲ ਐਲਾਨਿਆ ਗਿਆ ਇਸ ਵਾਰੀ। ਵੇਖਿਆ ਜਾਵੇ ਤਾਂ ਇੱਥੇ ਪ੍ਰੈਪ ਦੀ ਜਿਹੜੀ ਫੀਸ ਆ ਉਹ 27,000 ਆ
2: ਬਸ,
0: ਤੇ ਛੇਵੀਂ ਜਮਾਤ ਦੀ ਫੀਸ ਜਿਹੜੀ ਆ ਉਹ 36,000 ਆ ਸਾਲ ਦੀ।
2: ਓਕੇ
0: ਠੀਕ ਹੈ ਜੀ,
2: ਵੈਰੀ ਗੁੱਡ।
0: ਅਤੇ ਖਾਸੀਅਤ ਇਹਦੀ ਇਹ ਆ ਵੀ ਇੱਥੇ ਹਰ 7 ਵਿਦਿਆਰਥੀਆਂ ਦੇ ਲਈ ਇੱਕ ਫੁੱਲ ਟਾਈਮ ਅਧਿਆਪਕ ਰੱਖਿਆ ਇਹਨਾਂ ਨੇ, ਜਿਹੜੇ ਅਨੁਪਾਤ ਦੀ ਆਪਾਂ ਗੱਲ ਕਰ ਰਹੇ
2: ਹਾਂ। ਵੈਰੀ ਗੁੱਡ,
0: ਠੀਕ ਹੈ ਜੀ। ਅਤੇ ਦੂਜੇ ਨੰਬਰ ਦੇ ਉੱਤੇ ਜਿਹੜਾ ਵਾ ਉਹ ਹੇਲੇਬਰੀ ਸਕੂਲ ਆ, ਇਹ ਵਿਕਟੋਰੀਆ ਦਾ ਦੂਸਰੇ ਨੰਬਰ ਦੇ ਉੱਤੇ ਆ। ਹੇਲੀਬਰੀ ਪ੍ਰਾਇਮਰੀ ਸਕੂਲ ਜਿਹੜਾ ਵਾ ਇਹਦੇ ਵਿੱਚ ਫੀਸ 35,000 ਸਾਲਾਨਾ ਤੋਂ ਵਧੇਰੇ ਹੀ ਆ, ਮਤਲਬ ਇੱਥੋਂ ਕੁਝ ਸ਼ੁਰੂ ਹੁੰਦੀ ਆ। ਅਤੇ ਸਭ ਤੋਂ ਜਿਹੜਾ ਅਫੋਰਡੇਬਲ ਪ੍ਰਾਈਵੇਟ ਸਕੂਲ ਆ ਜਿਹਦੀ ਕਿ ਫੀਸ ਵੀ ਘੱਟ ਆ, ਉਹ ਪੈ ਜਾਂਦਾ ਵਾ ਵਿਟਰਨਾ ਸਾਊਥ ਦੇ ਵਿੱਚ ਸੇਂਟ ਐਂਡਰਿਊਜ਼ ਕ੍ਰਿਸਚਨ ਕਾਲਜ। ਸੋ ਸਭ ਤੋਂ ਘੱਟ ਫੀਸਾਂ ਵਾਲੇ ਚੋਟੀ ਦੇ ਸਕੂਲਾਂ ਦੇ ਵਿੱਚ ਸ਼ਾਮਲ ਹੋਣ ਵਾਲਾ, ਇਹਦਾ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਖਾਸੀਅਤ ਹੈ। ਸੋ ਸਾਲਾਨਾ ਫੀਸ ਇਹਦੀ 12,000 ਤੋਂ ਵੀ ਘੱਟ ਆ, ਤੇ ਪੜ੍ਹਾਈ ਦੇ ਮਾਮਲੇ ਦੇ ਵਿੱਚ ਇਹ ਮਹਿੰਗੇ ਸਕੂਲਾਂ ਤੋਂ ਵੀ ਅੱਗੇ ਨਿਕਲਿਆ। ਸੋ ਇੱਥੇ ਤੁਸੀਂ ਪੜ੍ਹਾ ਸਕਦੇ ਹੋ ਬੱਚੇ। ਸੋ ਹੁਣ ਜੇਕਰ ਆਪਾਂ ਰੈਂਕਿੰਗ ਦੇ ਆਧਾਰ 'ਤੇ ਵੇਖੀਏ ਤਾਂ ਇਸ ਸਾਰੇ ਜਿਹੜੇ ਤੁਹਾਡੇ ਨਾਲ ਡਾਟੇ ਆਪਾਂ ਸਾਂਝੇ ਕਰ ਰਹੇ ਹਾਂ, 2,000 ਤੋਂ ਵੱਧ ਸਕੂਲ ਇਹਦੇ ਵਿੱਚ ਸ਼ਾਮਲ ਕੀਤੇ ਗਏ ਸੀ ਪ੍ਰਾਈਵੇਟ, ਜਿਨ੍ਹਾਂ ਦੇ ਵਿੱਚ ਕਿ ਕੁਛ ਇੱਕ ਚੀਜ਼ਾਂ ਜਿਨ੍ਹਾਂ 'ਚ ਕਿ ਨੈਪਲਨ ਦੇ ਨਤੀਜੇ ਵੇਖੇ ਗਏ, ਤੀਸਰੀ ਅਤੇ ਪੰਜਵੀਂ ਜਮਾਤ ਦੇ ਅੰਕ ਜਿਹੜੇ ਉਹ ਜੋੜ ਕੇ ਵੇਖੇ ਗਏ ਨੇ। ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਅਧਿਆਪਕ ਅਤੇ ਵਿਦਿਆਰਥੀ, ਉਹਨਾਂ ਦੀਆਂ ਜਿਹੜੀਆਂ ਛੋਟੀਆਂ ਜਮਾਤਾਂ ਦੇ ਵਿੱਚ ਬੱਚਿਆਂ ਦੀ ਕਿੰਨੀ ਕੁ ਗਿਣਤੀ ਆ, ਉਹਦੇ ਆਧਾਰ ਦੇ ਉੱਤੇ ਕਿੰਨੇ ਵਿਦਿਆਰਥੀ ਜਿਹੜੇ ਨੇ ਉਹ ਪੰਕਚੁਅਲ ਨੇ ਸਕੂਲ ਦੇ ਵਿੱਚ, ਕਿਉਂਕਿ ਇੱਥੇ ਛੁੱਟੀਆਂ ਛੱਟੀਆਂ ਵੀ ਬਥੇਰੀਆਂ ਮਾਰਦੇ ਨੇ, ਵੈਸੇ ਤਾਂ ਬੱਚੇ ਭੱਜ ਭੱਜ ਕੇ ਜਾਂਦੇ ਨੇ ਪਰ ਫਿਰ ਵੀ ਉਹ ਚੀਜ਼ ਧਿਆਨ ਦੇ ਵਿੱਚ ਰੱਖੀ ਜਾਂਦੀ ਆ। ਅਤੇ ਇਸ ਤੋਂ ਇਲਾਵਾ ਸਕੂਲ ਦਾ ਪੱਧਰ ਅਤੇ ਉੱਥੋਂ ਦਾ ਮਾਹੌਲ, ਜਿਹਨੂੰ ਕਿ ICES SCA ਕਹਿ ਦਿੱਤਾ ਜਾਂਦਾ ਤੇ ਹੁਣ ਜਿਹੜੇ ਵੱਖ ਵੱਖ ਵਰਗਾਂ ਦੇ ਵਿੱਚੋਂ ਜਿਹੜੇ ਕੁਛ ਸਕੂਲ ਨਿਕਲੇ ਨੇ ਜਿਹਨਾਂ ਵਿੱਚੋਂ ਕੁੜੀਆਂ ਦੇ ਸਕੂਲ ਜਿਹੜੇ ਨੇ ਉਹ ਚੋਟੀ ਦੇ ਉੱਤੇ ਨੇ ਫਿਲਹਾਲ ਕੁੜੀਆਂ ਦੇ ਸਕੂਲ ਦੇ ਵਿੱਚ ਫਿੰਟੋਨਾ ਗਰਲਜ਼ ਲੋਰਿਸਟਨ ਗਰਲਜ਼ ਕੈਂਬਰਵੈਲ ਗਰਲਜ਼ ਗਲਾਮਰ ਕਰੋਵਾ ਐਂਗਲੀਕਨ ਤੇ ਮੈਂਟੋਨ ਗਰਲਜ਼ ਤੇ ਰੋਟਨ ਗਰਲਜ਼ ਤੇ ਮੁੰਡਿਆਂ ਦੇ ਸਕੂਲਾਂ ਦੇ ਵਿੱਚ ਸਕੋਚ ਕਾਲਜ ਟ੍ਰਿਨਿਟੀ ਗ੍ਰਾਮਰ ਤੇ ਸੇਂਟ ਕੈਵਿਨ ਕਾਲਜ ਤੇ ਜੇਕਰ ਆਪਾਂ ਰੀਜਨਲ ਵਾਲੇ ਪਾਸੇ ਨੂੰ ਜਾਈਏ ਤੇ ਬੈਲਟ ਦਾ ਜਿਹੜਾ ਕਲੈਰੀਡਨ ਕਾਲਜ ਆ ਉਹ 11ਵੇਂ ਸਥਾਨ ਦੇ ਉੱਤੇ ਆ ਵੈਸਟਬਰਨ ਗ੍ਰਾਮਰ ਜਿਹੜਾ ਵਾ ਉਹ 37ਵੇਂ ਦੇ ਉੱਤੇ ਆ ਤੇ ਜਲੋਂਗ ਗ੍ਰਾਮਰ ਜਿਹੜਾ ਵਾ ਜਿਹਦਾ ਰੌਲਾ ਬਹੁਤ ਹੈ ਫੀਸ ਵੀ ਬਹੁਤ ਹੈ ਇਹਦੀ ਤੇ ਇਹ 58ਵੇਂ ਸਥਾਨ ਦੇ ਉੱਤੇ
2: ਇਹ ਉਹੀ ਸਕੂਲ ਹੈ ਨਾ ਜਿੱਥੇ ਪ੍ਰਿੰਸ ਹੈਰੀ ਪੜ੍ਹਿਆ
0: ਹਾਂਜੀ
2: ਹਾਂ
0: ਸੋ ਇਹ ਸੋ ਇਸ ਤੋਂ ਇਲਾਵਾ ਜਿਹੜੇ ਕੁਛ ਹੋਰ ਅਹਿਮ ਨੁਕਤੇ ਨੇ ਜਿਨ੍ਹਾਂ ਦੇ ਵਿੱਚ ਕਿ ਕੁਛ ਕੰਬਾਈਂਡ ਸਕੂਲ ਵੀ ਨੇ ਜਿਨ੍ਹਾਂ ਦੇ ਵਿੱਚ ਕਿ ਚੋਟੀ ਦੇ 20 ਦੇ ਵਿੱਚੋਂ 18 ਸਕੂਲ ਜਿਹੜੇ ਨੇ ਉਹ ਅਜਿਹੇ ਨੇ ਜਿੱਥੇ ਪ੍ਰੈਪ ਤੋਂ ਲੈ ਕੇ ਤੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ ਸੋ ਮਾਹਰਾਂ ਦੇ ਅਨੁਸਾਰ ਇਹਨਾਂ ਦੇ ਨਾਲ ਬੱਚਿਆਂ ਦੀ ਪ੍ਰਾਇਮਰੀ ਤੋਂ ਸੈਕੰਡਰੀ ਤੱਕ ਜਾਣ ਦੇ ਸਮੇਂ ਮਾਹੌਲ ਦੇ ਵਿੱਚ ਕੋਈ ਉਹਨਾਂ ਨੂੰ ਕੋਈ ਫਰਕ ਨਹੀਂ ਲੱਗਦਾ ਯਾਨੀ ਕਿ ਉਹ ਸਮੂਥ ਉੱਥੋਂ ਤੱਕ ਪੜ੍ਹ ਜਾਂਦੇ ਨੇ ਕਈ ਇਹਨੂੰ ਵਧੀਆ ਮੰਨਦੇ ਨੇ ਕਈ ਇਹਦੇ ਮਤਲਬ ਫਾਇਦੇ ਨੁਕਸਾਨ ਦੋਵੇਂ ਚੀਜ਼ਾਂ ਹੀ ਗਣਾਉਂਦੇ ਨੇ ਸੋ ਸਿਰਫ ਜੇਕਰ ਆਪਾਂ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤੇ ਗਲੈਨ ਵੇਬਰਲੀ ਦਾ ਜਿਹੜਾ ਸੇਂਟ ਕ੍ਰਿਸਟੋਫਰ ਸਕੂਲ ਆ ਤੇ ਸਾਊਥ ਯਾਰਾ ਦਾ ਜਿਹੜਾ ਕ੍ਰਾਈਸਟਨ ਚਰਚ ਗ੍ਰਾਮਰ ਆ ਉਹਦੇ ਵਿੱਚ ਪ੍ਰਾਇਮਰੀ ਸਕੂਲ ਹੋਣ ਦੇ ਬਾਵਜੂਦ ਵੀ ਇਹ ਟੌਪ 20 ਦੇ ਵਿੱਚ ਸ਼ਾਮਲ ਹੈ
2: ਓਕੇ
0: ਠੀਕ ਹੈ ਜੀ ਤੋ ਸਿੱਟਾ ਇਹ ਰਿਹਾ ਕਿ ਜੇਕਰ ਤੁਸੀਂ ਆਪਣੇ ਬੱਚੇ ਦੇ ਲਈ ਵਧੀਆ ਸਕੂਲ ਤੁਸੀਂ ਲੱਭ ਰਹੇ ਹੋ ਤੇ ਫਿਰ ਇਹ ਲਿਸਟ ਤੁਹਾਡੇ ਲਈ ਮਦਦ ਕਰ ਸਕਦੀ ਹੈ ਜੇਕਰ ਕਿਸੇ ਨੂੰ ਚਾਹੀਦੀ ਹੋਵੇ ਤੇ ਆਨਲਾਈਨ ਇਹ ਲਿਸਟ ਪੈ ਚੁੱਕੀ ਹੈ ਤੁਸੀਂ ਉੱਥੋਂ ਜਾ ਕੇ ਤੇ ਹੋਰ ਵਧੇਰੇ ਜਾਣਕਾਰੀਆਂ ਲੈ ਸਕਦੇ ਹੋ ਜਾਂ ਫਿਰ ਅੱਜ ਦੇ ਦਿਨ ਜਿਹੜੀ ਇਹ ਲਿਸਟ ਆ ਡੇਲੀ ਟੈਲੀਗ੍ਰਾਫ ਦੇ ਉੱਤੇ ਤੇ ਹੋਰ ਵੀ ਅਖਬਾਰਾਂ 'ਤੇ ਆ ਚੁੱਕੀ ਹੋਊਗੀ ਉੱਥੋਂ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ ਤੁਸੀਂ ਆਪਣੇ ਇਲਾਕੇ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣੀ ਆ ਤੇ ਲੈ ਸਕਦੇ ਹੋ ਸੋ ਸਾਡਾ ਇਲਾਕਾ ਜਿਹੜੀ ਆਪਾਂ ਵੈਸਟ ਵਾਲੇ ਪਾਸੇ ਦੀ ਜੇ ਆਪਾਂ ਗੱਲ ਕਰੀਏ ਤੇ ਇਧਰਲੇ ਪਾਸੇ ਜੇਕਰ ਤੁਸੀਂ ਕੁਛ ਵੇਖਣਾ ਚਾਹੁੰਦੇ ਹੋ ਹੋਰ ਤੁਸੀਂ ਵਧੇਰੇ ਜਾਣਕਾਰੀਆਂ ਲੈਣੀਆਂ ਨੇ ਤੁਸੀਂ ਤੇ ਮੈਂ ਉਹ ਇੱਕ ਮਿੰਟ ਉਹਦੇ ਉੱਤੇ ਵੀ ਮੋਟੀ ਜਿਹੀ ਝਾਤ ਆਪਾਂ ਮਾਰ ਲੈਂਦੇ ਹਾਂ ਸੋ ਫਿਲਹਾਲ ਇਸ ਨਜ਼ਰੀਏ ਦੇ ਨਾਲ ਵੇਖੀਏ ਆਪਾਂ ਤੇ ਜਿਹੜੇ ਵੈਸਟਰਨ ਸਬਰਬਸ ਦੇ ਵਿੱਚ ਖਾਸ ਤੌਰ ਉੱਤੇ ਸੇਂਟ ਅਲਬਨਸ ਦੇ ਨੇੜੇ ਕਈ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਦੇ ਵਿੱਚ ਇੱਕ ਕੈਥਲਿਕ ਪ੍ਰਾਇਮਰੀ ਸਕੂਲ ਵੀ ਮੌਜੂਦ ਨੇ ਬਿਹਤਰ ਸਕੂਲਾਂ ਦੀ ਕੁਛ ਇਸ ਤਰ੍ਹਾਂ ਦੀ ਸਮਾਂ ਸਾਰਨੀ ਆ ਕਿ ਸੇਂਟ ਅਲਬਾਂਸ ਜਿਹੜਾ ਵਾ ਇਹਦੇ ਵਿੱਚ ਸੈਕਰੇਟ ਹਾਰਟ ਕੈਥੋਲਿਕ ਪ੍ਰਾਇਮਰੀ ਸਕੂਲ
2: ਓਕੇ
0: ਜਿਹੜਾ ਵਾ ਵੈਸੇ ਇਹਦਾ ਵਧੀਆ ਮੰਨਿਆ ਜਾਂਦਾ ਵਾ ਤੇ ਇਹ ਆਪਾਂ ਗੱਲ ਕਰ ਰਹੇ ਸਿਰਫ ਇਸ ਇਲਾਕੇ ਦੇ ਵੱਲ ਰਹਿ ਕੇ ਜੇ ਆਪਾਂ ਹਾਂ ਗੱਲ ਕਰੀਏ ਮਤਲਬ ਕੁੱਲ ਮਿਲਾ ਕੇ ਆਪਾਂ ਇਸ ਟਾਈਮ ਗੱਲ ਨਹੀਂ ਕਰ ਰਹੇ ਸੋ ਸੈਕਰੇਟ ਹਾਰਟ ਕੈਥੋਲਿਕ ਪ੍ਰਾਇਮਰੀ ਸਕੂਲ ਸੋ ਇਹ ਕਾਫੀ ਪੁਰਾਣਾ ਸਕੂਲ ਆ ਕੈਥੋਲਿਕ ਸਕੂਲ ਆ ਤੇ ਕਾਫੀ ਵਧੀਆ ਮੰਨਿਆ ਜਾਂਦਾ ਮੈਨੂੰ ਕੋਈ ਪਰਸਨਲ ਲੈਵਲ ਦੇ ਉੱਤੇ ਇਹਦੇ ਬਾਰੇ ਨਹੀਂ ਪਤਾ ਪਰ ਮੈਂ ਕਾਫੀ ਸੁਣਿਆ ਵਾਂ ਵੀ ਠੀਕ ਸਕੂਲਾਂ ਦੇ ਵਿੱਚੋਂ ਹੈ ਤੇ ਹੋਰ ਜੇਕਰ ਆਪਾਂ ਵੇਖੀਏ ਤੇ ਹੋਲੀ ਅਗੇਨ ਨਾਂ ਬਹੁਤ ਔਖਾ ਹੈ ਜੀ
2: ਆਏਗਾ ਆਏਗਾ ਆਏਗਾ
0: ਹੋਲੀ ਅਕੋਰਿਸਟ ਪ੍ਰਾਇਮਰੀ ਸਕੂਲ
2: ਤੇ
0: ਹਾਂਜੀ
2: ਸਹੀ ਹੋ ਗਿਆ
0: ਹਾਂ ਸਾਰੀ ਗਿਆ ਹੈ ਨਾ ਸਾਰੀ ਗਿਆ ਤੇ ਇਹ ਵੀ ਇਸ ਧਿਆਨ ਦੇ ਵਿੱਚ ਤੁਸੀਂ ਲਿਆ ਸਕਦੇ ਹੋ ਵੀ ਇੱਥੇ ਤੁਸੀਂ ਬੱਚੇ ਪੜ੍ਹਾ ਸਕਦੇ ਹੋ ਤੇ ਜੇਕਰ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਈਏ ਤਾਂ K-12 ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜੇਕਰ ਤੁਸੀਂ ਪ੍ਰੈਪ ਤੋਂ ਲੈ ਕੇ ਤੇ 12ਵੀਂ ਜਮਾਤ ਤੱਕ ਪੜ੍ਹਾਉਣੇ ਨੇ ਤੇ ਵੱਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ ਤਾਂ ਇੰਡੀਪੈਂਡੈਂਟ ਸਕੂਲਾਂ ਦੇ ਵਿੱਚ ਜਿਹੜੇ ਸਭ ਤੋਂ ਵਧੀਆ ਮੰਨੇ ਜਾਂਦੇ ਨੇ ਉਹ ਵੈਸਟਬਰਨ ਗ੍ਰਾਮਰ ਸਕੂਲ ਜਿੱਦਾਂ ਕਿ ਕਾਫੀ ਜ਼ਿਆਦਾ ਰੌਲਾ ਰੱਪਾ ਰਹਿੰਦਾ ਵਾ ਤ੍ਰੁਗਨੀਨਾ ਦੇ ਵਿੱਚ ਇਹ ਸਕੂਲ ਆ ਕੀ ਇਹਦੀ ਰੇਟਿੰਗ ਹੈ ਤੁਸੀਂ ਵਧੇਰੇ ਜਾਣਕਾਰੀ ਜਿਹੜੀ ਆ ਜਾ ਕੇ ਤੁਸੀਂ ਉੱਥੋਂ ਲੈ ਲਓ ਇਸ ਤੋਂ ਬਾਅਦ ਫਿਰ ਓਵਰ ਨਿਊਟਨ ਐਂਗਲੀਕਨ ਕਮਿਊਨਿਟੀ ਕਾਲਜ ਆ ਸੋ ਇਹ ਵੀ ਕਾਫੀ ਮਸ਼ਹੂਰ ਸਕੂਲ ਹੈ ਇਹਦੀ ਵੀ ਰੇਟਿੰਗ ਇਧਰਲੇ ਇਲਾਕੇ ਦੇ ਹਿਸਾਬ ਦੇ ਨਾਲ ਠੀਕ ਹੈ ਵੈਸੇ ਜੇ ਆਪਾਂ ਕੁੱਲ ਮਿਲਾ ਕੇ ਵੇਖੀਏ ਤੇ ਜਿਹੜਾ ਸਾਊਥ ਈਸਟ ਹੈ ਉਧਰਲੇ ਪਾਸੇ ਸਕੂਲ ਰੇਟਿੰਗ ਦੇ ਪੱਖੋਂ ਵਧੀਆ ਆਉਂਦੇ ਨੇ ਪਰ ਹੁਣ ਅੱਜ ਕੱਲ੍ਹ ਇੱਕ ਰੁਝਾਨ ਜਿਹੜਾ ਵਾ ਇਹਦੇ ਵਿੱਚ ਹੋਰ ਵੇਖਿਆ ਜਾ ਰਿਹਾ ਕਿ ਜਿੱਥੇ ਜਿੱਥੇ ਵੀ ਇੰਡੀਅਨਸ ਦੇ ਨਿਆਣੇ ਨੇ ਉੱਥੇ ਉਹਨਾਂ ਸਕੂਲਾਂ ਦੀ ਰੇਟਿੰਗ ਸੋਹਣੀ ਆਉਣੀ ਸ਼ੁਰੂ ਹੋ ਗਈ ਕਿਉਂਕਿ ਆਪਣੇ ਵਿੱਚ ਰੁਝਾਨ ਸ਼ਾਇਦ ਬੱਚਿਆਂ ਨੂੰ ਪੜ੍ਹਾਉਣ ਦਾ ਜਾਂ ਫਿਰ ਵੱਧ ਤਿਆਰੀ ਕਰਾਉਣ ਦਾ
2: ਕਲਚਰ ਕਾਫੀ ਜ਼ਿਆਦਾ ਪੜ੍ਹਾਉਣ ਦਾ ਕਲਚਰ ਹੈ ਨਾ ਆਪਣੇ ਫਿਰ
0: ਜੀ ਸੋ ਲਾਸਟ ਦੇ ਵਿੱਚ ਫਿਰ ਆਪਾਂ ਲੰਮੀ ਪਾਸੇ ਨਾ ਜਾ ਕੇ ਵੈਰਬੀ ਦਾ ਜਿਹੜਾ ਸਕੂਲ ਆ ਹੀਥਡੇਲ ਕ੍ਰਿਸਚੀਅਨ ਕਾਲਜ ਸੋ ਉਹ ਵੀ ਵਧੀਆ ਸਕੂਲਾਂ ਦੇ ਵਿੱਚੋਂ ਮੰਨਿਆ ਗਿਆ ਵਾ ਸੋ ਸਕੂਲ ਦੇ ਜਿਹੜੇ ਨਤੀਜੇ ਨੇ ਹਰ ਸਾਲ ਕਾਫੀ ਵਧੀਆ ਹੁੰਦੇ ਨੇ ਇਸ ਸਾਲ ਵੀ ਇਹਦਾ ਪੱਧਰ ਠੀਕ ਰਿਹਾ ਵਾ ਤੇ ਕੁੱਲ ਮਿਲਾ ਕੇ ਇਸ ਸਕੂਲ ਨੂੰ ਜਿਹੜਾ ਵਾ ਇੱਥੋਂ ਦੇ ਜਿਹੜੇ ਆਪਾਂ ਕਹਿ ਲਈਏ ਡਿਸਿਪਲਿਨ ਦੇ ਕਰਕੇ ਤੇ ਜਾਂ ਫਿਰ ਜਿਹੜੀ ਇਸ ਟਾਈਮ ਦੇ ਉੱਤੇ ਇਹਨਾਂ ਦੇ ਵੱਲੋਂ ਕੁਛ ਜਿਹੜੇ ਪੜ੍ਹਾਈ ਦੀਆਂ ਜਿਹੜੀਆਂ ਤਕਨੀਕ ਨੇ ਉਹਨਾਂ ਨੂੰ ਅਪਗ੍ਰੇਡ ਕਰਦੇ ਰਹਿੰਦੇ, ਇਸ ਕਰਕੇ ਸਕੂਲ ਜਿਹੜਾ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ। ਸੋ ਫਿਲਹਾਲ ਕਿਸੇ ਵੀ ਸਕੂਲ ਦੇ ਬਾਰੇ ਹੋਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜਿੱਦਾਂ ਮੈਂ ਕਿਹਾ ਉਹ ਤੁਸੀਂ ਔਨਲਾਈਨ ਜਾ ਕੇ ਤੇ ਲੈ ਸਕਦੇ ਹੋ। ਅਤੇ ਹੁਣ ਆਪਾਂ ਮੈਸੇਜ ਲੈ ਲਈਏ ਅਤੇ ਫਿਰ ਆਪਾਂ ਇਜਾਜ਼ਤ ਲੈ ਲਈਏ।
2: ਇਜਾਜ਼ਤ,
0: ਠੀਕ ਹੈ ਜੀ। ਤੇ ਮੈਸੇਜਾਂ ਦੇ ਵਿੱਚ ਜਿਹੜੇ ਵਿਸ਼ਾਲ ਜੀ ਨੇ ਕਹਿੰਦੇ ਨੇ ਕਿ ਇੰਸਟਾਗ੍ਰਾਮ ਤੇ ਟਿਕਟੋਕ ਕਦੇ ਯੂਜ਼ ਹੀ ਨਹੀਂ ਕੀਤੇ, ਫੇਸਬੁੱਕ ਤੋਂ ਤਲਾਕ ਲਿਆ ਨੂੰ ਮੈਨੂੰ 7 ਸਾਲ ਹੋ ਗਿਆ, ਯੂਟਿਊਬ ਛੱਡੇ ਮੈਨੂੰ 2 ਸਾਲ ਹੋ ਗਿਆ, ਤੇ ਲੋੜੀਂਦੀ ਇਨਫੋਰਮੇਸ਼ਨ ਰੇਡੀਓ ਹਾਂਜੀ ਤੋਂ ਮਿਲ ਜਾਂਦੀ ਹੈ, ਤੇ ਸੋਸ਼ਲ ਮੀਡੀਆ ਛੱਡਣ ਤੋਂ ਬਾਅਦ ਲਾਈਫ ਮੇਰੀ ਹੋਰ ਵੀ ਗੁੱਡ ਹੋ ਗਈ ਹੈ, ਤੇ ਬੀਨ ਲਿਸਨਿੰਗ ਰੇਡੀਓ ਹਾਂਜੀ ਫੋਰ ਲਾਸਟ 4 ਈਅਰਸ ਵਿਚ ਹੈਲਪ ਮੀ ਟੂ ਮੇਡ ਦਿਸ ਪੋਸੀਬਲ।
2: ਵਾਹ,
0: ਧੰਨਵਾਦ ਜੀ ਤੁਹਾਡਾ, ਤੁਹਾਡੇ ਇਹ ਮੈਸੇਜ ਸਾਡੇ ਲਈ ਵੀ ਕਾਫੀ ਐਨਰਜੀ ਦੇਣ ਵਾਲਾ ਵਾ, ਧੰਨਵਾਦ ਤੁਹਾਡਾ। ਤੇ ਬੱਲੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨਿਊਜ਼ੀਲੈਂਡ ਦੇ ਵਿੱਚ PR ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਓਕੇ
2: ਓਕੇ,
0: ਬਹੁਤ ਵਧੀਆ ਜੀ। ਇਹ ਦੱਸੋ ਵੀ ਆਪਣਾ ਵੋਟ ਮਤਲਬ ਕਿਹੜੀ, ਆਈ ਥਿੰਕ ਇੱਥੇ ਵੀ ਆਪਾਂ ਜੇ ਵੇਖੀਏ ਤੇ ਕੌਂਸਲ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਸ਼ਾਇਦ ਅਧਿਕਾਰ ਹੁੰਦਾ ਵਾ, ਕਿਉਂਕਿ ਜਿਹੜਾ ਵੀ ਬੰਦਾ ਉਹ ਵੀ ਤਾਂ ਹੁੰਦਾ ਜਿਹੜਾ ਬੰਦਾ ਰੇਟ ਭਰਦਾ, ਕਿਉਂਕਿ ਤੁਸੀਂ ਕੌਂਸਲ 'ਚ ਤੁਸੀਂ ਘਰ ਲੈ ਲਿਆ, ਤੁਸੀਂ PR ਉਹ ਘਰ ਲੈ ਲਿਆ, ਤੁਸੀਂ ਰੇਟ ਜਿਹੜੇ ਉਹ ਦੇਣੇ ਸ਼ੁਰੂ ਹੋ ਗਏ ਤੇ ਤੁਸੀਂ ਉਹਦੇ ਲਈ ਰਜਿਸਟਰ ਹੋ
2: ਸਕਦੇ ਦੇ ਫਿਰ ਹਿੱਸਾ ਹੋ ਗਿਆ ਨਾ,
0: ਉਹਦਾ ਤੁਸੀਂ ਹਿੱਸਾ ਹੋ ਸਕਦੇ, ਮਤਲਬ ਕੁਛ ਇੱਕ ਦੇ 'ਚ ਉਹ ਹੈਗੇ ਨੇ ਆਫਕੋਰਸ ਇਹਦੇ 'ਚ ਜਿਹੜੇ ਕਲੋਜ਼ਿਸ, ਪਰ ਤੁਸੀਂ ਜਿਹੜੀ ਵੋਟ ਦੀ ਗੱਲ ਕਰ ਰਹੇ ਹੋ ਉਹ ਤੁਸੀਂ ਵੇਖਿਓ ਵੀ ਕਿਹੜੀ ਦੀ ਗੱਲ ਕਰ ਰਹੇ ਹੋ। ਕਰਮਜੀਤ ਕੌਰ ਜੀ ਕਹਿੰਦੇ ਨੇ ਕਿ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ ਕਹਿੰਦੇ ਕਿ ਬਹੁਤ ਵਧੀਆ ਲੱਗਦਾ ਹੈ, ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਹੀ ਦੇਖਿਆ ਸੀ ਤੇ ਆਮ ਨੋਟ ਸੋਸ਼ਲ ਮੀਡੀਆ ਪਰਸਨ ਬਟ ਓਨਲੀ ਯੂਜ਼ ਟਿਕਟੋਕ ਐਜ਼ ਏ ਗੈਸਟ, ਥੈਂਕਸ ਸੋ ਮੱਚ ਪੋਜ਼ਿਟਿਵਿਟੀ ਅਗੇਨ, ਇਟਸ ਡਿਪੈਂਡ ਔਨ ਵਟ ਯੂ ਆਰ ਵਾਚਿੰਗ। ਧੰਨਵਾਦ ਜੀ ਤੁਹਾਡਾ। ਤੇ ਜੀ ਮਿਹਰਬਾਨੀ ਸਿਮਰਨ ਜੀ ਕਹਿੰਦੇ ਕਿ ਮੇਰੀ ਗੱਲ ਮੰਨੋ, ਜੇ ਸਹੀ ਨਾਮ ਪੜ੍ਹਨੇ ਸੀ ਤਾਂ ਲਾਲ ਜੀ ਤੋਂ ਪੜ੍ਹਾ ਲੈਣੇ। ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਹੁਣ ਪੋਸਟ ਕਹਿੰਦੇ ਕਿ ਹੁਣ ਮੈਂ ਮਾਫ਼ੀ ਚਾਹੁੰਦਾ ਜੀ, ਜਾਂ ਤੁਸੀਂ ਨਹੀਂ ਸਹੀ ਲਿਖਿਆ ਤੇ ਜਾਂ ਮੇਰਾ ਤਾਂ ਚਲੋ ਮੈਨੂੰ ਪਤਾ ਹੀ ਆ ਨਾ। ਥੈਂਕ ਯੂ ਤੁਹਾਡਾ। ਅਤੇ ਰੁਪਿੰਦਰ ਜੀ ਕਹਿੰਦੇ ਕਿ ਗੁੱਡ ਇਨਫੋਰਮੇਟਿਵ ਪ੍ਰੋਗਰਾਮ। ਅਤੇ ਮਨ ਸਾਹਿਬ ਕਹਿੰਦੇ ਨੇ ਕਿ ਗਾਲਾਂ ਖਾ ਕੇ ਪੈਸੇ ਮਿਲਣ ਤਾਂ ਬੰਦਾ ਵਿਆਹ ਕਿਉਂ ਕਰਾਵੇ, ਗੱਲਾਂ ਗਾਲਾਂ ਖਾ ਕੇ ਪੈਸੇ ਮਿਲਣ ਤੇ ਬੰਦਾ ਵਿਆਹ ਕਿਉਂ ਕਰਾਵੇ, ਫੇਸਬੁੱਕ ਤੇ ਪੋਸਟ ਪਾ ਕੇ ਆਪਣੀ ਜੇਬ ਗਰਮਾਵੇ, ਨਾ ਕੋਈ ਰੋਕ ਟੋਕ ਨਾ ਕੋਈ ਪੁੱਛੇ ਕਿੱਥੇ ਚੱਲੇ ਹੋ, ਸਾਰੀ ਦੁਨੀਆ ਮੂਹਰੇ ਬੋਲ ਕੇ ਬੰਦਾ ਸ਼ਾਹੂਕਾਰ ਜਾ ਹੋ ਜਾਵੇ। ਗੁੱਡ ਮਾਰਨਿੰਗ,
2: ਗੁੱਡ ਮਾਰਨਿੰਗ, ਕੀ ਬਾਤ ਹੈ, ਮੁਕਰਰ ਮੁਕਰਰ,
0: ਥੈਂਕ ਯੂ ਜੀ, ਥੈਂਕ ਯੂ। ਕਹੋ ਨਿਕਲ ਗਿਆ ਹੁਣ ਪਿੱਛੇ ਚੱਲ ਗਿਆ ਮੈਂ ਕਹਿੰਦਾ, ਪਰ ਜੇ ਕਿਸੇ ਨੇ ਆਪਣੀ ਫੈਮਿਲੀ ਜਾਂ ਫਿਰ ਮਾਂ ਭੈਣ ਜਾਂ ਫਿਰ ਗਰਲਫ੍ਰੈਂਡ ਦੀ ਵੀਡੀਓ ਕਹਿੰਦੇ ਕਿ ਔਨਲਾਈਨ ਪਾ ਦਿੱਤੀ, ਫਿਰ ਕਹਿੰਦੇ ਕਿ ਕਮੈਂਟਸ 'ਤੇ ਕਿਉਂ ਡਰਦੇ ਹੋ, ਚਾਹੇ ਵਧੀਆ ਹੋਣ ਚਾਹੇ ਫਿਰ ਘਟੀਆ ਹੋਣ, ਜੇ ਔਨਲਾਈਨ ਫਰੀ ਦੇ ਕਹਿੰਦੇ ਕਿ ਪੈਸਾ ਕਮਾਉਣਾ ਤਾਂ ਫਿਰ ਸਭ ਸਹਿਣਾ ਪੈਣਾ। ਦੇਖੋ ਪਤਾ ਇਹਦੇ 'ਚ ਇੱਕ ਬਹੁਤ ਕੁਛ ਇਹਦੇ 'ਤੇ ਕਹਿਣ ਨੂੰ, ਪਰ ਇੰਨਾ ਕੁ ਜ਼ਰੂਰ ਤੁਸੀਂ ਮਤਲਬ ਆਈਡੀਆ ਤੁਸੀਂ ਸੋਚ ਕੇ ਵੇਖੋ ਵੀ ਇੱਕ ਭੋਲਾ ਜਿਹਾ ਬੰਦਾ ਮੰਨ ਲਓ, ਹੈ ਨਾ, ਦੁਨੀਆਂ 'ਚ ਅਲੱਗ ਅਲੱਗ ਤਰ੍ਹਾਂ ਦੇ ਬੰਦੇ ਨੇ, ਇੱਕ ਤਾਂ ਪੂਰਾ ਚਤਰ ਚਲਾਕ ਸ਼ਾਤਰ ਆ, ਚਲੋ ਉਹਦਾ ਤਾਂ ਮੰਨਣ 'ਚ ਆਉਂਦਾ ਵਾ, ਉਹਨੂੰ ਉਹ ਇਸੇ ਕਰਕੇ ਹੀ ਮੰਨ ਲਓ ਪਾਉਂਦਾ ਹੋਊਗਾ, ਚਲੋ ਆਪਣੇ ਪਰਿਵਾਰ ਦੀਆਂ, ਹੈ ਨਾ, ਆਪਾਂ ਨਹੀਂ ਕਹਿੰਦੇ ਵੀ ਨਹੀਂ, ਪਰ ਕਈ ਬੰਦੇ ਨੇ ਉਹ ਭੋਲੇ ਭਾਅ ਵਿਚਾਰੇ ਫਸ ਜਾਂਦੇ। ਤੁਸੀਂ ਸੋਚੋ ਵੀ ਉਹਨਾਂ ਦੇ ਦਿਮਾਗ ਦੇ ਉੱਤੇ, ਉਹਨਾਂ ਦੀ ਮੈਂਟਲ ਹੈਲਥ ਕਿੱਦਾਂ, ਉਹਨਾਂ ਦੀ ਜਿੱਥੇ ਆਪਾਂ ਆਲਰੇਡੀ ਆਪਾਂ ਇੰਨੇ ਕੁ ਜ਼ਿਆਦਾ ਤੰਗ ਹਾਂ, ਜਿਹਨੇ ਆਪਣੇ ਉੱਥੋਂ ਸੋਸ਼ਲ ਮੀਡੀਆ ਤੋਂ ਜਿਹਨੇ ਸਕੂਨ ਲਿਆ, ਜਿਹਨੂੰ ਤਸੱਲੀ ਜਿਹੀ ਮਿਲੀ, ਚਾਰ ਬੰਦਿਆਂ 'ਚ ਉਹਨੂੰ ਰੈਕੋਗਨੀਸ਼ਨ ਮਿਲੀ, ਅਤੇ ਉਹਦਾ ਥੋੜ੍ਹਾ ਜਿਹਾ ਮਤਲਬ ਜੀਨ ਹੋਇਆ,
2: ਅਤੇ
0: ਦੂਸਰੇ ਪਾਸੇ ਫਿਰ ਉਹਨੂੰ ਜਦੋਂ ਟ੍ਰੋਲ ਹੋਣ ਲੱਗ ਪਏ ਉਹਦੇ ਪਰਿਵਾਰ 'ਤੇ ਗੱਲਾਂ ਬਾਤਾਂ, ਹੁਣ ਉਹ ਬੰਦਾ ਨਾਂ ਤਾਂ ਛੱਡਣ ਜੋਗਾ ਵਾ, ਅਤੇ ਨਾ ਹੀ ਉਹਨੂੰ ਕੀ ਕਰੇ, ਕੀ ਉਹਦੀ ਕਮਾਈ ਉੱਥੋਂ ਸ਼ੁਰੂ ਹੋ ਚੁੱਕੀ, ਹੁਣ ਸਭ ਉਹਦਾ ਲੱਗ ਗਿਆ ਵਾ, ਕੀ ਉਹਨੂੰ ਕਹਿੰਦੇ ਆ, ਜਿੱਦਾਂ ਇੱਕ ਦਿਨ ਮੈਂ ਕਹਾਣੀ ਵੇਖ ਰਿਹਾ, ਉਹ ਕਹਿੰਦੇ ਵੀ ਕੋਈ ਸ਼ਿਕਾਰੀ ਸੀ, ਅਤੇ ਉਹਨੇ ਆਪਣਾ ਇੱਕ ਰੁੱਖ ਸੀ ਇੱਕ, ਅਤੇ ਉਸ ਰੁੱਖ ਦੇ ਵਿੱਚ ਨਾ ਉਹਨੂੰ ਵੱਢਿਆ, ਰੁੱਖ ਨੂੰ ਵੱਢਿਆ ਪਿਆ ਸੀ, ਅਤੇ ਉਹਦੇ ਵਿੱਚ ਉਹਨੇ ਬਲੇਡ ਗੱਡ ਕੇ ਚੰਗੀ ਤਰ੍ਹਾਂ ਦੇ ਨਾਲ, ਅਤੇ ਉੱਤੇ ਸ਼ਹਿਦ ਰੋੜਤਾ, ਕਿਉਂਕਿ ਉਹਦੇ 'ਚ ਹਿੰਮਤ ਨਹੀਂ ਐਵੇਂ, ਉਹਦਾ ਤਰੀਕਾ ਸੀ ਉਹਦਾ, ਅਤੇ ਉਹਦੇ ਉੱਤੇ ਸ਼ਹਿਦ ਰੋੜਤਾ, ਅਤੇ ਉਹ ਭਾਲੂ ਆਇਆ, ਅਤੇ ਉਹ ਸ਼ਹਿਦ ਚੱਟਣ ਲੱਗ ਪਿਆ, ਅਤੇ ਹੌਲੀ ਹੌਲੀ ਚੱਟਦਿਆਂ ਉਹ ਜਿਹੜਾ ਬਲੇਡ ਤੱਕ ਉਹਦੀ ਜ਼ਬਾਨ ਪਹੁੰਚੀ, ਅਤੇ ਉਹਨੂੰ ਜਿਹੜਾ ਉਹ ਮਿਕਸ ਹੋ ਕੇ, ਅਤੇ ਜਿਹੜਾ ਉਹਦਾ ਖੂਨ ਸੀ ਉਹ ਉਹਦੇ ਨਾਲ ਆਪਣੀ ਜ਼ਬਾਨ ਦਾ ਖੂਨ ਮਿਕਸ ਹੋ ਕੇ, ਅਤੇ ਉਹਨੂੰ ਇੱਕ ਅਲੱਗ ਜਿਹਾ ਸਵਾਦ ਦੇਣ ਲੱਗ ਪਿਆ, ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਿਹਾ ਵੀ ਮੈਂ ਵੱਢਿਆ ਗਿਆ, ਹੌਲੀ ਹੌਲੀ ਚੜ੍ਹਦੇ ਚੜ੍ਹਦੇ ਉਹਨੇ ਆਪਣਾ ਆਪਣਾ ਹੀ ਖੂਨ ਪੀਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਮਿੱਠੇ ਦਾ ਸਵਾਦ ਹੀ ਇੰਨਾ ਕੁ ਲੱਗਾ ਹੈ ਹਟ ਨਹੀਂ ਸਕਿਆ ਉਹ ਇਹ ਇਹ ਫੇਸਬੁੱਕ ਦੀ ਜਾਂ ਫਿਰ ਸੋਸ਼ਲ ਮੀਡੀਆ ਦੀ ਕਹਾਣੀ
2: ਐਡਿਕਸ਼ਨ ਦੀ ਹੀ ਕਹਾਣੀ ਹੈ
0: ਐਡਿਕਸ਼ਨ ਦੀ ਇਹ ਕਹਾਣੀ ਹੈ ਜਾਂ ਫਿਰ ਪੈਸਾ ਜਿਹੜਾ ਆਪਾਂ ਕਮਾਉਂਦੇ ਹਾਂ ਉਹਦੀ ਇਹ ਕਹਾਣੀ ਹੈ ਵੀ ਫਿਰ ਬੰਦਾ ਪਿੱਛੇ ਨਹੀਂ ਹਟ ਸਕਦਾ ਫਿਰ ਉਹ ਆਖਰੀ ਖੂਨ ਦੇ ਕਤਰੇ ਤੱਕ ਤੁਸੀਂ ਆਪਣਾ ਹੀ ਲਹੂ ਤੁਸੀਂ ਪੀ ਜਾਂਦੇ ਹੋ
2: ਬਿਲਕੁਲ ਆਪਾਂ ਦੇਖਿਆ ਕਿੰਨੇ ਮੇਜਰ ਐਗਜ਼ਾਮਪਲ ਹੋਇਆ ਬੜੀ ਕੰਟਰੋਵਰਸੀਆਂ ਹੋਈਆਂ ਪਰ ਕਈਆਂ ਨੂੰ ਤਾਂ ਮੁਲਕ ਤੱਕ ਛੱਡਣੇ ਪੈ ਗਏ ਜਿੱਥੋਂ ਵੀ ਉਹ ਕੰਟੈਂਟ ਵਗੈਰਾ ਬਣਾ ਰਹੇ ਸੀਗੇ ਪਰ ਅਲਟੀਮੇਟਲੀ ਜਿਹੜਾ ਇਸ ਗੇਮ 'ਚ ਆ ਗਿਆ ਜਿਹੜਾ ਜਿਹਨੇ ਪੈਸੇ ਦਾ ਸਵਾਦ ਚੱਖ ਲਿਆ ਵੀਡੀਓ ਬਣਾ ਕੇ ਉਹ ਚਾਹੁੰਦਿਆਂ ਨਾ ਚਾਹੁੰਦਿਆਂ ਨਹੀਂ ਛੱਡ ਪਾਉਂਦਾ ਫਿਰ ਉਹ ਆ ਕਿ ਉਹੀ ਗੱਲ ਆ ਕਿ ਜੇ ਗਾਲ ਵੀ ਪੈ ਰਹੀ ਆ ਤਾਂ ਉਹਨੂੰ ਇੰਗੇਜਮੈਂਟ ਦੀ ਨਜ਼ਰ ਨਾਲ ਵੇਖਦਾ ਕਿ ਉਹ ਸੈਂਸਿਟਿਵਿਟੀ ਖਤਮ ਹੋ ਗਈ ਹੁਣ ਹਰ ਚੀਜ਼ ਨੰਬਰ ਆ
0: ਬਿਲਕੁਲ ਅੱਜ ਜਦੋਂ ਕੁੱਤੇ ਦਾ ਵੀ ਕਹਿੰਦੇ ਨਾ ਵੀ ਕੁੱਤੇ ਨੂੰ ਜਿਹੜੀ ਸੁੱਕੀ ਅੱਡੀ ਕੁੱਤਾ ਚੱਬਦਾ ਰਹਿੰਦਾ ਸੋ ਬੇਸਿਕਲੀ ਉਹ ਉਹਦੇ ਚੋਂ ਕੁਛ ਨਹੀਂ ਨਿਕਲਦਾ ਉਹਦਾ ਉਹਦਾ ਜਬਾੜਾ ਛਿੱਲੇ ਛੁੱਲੇ ਜਾਂਦੇ ਵਰਾਸ਼ਾਂ ਚ
2: ਨਹੀਂ
0: ਉਹਦੇ ਖੂਨ ਕਹਿੰਦੇ ਉਹਦੇ ਵਰਾਸ਼ਾਂ ਦਾ ਜਿਹੜਾ ਖੂਨ ਹੈ ਨਾ ਉਹਦਾ ਵੀ ਏਦਾਂ ਹੀ ਮੂੰਹ ਚੋਂ ਜਾਂ ਵਰਾਸ਼ਾਂ ਚੋਂ ਤੇ ਉਹ ਉਹ ਹੀ ਉਹਨੂੰ ਲੱਗਦਾ ਵਾ ਵੀ ਇਹਦੇ ਚੋਂ ਨਿਕਲ ਰਿਹਾ ਪਰ ਹੁੰਦਾ ਉਹਦਾ ਆਪਣਾ ਹੀ ਖੂਨ ਹੈ ਸੋ ਇਹ ਚਲੋ ਖੈਰ ਹਰ ਇੱਕ ਕੇਸ ਵੱਖਰਾ ਹਰ ਇੱਕ ਗੱਲ ਵੱਖਰੀ ਹਨਾ ਸਾਰੇ ਪੱਖ ਕੋਸ਼ਿਸ਼ ਆਪਾਂ ਜ਼ਰੂਰ ਕਰ ਲਈ ਦੀ ਇਹਦਾ ਕਾਫੀ ਇੱਕ ਪੱਖ ਹੈਗਾ ਇਹ ਨਹੀਂ ਵੀ ਤੁਸੀਂ ਕੁਛ ਗਲਤ ਕਹਿ ਰਹੇ ਹੋ ਪਰ ਇਹ ਵੀ ਇਹਦੇ ਪੱਖ ਨੇ ਮੈਂ ਸਵੇਰੇ ਮੰਨਤ ਦੇ ਗਾਣੇ ਤੋਂ ਮੈਨੂੰ ਯਾਦ ਆਇਆ ਜਿੱਦਾਂ ਇੱਕ ਵੀਰ ਹੋਰੀ ਉੱਦਣ ਮੈਸੇਜ ਕਰਦੇ ਸੀ ਸ਼ਾਇਦ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜਿੱਦਾਂ ਉਹ ਕਹਿੰਦੇ ਸੀ ਮਾਂ ਦੇ ਉੱਤੇ ਗਾਣੇ ਜਿਹੜੇ ਆ ਉਹ ਇੱਦਾਂ ਦੇ ਕਿਉਂ ਲਿਖੇ ਜਾਂਦੇ ਆ ਇੱਕ ਤੁਹਾਡੀ ਜਿਹੜੀ ਮਾਨਸਿਕਤਾ ਦੀ
2: ਮੈਨੂੰ ਖਿਆਲ
0: ਹੈ ਨਾ ਸੌੜੀ ਮਾਨਸਿਕਤਾ ਵਾ ਵੀ ਉਹ ਮਾਂ ਦੇ ਲਈ ਰੋਣ ਧੋਣੀ ਲਿਖਣਾ ਜਾਂ ਕਿੱਦਾਂ ਤੇ ਮੈਂ ਜਦੋਂ ਹਨਾ ਤੇ ਮੰਨਤ ਦਾ ਜਦੋਂ ਮੈਂ ਸਵੇਰੇ ਸੁਣਿਆ ਤੇ ਮੈਂ ਫਿਰ ਉਹ ਮੈਨੂੰ ਯਾਦ ਆਇਆ ਉਹਨਾਂ ਦਾ ਕਮੈਂਟ ਵੀ ਇੱਕ ਬੱਚਾ ਜਿਹੜੀ ਭਾਵਨਾ ਲਿਖਦਾ ਹੈ ਨਾ ਉਹ ਬਿਲਕੁਲ ਨਰੋਲ ਆ ਸੋ ਉਹਦੇ ਚੋਂ ਮੈਨੂੰ ਲੱਗਾ ਵੀ ਹਾਂ ਨਹੀਂ ਉਹਦੇ ਚ ਉਹ ਚੀਜ਼ ਨਹੀਂ ਹੈਗੀ
2: ਉਹ ਚ ਕਮਰਸ਼ਲਾਈਜ਼ੇਸ਼ਨ ਨਹੀਂ ਆ
0: ਕਿ ਇਹ ਤੈਨੂੰ ਮਿਸ ਕਰਦੇ ਆ ਹਾਏ
2: ਇੱਚ ਸ਼ੇਅਰ ਹੋਣੇ ਨਹੀਂ ਹੋਣਾ
0: ਰੁੜ ਗਏ ਹਨਾ ਸੋ ਵੱਡਾ ਜਿਹੜਾ ਵਾ ਉਹ ਫਿਰ ਉਹਨੂੰ ਲਕਾਸ਼ ਪਾ ਕੇ ਲਿਖੂਗਾ ਫਿਰ ਉਹ ਭਾਵੇਂ ਮਾਂ ਨਾਲ ਜਿੱਦਾਂ ਦੇ ਮਰਜ਼ੀ ਉਹਦਾ ਵਰਤਾਰਾ ਚੱਲ ਰਿਹਾ ਹੋਵੇ ਉਹ ਫਿਰ ਲਵੇਟ ਕੇ ਹੀ ਲਿਖੂਗਾ ਪਰ ਬੱਚੇ ਦੀ ਜਿਹੜੀ ਉਹ ਸਿੱਧੀ ਸਿੱਧੀ ਆ ਵੀ ਤੁਸੀਂ ਜਦੋਂ ਇਕੱਠੇ ਹੋ ਮੈਨੂੰ ਵਧੀਆ ਲੱਗਦੇ ਹੋ ਤੁਸੀਂ ਜਦੋਂ ਇਕੱਠੇ ਨੱਚਦੇ ਹੋ ਮੈਨੂੰ ਵਧੀਆ ਲੱਗਦੇ ਹੋ ਅਸਲ ਤੇ ਇਹੋ ਹੀ ਹੁੰਦਾ
2: ਅਸਲ ਇਹੀ ਆ ਸਹੀ
0: ਕੋਈ ਜਦੋਂ ਦਿਲੋਂ ਲਿਖੂਗਾ ਤੇ ਫਿਰ ਉਹ ਜਾਂ ਬੱਚਾ ਹੀ ਲਿਖੂਗਾ ਤੇ ਜਾਂ ਫਿਰ ਕੋਈ ਦਲੇਰ ਲਿਖੂਗਾ ਤੇ ਧੰਨਵਾਦ ਕਹਿੰਦੇ ਕਿ ਅੱਜ ਦੀ ਗੱਲਬਾਤ ਬਹੁਤ ਵਧੀਆ ਲੱਗੀ ਬਹੁਤ ਮਿਹਰਬਾਨੀ ਜੀ ਤੇ ਰਾਧੇ ਰਾਧੇ ਜੀ ਕਹਿੰਦੇ ਕਿ ਅੱਜ ਕਾ ਦਿਨ ਮੰਗਲਮਈ ਹੋ ਜਤਿੰਦਰ ਚੱਡਾ ਜੀ ਵਾਲਟ ਤੋਂ ਮੈਸੇਜ ਕਰਦੇ ਨੇ ਬਹੁਤ ਮਿਹਰਬਾਨੀ ਭਾਜੀ ਕਹਿੰਦੇ ਕਿ ਸੇਮ ਐਜ਼ ਵਿਦ ਮੀ ਕਹਿੰਦੇ ਕਿ ਜਿਹੜੇ ਭਾਜੀ ਕਹਿ ਰਹੇ ਆ ਕਿ ਰੇਡੀਓ ਹਾਂਜੀ ਸੁਣਨ ਨਾਲ ਸੋਸ਼ਲ ਮੀਡੀਆ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ ਥੈਂਕ ਯੂ ਜੀ ਤੁਹਾਡੇ ਬਹੁਤ ਮਿਹਰਬਾਨੀ ਤੁਹਾਡੇ ਮੈਸੇਜ ਸਾਡੇ ਲਈ ਧੰਨਵਾਦ ਤੁਹਾਡਾ ਅਮ੍ਰਿਤ ਜੀ ਬਹੁਤ ਮਿਹਰਬਾਨੀ ਬੜੇ ਸੋਹਣੇ ਤੁਸੀਂ ਵੀ ਮੈਸੇਜ ਹਰ ਰੋਜ਼ ਭੇਜ ਦਿਓ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਰੋਟੀ ਨਾ ਛੱਡ ਦਿਓ ਹੁਣ ਵਿਸ਼ਾਲ ਜੀ ਨੂੰ ਕਹੋ ਕਿ ਰੋਟੀ ਨਾ ਛੱਡ ਦਿਓ ਹੁਣ ਇਹ ਕਿਹੜੀ ਗੱਲ ਹੋਈ ਇੱਦਾਂ ਦੀ
2: ਉਹੀ ਕਿ ਮੈਂ ਯੂਟਿਊਬ ਛੱਡਤਾ ਇੰਸਟਾਗ੍ਰਾਮ ਛੱਡਤਾ ਫੇਸਬੁੱਕ ਛੱਡਤਾ ਪਰ ਰੇਡੀਓ ਹਾਂਜੀ
0: ਛੱਡੋ ਭਾਜੀ ਤੁਸੀਂ ਕਿਹੜੇ ਕੰਮ ਦੇ ਵਿੱਚ ਪੈ ਗਏ ਉਹ ਅਸੀਂ ਤੇ ਨਿਆਣੇ ਪੜਾ ਲਿਆ ਕਹਿੰਦੇ ਕ੍ਰਿਸ਼ਨਾ ਨੂੰ ਦਿਓ ਜ਼ਿੰਮੇਵਾਰੀ ਤੇ ਕਹਿੰਦੇ ਵੀ ਉਹ ਵਧੀਆ ਪੜ੍ਹ ਦੂਗਾ ਗਲੇ ਦੇ ਵਿੱਚ ਅੱਖਰ ਫਸ ਜਾਂਦੇ ਧੰਨਵਾਦ ਜੀ ਤੁਹਾਡਾ ਵਰਿੰਦਰ ਸ਼ਰਮਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਥਰਸਡੇ ਵੇਖੋ ਅਸਲ ਦੇ ਵਿੱਚ ਮੈਂ ਜਿੱਦਾਂ ਪੜ੍ਹਦਾ ਹੈ ਨਾ ਤੁਹਾਨੂੰ ਵੀ ਇੱਦਾਂ ਹੀ ਸਮਝ ਲੱਗਣੀ ਸਾਡੇ
2: ਗੱਲ ਤਾਂ ਠੀਕ ਹੈ ਦੇਖੋ
0: ਬੇਸਿਕਲੀ
2: ਗੱਲ ਸਹੀ ਹੈ
0: ਜਿੱਦਾਂ ਦੇ ਮਰਨ ਵਾਲੇ ਉਦਾਂ ਦੇ ਰੋਣ ਵਾਲੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: JBCO Films leke aaye ne action, emotion ate full on entertainment. Punjabi feature film Shera.
3: 5 saal baad mudiya Shera, te mudiya vi kede haathan ch.
4: Starring Parmesh Verma, Sonal Chauhan, Yograj Singh, Manav Vij ate hor vi ugge kalakar.
5: Main utthon vi mud ke jithon koi nahi mud ke aunga.
2: Written and directed by Savio Sandhu, produced by Anmol Sahni.
4: Hun vekhna na bhullo 15 mai ton tuhade nedle cinema ghar vich
6: Shera. Dil to har kisi ke paas hota hai, lekin sab dilwale nahi hote.
7: Sat Sri Akal to all the Radio Haji listeners.
8: Hi.

0: imagination is now the ultimate power in the universe.
1: Radio Haji 1674.
2: ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी, हैरिस पार्क विच भी, स्पेशल ऑफर विच पाओ, 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310, डिलीवरी सिद्धि कर दे एड्रेस तक, हुने डायल करो 0406-966-668 और विजिट shipglobal.au।
3: पांडे जी, क्या तू साला लक पाए हो यार, एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
4: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
5: रेडियो हाँ जी 1674 में समा हो चुका खबरां ते चाती मारन दा। अज 14 तरीक है मई दा महीना, वीरवार दा दिन, आओ वेखते हैं कीड़ियां ने खास खबरां साडे नाल इस टाइम। गौतम कपिल ने, जानदे हां की अपडेट्स ने। हाँ जी गौतम जी, तुसीं आउंदे रहो
6: जी। बहुत धन्यवाद रंजोत जी और सारी श्रोतियां नूं वी प्यार भरी सत श्री अकाल। आओ शुरुआत करदे हां इंटरनेशनल न्यूज़ दे नाल। भारत ते आस्ट्रेलिया दियां बड़ियां खास खबरां ने, बड़ियां अहम खबरां ने, जरूर सांझ बनाई रखे उदों तक। पर पहला शुरुआत इंटरनेशनल खबरां दे विच बरतानिया तो, जिथे प्रधानमंत्री केयर स्टामर दा संकट वध गया। बरतानिया दी सेहत मंत्री वेस स्ट्रीडिंग हुण प्रधानमंत्री दफ्तर पहुंचे ने और उस तों भी 20 मिनट तो भी घट समय दे विच, उस तों भी घट समय दे विच बाहर भी निकल आए। स्ट्रीडिंग प्रधानमंत्री केयर स्टामर दे नाल इक अहम मीटिंग दे लई पहुंचे सी। प्रधानमंत्री स्टामर ते स्ट्रीडिंग दे दरम्यान सवेर वेले गलबात होण दी उम्मीद सी, पर दस दईए कि स्ट्रीडिंग नूं बरतानिया दे विच अगले प्रधानमंत्री दे वजों देखिया जांदा है। इस तों पहलां स्टामर ने लेबर पार्टी दे अंदर उठ रही उन्हां दे अस्तीफे दी मंग नूं खारज भी करता। इह घटनाक्रम बरतानिया दे किंग दी स्पीच तों पहलां सामने आया। इस स्पीच दे विच किंग चार्ल्स सरकार दे नवे प्रस्तावित कानूनां ते योजनावां दा ऐलान करनगे। मन्निया जा रहा है कि भाषण दे विच कई ऐसे प्रस्ताव शामिल हो सकदे ने जिहड़े कि केयर स्टामर दे लई या उन्हां दे सियासी भविख दे लई वाजब ना होण। अदारे बीबीसी दी खबर दे मुताबक किंग चार्ल्स सरकार दे नवे प्रोग्राम दी रूपरेखा जिहड़ी आ पेश करनगे। पर यह हुण बहुत बड़ा सवाल बनया होया है कि की केयर स्टामर, जिहड़े कि बरतानिया दे मौजूदा हाले तां प्रधानमंत्री ने, इन्ने समय तक प्रधानमंत्री बने रह पाणगे कि उह ये जड़ियां सुझाइयां जा रही है प्रस्ताव दे विच योजनावां ने उन्हां नूं लागू कर सकन। मंगलवार दे दिन बरतानिया दे 4 मंत्रियों ने अस्तीफा दे दिता सी। हुण तक लेबर पार्टी दे 80 तो वधेरे संसद मैंबर प्रधानमंत्री स्टामर तो तुरंत अहुदा छड्ड देण जां अस्तीफे दी समा सीमा तय करन दी मंग कर रहे ने और लगातार उन्हां दे उत्ते इस किस्म दा दबाव वध रहा है। उत्थे सब तो वड्डी खबर दुनिया दी अज दे दिन रहेगी चीन दे राष्ट्रपति ते अमरीकी राष्ट्रपति दे दरम्यान मुलाकात। दस दईए कि अमरीकी सदर डोनाल्ड ट्रंप चीन दे हमरुतबा जी जिनपिंग दे नाल अपनी 2 दिन अहम बैठक दे लई बुधवार दे दिन बीजिंग पहुँच गए। ट्रंप एयरफोर्स 1 जहाज दे जरिए चीन पहुँचे। चीन दे राजधानी बीजिंग दे विच उपराष्ट्रपति हांग जेंग ने हवाई अड्डे दे उत्ते उन्हां दा स्वागत किया। हांग जेंग चीन दे सिखरले नेतावां दे विचों शामिल ने। हुण जेकर चीन दे सिखरले नेता हवाई अड्डे दे उत्ते अमरीकी सदर नूं लैण दे लई पहुँचदे ने, रिसीव करन लई पहुँचदे ने, तां इस नूं अमरीका दे राष्ट्रपति दे इक विशेष सन्मान वजों भी देखिया जा सकदा है। इस तों पहलां 2017 दे विच ट्रंप चीन दी यात्रा दे दरम्यान चीन दे काफ़ी जूनियर नेता उत्थों दे स्टेट कौंसलर यांग जीएची दे नाल या उन्हां ने स्वागत किया सी, उस वक्त उह गए सी। हान जेंग 2025 दे विच ट्रंप दे सहु चुक समागम दे विच भी शामिल होए सी। हुण दुनिया दीयां 2 वड्डियां ताकतां दे दरम्यान होण वाली इस बैठक दे विच टैरिफ तो लैके टैक्नोलॉजी तक, ईरान जंग तो लैके ताइवान दे विच जंग होनी है या नहीं, खैर ऐसे बहुत सारे मुद्दे ने जिन्हां दे उत्ते चर्चावां होणगीआं, संभावनावां होणगीआं, पर सामने नहीं आणगीआं क्योंकि चीन की तरफ तो अक्सर अपने जिहड़े सिखरले प्रोग्राम हुंदे ने उन्हां नूं बंद कमरा रख्या जांदा है। सो जाहिर जी गल है कि जेकर चीन दे विच बैठक हो रही है ਤਾਂ ਚੀਨ ਦੇ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਇਹ ਹੋਏਗੀ। ਟਰੰਪ ਬੇਸ਼ੱਕ ਇੱਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਨ, ਪਰ ਉਹ ਪੱਤਰਕਾਰ ਵਾਰਤਾ ਕਿੰਨੀ ਕੁ ਹਰਸ਼ੀ ਹੋ ਸਕਦੀ ਹੈ ਇਸ ਦੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ। ਖੈਰ, ਟਰੰਪ ਨੇ ਆਪਣਾ ਪਿਛਲਾ ਦੌਰਾ ਚੀਨ ਦਾ ਜਿਹੜਾ ਸੀ 2017 'ਚ ਕੀਤਾ ਸੀ। ਇਹ ਬੈਠਕ ਹੁਣ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਪੂਰੀ ਦੁਨੀਆ ਊਰਜਾ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ। ਖੈਰ, ਭਾਰਤ ਦੇ ਵਿੱਚ ਊਰਜਾ ਸੰਕਟ ਦੇ ਹਵਾਲੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਭਾਰਤ ਦੀ ਸਰਕਾਰ ਦੀ ਤਰਫ ਤੋਂ ਕਹੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ। ਉਦਾਹਰਣ ਦੇ ਤੌਰ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਭੰਡਾਰ ਨੂੰ ਕੰਟਰੋਲ ਕਰਨਾ, ਇਸ ਕਰਕੇ ਫਾਲਤੂ ਖਰਚ ਨਾ ਕਰੋ, ਵਿਦੇਸ਼ ਯਾਤਰਾਵਾਂ ਨਾ ਕਰੋ। ਖੈਰ, ਭਾਰਤ ਦੇ ਜਿਹੜੇ ਸੈਲਾਨੀ ਨੇ, ਜੇਕਰ ਉਹ ਵਿਦੇਸ਼ ਯਾਤਰਾਵਾਂ ਨਹੀਂ ਕਰਨਗੇ ਤਾਂ ਉਸ ਦੇ ਨਾਲ ਕਿੰਨਾ ਕੁ ਫਰਕ ਅਲੱਗ ਅਲੱਗ ਦੇਸ਼ਾਂ, ਖਾਸ ਤੌਰ ਦੇ ਉੱਤੇ ਗੁਆਂਢੀ ਦੇਸ਼ਾਂ ਦੇ ਟੂਰਿਜ਼ਮ 'ਤੇ ਪਏਗਾ। ਇਸ ਕਿਸਮ ਦੀਆਂ ਖਬਰਾਂ ਭਾਰਤ ਦੇ ਸੋਸ਼ਲ ਮੀਡੀਆ ਦੇ ਉੱਤੇ ਔਰ ਕੁਝ ਇੱਕ ਟੀਵੀ ਚੈਨਲਾਂ ਦੇ ਉੱਤੇ ਵੀ ਦਿਖਾਈਆਂ ਜਾ ਰਹੀਆਂ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਦੁਆਰਾ ਸੁਝਾਏ ਗਏ ਇਸ ਕਥਨ ਤੋਂ ਬਾਅਦ ਕਿ ਵਿਦੇਸ਼ੀ ਯਾਤਰਾਵਾਂ ਤੋਂ ਬਚੋ, ਨੇਪਾਲ ਦੇ ਵਿੱਚ ਇੱਕ ਵੱਡਾ ਸੰਕਟ ਖੜ੍ਹਾ ਹੋ ਗਿਆ। ਖੈਰ, ਉੱਧਰ ਨੇਪਾਲ ਟੂਰਿਜ਼ਮ ਬੋਰਡ ਨੇ ਇਹਨਾਂ ਖਬਰਾਂ ਦੀ ਖੰਡਨ ਕੀਤਾ ਅਤੇ ਕਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਲਿਮਿਟਿਡ ਕੀਤੀ ਜਾ ਰਹੀ ਹੈ। ਔਰ ਨੇਪਾਲ ਦੇ ਟੂਰਿਜ਼ਮ ਬੋਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਦੇ ਨਾਲ ਜੁੜੀਆਂ ਕੁਝ ਗੁੰਮਰਾਹਕੁਨ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਨੇ। ਰਿਪੋਰਟਾਂ 'ਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਨੇਪਾਲ ਸਰਕਾਰ ਨੇ ਨੇਪਾਲ ਭਾਰਤ ਬਾਰਡਰ ਪਾਰ ਕਰਨ ਵਾਲਿਆਂ ਦੇ ਉੱਤੇ ਕੁਝ ਪਾਬੰਦੀਆਂ ਲਗਾ ਰੱਖੀਆਂ ਨੇ। ਉਹਨਾਂ ਦੇ ਵਿੱਚ ਲੋਕਾਂ ਨੂੰ ਇੱਕ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ। ਹੁਣ ਭਾਰਤੀ ਸੈਲਾਨੀ 30 ਦਿਨ ਤੋਂ ਜ਼ਿਆਦਾ ਉੱਥੇ ਨਹੀਂ ਰੁਕ ਸਕਣਗੇ। ਇਸ ਤੋਂ ਜ਼ਿਆਦਾ ਰੁਕਦੇ ਨੇ ਤਾਂ ਉਹਨਾਂ ਦੇ ਵਾਹਨ ਜ਼ਬਤ ਕਰ ਲਏ ਜਾਣਗੇ। ਪਰ ਨੇਪਾਲ ਟੂਰਿਜ਼ਮ ਬੋਰਡ ਦਾ ਕਹਿਣਾ ਹੈ ਕਿ ਇਹ ਸਾਰੀਆਂ ਖਬਰਾਂ ਬੇਬੁਨਿਆਦ ਨੇ, ਗਲਤ ਨੇ, ਗੁੰਮਰਾਹਕੁਨ ਨੇ। ਨੇਪਾਲ ਅਤੇ ਭਾਰਤ ਦੇ ਵਿੱਚ ਮਜ਼ਬੂਤ ਸੰਬੰਧ ਨੇ। ਖੈਰ, ਜਿੱਥੋਂ ਤੱਕ ਗੱਲ ਇਹਦੀ ਹੈ ਕਿ ਵਿਦੇਸ਼ ਯਾਤਰਾਵਾਂ ਨਹੀਂ ਹੋਣਗੀਆਂ, ਉਸ ਦਾ ਅਸਰ ਕਿੰਨਾ ਪੈਂਦਾ ਕਿੰਨਾ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਏਅਰ ਇੰਡੀਆ ਨੇ ਇੰਟਰਨੈਸ਼ਨਲ ਰੂਟਸ ਦੇ ਉੱਤੇ ਫਲਾਈਟਸ ਘਟਾਉਣ ਦਾ ਫੈਸਲਾ ਲੈ ਰਿਹਾ। ਸ਼ਾਇਦ ਇਸ ਦੀ ਬਹੁਤ ਸਾਰੀਆਂ ਵਜੂਹਾਂ ਹੋਣਗੀਆਂ, ਪਰ ਏਅਰਲਾਈਨ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਇਹ ਫੈਸਲਾ ਕਈ ਵਜੂਹਾਂ ਕਰਕੇ ਲਿਆ ਗਿਆ। ਇੱਕ ਤਾਂ ਕਈ ਏਅਰ ਸਪੇਸ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ, ਦੂਸਰਾ ਹਵਾਈ ਜਹਾਜ਼ ਫਿਊਲ ਹੈ ਜਿਹੜਾ ਉਹਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਹੋਇਆ। ਇਸ ਕਰਕੇ ਜਿੰਨੀਆਂ ਵੀ ਏਅਰ ਸਰਵਿਸਿਜ਼ ਨੇ, ਜਿੰਨੀਆਂ ਵੀ ਫਲਾਈਟ ਸਰਵਿਸਿਜ਼ ਨੇ ਅਲੱਗ ਅਲੱਗ ਦੇਸ਼ਾਂ ਨੂੰ, ਉਹਨਾਂ ਨੂੰ ਚਲਾ ਪਾਉਣਾ ਮੁਸ਼ਕਲ ਹੋ ਰਿਹਾ। ਇਸ ਕਰਕੇ ਉਹਨਾਂ ਫਲਾਈਟਸ ਦੀ ਗਿਣਤੀ ਘਟਾ ਦਿੱਤੀ ਜਾਏਗੀ। ਇੰਨੀ ਗੱਲ ਜ਼ਰੂਰ ਸੁਣ ਲਓ ਕਿ ਤੁਹਾਡੇ 'ਤੇ ਇਸ ਦਾ ਕੀ ਅਸਰ ਪਏਗਾ। ਏਅਰ ਇੰਡੀਆ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀ ਬੁਕਿੰਗ ਪ੍ਰਭਾਵਿਤ ਹੋਏਗੀ ਉਹਨਾਂ ਨੂੰ ਜਿਹੜੀਆਂ ਆਪਸ਼ਨਲ ਫਲਾਈਟਸ ਨੇ ਉਹਨਾਂ ਦੇ ਵਿੱਚ ਐਡਜਸਟ ਕਰ ਦਿੱਤਾ ਜਾਏਗਾ। ਯਾਤਰੀਆਂ ਤੋਂ ਕੋਈ ਵਾਧੂ ਚਾਰਜ ਨਹੀਂ ਲਏ ਜਾਣਗੇ ਬਗੈਰ ਤਰੀਕ, ਬਗੈਰ ਕਿਸੇ ਵਾਧੂ ਫੀਸ ਦੇ ਉਹ ਤਰੀਕ ਬਦਲ ਸਕਣਗੇ ਜਾਂ ਪੂਰਾ ਰਿਫੰਡ ਲੈਣ ਦੀ ਵੀ ਕਈ ਸੂਰਤ ਹਾਲਾਤਾਂ ਦੇ ਵਿੱਚ ਜਿਹੜੀ ਇੱਕ ਆਪਸ਼ਨ ਅਵੇਲੇਬਲ ਹੋਏਗੀ। ਤੁਹਾਡੇ 'ਤੇ ਜਿਹੜੇ ਅਸਰ ਪੈਣਗੇ ਉਹ ਇਹ ਹੈ ਕਿ ਆਸਟ੍ਰੇਲੀਆ ਰੂਟਸ ਦੇ ਉੱਤੇ ਏਅਰ ਇੰਡੀਆ ਨੇ ਕਿਹਾ ਕਿ ਦਿੱਲੀ ਮੈਲਬਨ ਅਤੇ ਦਿੱਲੀ ਸਿਡਨੀ ਉਡਾਨਾਂ ਨੂੰ, ਜਿਹੜੀਆਂ ਪਹਿਲਾਂ ਹਫ਼ਤੇ 'ਚ 7 ਚੱਲਦੀਆਂ ਸੀ, ਹੁਣ ਉਹਨਾਂ ਨੂੰ ਘਟਾ ਕੇ 4 ਕਰ ਦਿੱਤਾ ਜਾਏਗਾ। ਪਰ ਇਸ ਤੋਂ ਇਲਾਵਾ ਹੋਰ ਵੀ ਅਲੱਗ ਅਲੱਗ ਦੇਸ਼ਾਂ ਨੂੰ ਉਡਾਨਾਂ ਘੱਟ ਕੀਤੀਆਂ ਗਈਆਂ, ਜਿਵੇਂ ਸਿੰਗਾਪੁਰ, ਬੈਂਕੋਂਗ, ਕੁਲਾਲੰਪੁਰ, ਹੋਚੀਮਿਨ, ਕਠਮਾਂਡੂ, ਢਾਕਾ, ਕੋਲੰਬੋ, ਇਹਨਾਂ ਦੇ ਵਿੱਚ ਵੀ ਕਈ ਉਡਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਸ਼ਿਕਾਗੋ ਸੇਵਾ ਅਸਥਾਈ ਰੂਪ ਦੇ ਨਾਲ ਬੰਦ ਹੀ ਕਰ ਦਿੱਤੀ ਗਈ ਹੈ। ਹੋਰ ਤਾਂ ਹੋਰ ਦਿੱਲੀ ਸੈਨ ਫਰਾਂਸਿਸਕੋ, ਦਿੱਲੀ ਟੋਰਾਂਟੋ, ਦਿੱਲੀ ਵੈਨਕੂਵਰ, ਇਹਨਾਂ ਦੀ ਉਡਾਨਾਂ ਦੀ ਗਿਣਤੀ ਵੀ ਘਟਾ ਦਿੱਤੀ ਜਾਏਗੀ। ਦਿੱਲੀ ਪੈਰਿਸ, ਕੋਪਨਹੈਗਨ, ਮਿਲਾਨ, ਵਿਯਨਾ, ਜ਼ਿਊਰਿਕ, ਰੋਮ ਨੂੰ ਵੀ ਉਡਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਜਾਣੀ ਹੈ। ਇਸ ਦਰਮਿਆਨ ਹੁਣ ਜਦੋਂ ਪ੍ਰਧਾਨ ਮੰਤਰੀ ਇਹ ਭਾਸ਼ਣ ਦਿੰਦੇ ਨੇ ਕਿ ਦੇਸ਼ ਦੇ ਵਿੱਚ ਇਸ ਵਕਤ ਵੱਡਾ ਸੰਕਟ ਖੜ੍ਹਾ ਹੋਇਆ, ਅਤੇ ਉਹਨਾਂ ਨੇ ਆਪਣੇ ਇਸ ਭਾਸ਼ਣ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਵਿਦੇਸ਼ ਯਾਤਰਾਵਾਂ ਜਾਂ ਸੋਨੇ ਦੀ ਖਰੀਦਦਾਰੀ ਨਾ ਕੀਤੀ ਜਾਵੇ, ਜਿਸ ਦੀ ਵਜ੍ਹਾ ਵਿਦੇਸ਼ੀ ਮੁਦਰਾ ਭੰਡਾਰ ਦੱਸਿਆ ਗਿਆ। ਇਸ ਵਿਦੇਸ਼ੀ ਮੁਦਰਾ ਭੰਡਾਰ ਨੂੰ, ਜਿਸ ਦੀ ਕੁਝ ਸਾਲ ਪਹਿਲਾਂ ਤੱਕ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਭਾਰਤ ਦੇ ਕੋਲ ਇੱਕ ਵੱਡਾ ਫੋਰੈਕਸ ਯਾਨੀ ਫੋਰਨ ਐਕਸਚੇਂਜ ਰਿਜ਼ਰਵ ਪਿਆ, ਵਿਦੇਸ਼ੀ ਮੁਦਰਾ ਭੰਡਾਰ ਪਿਆ, ਹੁਣ ਕੁਝ ਹੋਰ ਖਬਰਾਂ ਆ ਰਹੀਆਂ ਨੇ। ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਡਿਪਟੀ ਗਵਰਨਰ ਮਾਈਕਲ ਦੇਬਰਤ ਪਾਤਰਾ ਨੇ ਕਿਹਾ ਕਿ ਭਾਰਤ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਲਿਆਉਣ ਦੇ ਲਈ ਵਿਦੇਸ਼ੀ ਮੁਦਰਾ ਭੰਡਾਰ ਨੂੰ ਘੱਟੋ ਘੱਟ $1 ਟ੍ਰਿਲੀਅਨ ਕਰਨ ਦੀ ਲੋੜ ਹੋਏਗੀ। ਭਾਰਤ ਦੇ ਕੋਲ ਹਾਲੇ $690 ਅਰਬ ਦਾ ਫੋਰੈਕਸ ਹੈ, ਯਾਨੀ 1 ਟ੍ਰਿਲੀਅਨ ਡਾਲਰ ਤੋਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹਾਲੇ ਵੀ 310 ਅਰਬ ਡਾਲਰ ਘੱਟ ਹੈ। ਇਸੇ ਸਾਲ 16 ਮਾਰਚ ਨੂੰ ਬੇਸਿਸ ਪੁਆਇੰਟ ਦੇ ਵਿੱਚ ਲਿਖੇ ਇੱਕ ਲੇਖ ਦੇ ਵਿੱਚ ਪਾਤਰਾ ਨੇ ਕਿਹਾ ਸੀ ਕਿ ਭਾਰਤ ਦੇ ਬਾਜ਼ਾਰ ਦੀ ਸੰਵੇਦਨਸ਼ੀਲਤਾ ਦੇ ਚੱਲਦਿਆਂ ਵਿਦੇਸ਼ੀ ਮੁਦਰਾ ਭੰਡਾਰ ਜਿਹੜਾ ਹੋਰ ਘੱਟ ਸਕਦਾ। ਇਸ ਦੇ ਵਿੱਚ ਲਗਭਗ 350 ਅਰਬ ਡਾਲਰ ਇੱਕ ਸਾਲ ਦੇ ਅੰਦਰ ਵਿਦੇਸ਼ੀ ਕਰਜ਼ੇ ਵੀ ਚੁਕਾਏ ਜਾਂਦੇ ਨੇ, 650 ਅਰਬ ਡਾਲਰ ਵਿਦੇਸ਼ੀ ਪੋਰਟਫੋਲੀਓ ਜਿਹੜੇ ਇਨਵੈਸਟਰਸ ਨੇ ਉਹ ਪੂੰਜੀ ਨਿਵੇਸ਼ ਕਰਦੇ ਨੇ ਉਹਨਾਂ ਤੋਂ ਆ ਜਾਂਦਾ। ਸੋ ਇਨ ਬੇਸ਼ੱਕ ਜ਼ਿਆਦਾ ਹੁੰਦਾ ਪਰ ਐਗਜ਼ਿਟ ਵੀ ਹੁੰਦਾ, ਯਾਨੀ ਭਾਰਤ ਦਾ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਉਹ ਖਰਚ ਵੀ ਹੁੰਦਾ। ਸ਼ੁਰੂਆਤੀ ਅੰਦਾਜ਼ ਇਹ ਦੱਸਦੇ ਨੇ ਕਿ ਜੇਕਰ ਭਾਰਤ ਨੂੰ ਇੱਕ ਸੁਰੱਖਿਅਤ ਸਥਿਤੀ ਦੇ ਵਿੱਚ ਜਾਣਾ ਤਾਂ ਫਿਰ ਹੋਰ 600 to 650 ਅਰਬ ਡਾਲਰ ਯਾਨੀ 1 ਟ੍ਰਿਲੀਅਨ ਡਾਲਰ ਤੋਂ ਵੀ ਕਿਤੇ ਉੱਪਰ ਜਿਹੜੇ ਨੇ ਇਸ ਦੇ ਵਿੱਚ ਜੋੜਨੇ ਹੋਣਗੇ। 600 to 650 ਜਿੰਨੇ ਇਸ ਵਕਤ ਭਾਰਤ ਦੇ ਕੋਲ ਹੈਗੇ ਨੇ ਉਸ ਤੋਂ ਜ਼ਿਆਦਾ ਯਾਨੀ ਦੁੱਗਣਾ ਕਰਨਾ ਹੋਏਗਾ। ਹਾਲੀਆ ਹਫ਼ਤਿਆਂ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਬਾਜ਼ਾਰ ਦੇ ਵਿੱਚ ਆਪਣੀ ਦਖਲ ਅੰਦਾਜ਼ੀ ਵਧਾ ਦਿੱਤੀ ਹੈ ਕਿਉਂਕਿ ਈਰਾਨ ਜੰਗ ਦੇ ਚੱਲਦਿਆਂ ਕੱਚੇ ਤੇਲ ਦੀਆਂ ਕੀਮਤਾਂ ਭਾਰਤ ਵਰਗੇ ਤੇਲ ਇੰਪੋਰਟ ਕਰਨ ਵਾਲੇ ਜਿਹੜੀ ਕੰਟਰੀ ਆ ਉਸ ਦੇ ਉੱਤੇ ਬੜਾ ਭੈੜਾ ਅਸਰ ਪਾ ਰਹੀਆਂ ਨੇ। ਰੁਪਿਆ ਵੀ 1 ਡਾਲਰ ਦੇ ਮੁਕਾਬਲੇ 95 ਰੁਪਏ ਤੱਕ ਜਾ ਚੁੱਕਿਆ ਔਰ ਇਹ ਦਬਾਈ ਨੇ ਜਿਸ ਦੇ ਚੱਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਜਿਹਾ ਬਿਆਨ ਦੇਣਾ ਪੈ ਰਿਹਾ। ਹਾਲਾਂਕਿ ਇਸ ਦੇ ਬਾਅਦ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਆਮ ਲੋਕ ਨੇ ਜਾਂ ਮੀਡੀਆ ਉਸ ਦੇ ਵਿੱਚ ਅਲੱਗ ਅਲੱਗ ਕਿਸਮ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਕਾਂਗਰਸ ਪ੍ਰਮੁੱਖ ਮਲਿਕਾਰਜਨ ਖੜਗੇ ਨੇ ਕਿਹਾ ਕਿ 1 ਸਾਲ ਤੱਕ ਸੋਨਾ ਨਾ ਖਰੀਦਣਾ ਜਾਂ ਕੁਕਿੰਗ ਆਇਲ ਦੀ ਵਰਤੋਂ ਘੱਟ ਕਰਨਾ, ਐਸੇ ਐਲਾਨ ਪ੍ਰਧਾਨ ਮੰਤਰੀ ਮੋਦੀ ਤੋਂ ਤਵੱਕੋ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਤੋਂ ਸਾਦਗੀ ਅਪਣਾਉਣ ਦੀ ਗੱਲ ਕਰ ਰਹੇ ਨੇ ਜਦਕਿ ਖੁਦ ਆਪਣੀ ਸਾਖ ਚਮਕਾਉਣ ਦੇ ਲਈ ਭਾਰੀ ਖਰਚ ਕਰ ਰਹੇ ਨੇ। ਕਾਂਗਰਸ ਪ੍ਰਮੁੱਖ ਨੇ ਦਾਅਵਾ ਕੀਤਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਕਿ ਸਰਕਾਰ ਹਰ ਦਿਨ ਕਰੀਬ 1.5 ਕਰੋੜ ਰੁਪਏ ਜਿਹੜੇ ਅਲੱਗ ਅਲੱਗ ਕਿਸਮ ਦੇ ਇਸ਼ਤਿਹਾਰ ਨੇ ਔਰ ਪ੍ਰਚਾਰ ਦੇ ਮਾਧਿਅਮ ਨੇ ਉਹਨਾਂ ਦੇ ਉੱਤੇ ਖਰਚ ਕਰ ਰਹੀ ਹੈ। 2014-15 ਤੋਂ ਲੈ ਕੇ 2024-25 ਦੇ ਦਰਮਿਆਨ ਭਾਜਪਾ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਅਲੱਗ ਅਲੱਗ ਇਸ਼ਤਿਹਾਰਾਂ 'ਤੇ ਅਖਬਾਰਾਂ TV ਚੈਨਲਾਂ ਤੋਂ ਲੈ ਕੇ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਯੂਟਿਊਬ ਆਦਿ ਦੇ ਉੱਤੇ ਘੱਟੋ ਘੱਟ 6,000 ਕਰੋੜ ਰੁਪਈਆ ਖਰਚ ਦਿੱਤਾ ਔਰ ਇਹ ਭਾਜਪਾ ਦਾ ਮਾਡਲ ਹੈ ਕਿ ਹਰ ਇੱਕ ਚੀਜ਼ ਨੂੰ ਵਧਾ ਚੜ੍ਹਾ ਕੇ ਗਿਣਾਇਆ ਦਿਖਾਇਆ ਜਾ ਰਿਹਾ ਪਰ ਅਸਲ ਦੇ ਵਿੱਚ ਸ਼ੁਰੂਆਤ ਜਿਹੜੀ ਸੱਚਾਈ ਹੈ ਉਹ ਕੁਝ ਹੋਰ ਨਜ਼ਰ ਆ ਰਹੀ ਹੈ। ਖੈਰ ਉੱਥੋਂ ਕੁਝ ਹੋਰ ਨਾ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋ ਚੱਲੀਏ ਅਤੇ ਭਾਰਤ ਦੇ ਵਿੱਚ ਨੀਟ ਪ੍ਰੀਖਿਆ ਦੇ ਕੈਂਸਲ ਹੋਣ ਦੀਆਂ ਖਬਰਾਂ ਤੁਸੀਂ ਕੱਲ੍ਹ ਦੇ ਦਿਨ ਦੇਖ ਹੀ ਲਈਆਂ ਹੋਣੀਆਂ, ਸੁਣ ਲਈਆਂ ਹੋਣੀਆਂ, ਅਖਬਾਰਾਂ 'ਚ ਵੀ ਪੜ੍ਹ ਲਈਆਂ ਹੋਣੀਆਂ, ਰੇਡੀਓ ਦੇ ਜ਼ਰੀਏ ਵੀ ਤੁਸੀਂ ਤੁਹਾਡੇ ਤੱਕ ਸਾਂਝੀ ਕੀਤੀ ਸੀ। ਉੱਧਰ ਤਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਹੁਣ ਕਿਹਾ ਹੈ ਕਿ ਮੈਡੀਕਲ ਕੋਰਸ ਦੇ ਵਿੱਚ ਨੀਟ ਦੇ ਆਧਾਰ ਦੇ ਉੱਤੇ ਦਾਖਲੇ ਖਤਮ ਕਰ ਦਿੱਤੇ ਜਾਣੇ ਚਾਹੀਦੇ ਨੇ। ਸੂਬਿਆਂ ਨੂੰ 12ਵੀਂ ਜਮਾਤ ਦੀ ਮਾਰਕਸ਼ੀਟ ਦੇ ਆਧਾਰ ਦੇ ਉੱਤੇ ਸਟੂਡੈਂਟ ਨੂੰ ਦਾਖਲੇ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਵਿਜੇ ਦੀ ਤਰਫ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਨੀਟ ਯਾਨੀ ਕਿ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ ਜਿਹੜਾ 2026 ਦਾ ਆਯੋਜਿਤ ਕੀਤਾ ਗਿਆ ਸੀ 3 ਮਈ 2026 ਨੂੰ, ਉਸ ਦੇ ਵਿੱਚ ਭਾਰਤ ਭਰ ਤੋਂ 22 ਲੱਖ ਤੋਂ ਜ਼ਿਆਦਾ ਉਮੀਦਵਾਰ ਸ਼ਾਮਲ ਹੋਏ ਸੀ ਔਰ 1.5 ਲੱਖ ਤਮਿਲਨਾਡੂ ਦੇ ਸੀ। ਨੈਸ਼ਨਲ ਟੈਸਟਿੰਗ ਏਜੰਸੀ ਨੇ ਭਾਰਤ ਸਰਕਾਰ ਦੀ ਮਨਜ਼ੂਰੀ ਦੇ ਨਾਲ ਹੁਣ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ। ਖਬਰਾਂ ਤੁਸੀਂ ਪੜ੍ਹ ਸੁਣ ਲਈਆਂ ਹੋਣੀਆਂ ਕਿਉਂਕਿ ਬਹੁਤ ਸਾਰੀਆਂ ਕੇਂਦਰੀ ਏਜੰਸੀਆਂ ਤੱਕ ਇਹ ਖਬਰ ਆਈ ਸੀ ਕਿ ਨੀਟ ਦਾ ਜਿਹੜਾ ਕੁਐਸਚਨ ਪੇਪਰ ਆ ਉਹ ਲੀਕ ਹੋ ਗਿਆ। ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ CBI ਨੂੰ ਸਪੁਰਦ ਕਰ ਦਿੱਤੀ ਗਈ ਹੈ। ਦੇਸ਼ ਭਰ ਦੇ ਵਿੱਚ ਇਸ ਵਕਤ ਪ੍ਰੀਖਿਆ ਨੂੰ ਰੱਦ ਕੀਤੇ ਜਾਣ ਦੇ ਚੱਲਦਿਆਂ ਲੱਖਾਂ ਦੀ ਗਿਣਤੀ 'ਚ ਮੈਡੀਕਲ ਐਸਪਾਇਰੈਂਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਯਾਨੀ ਕਿ ਉਹ ਬੱਚੇ ਜਿਹੜੇ ਕਿ ਡਾਕਟਰ ਬਣਨ ਦੀ ਚਾਹਤ ਦੇ ਨਾਲ ਇਸ ਪ੍ਰੀਖਿਆ ਨੂੰ ਦੇਣਾ ਚਾਹੁੰਦੇ ਸੀ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨੀਟ ਦੀ ਸ਼ੁੱਧਤਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ ਔਰ ਪ੍ਰੀਖਿਆ ਦੇ ਵਿੱਚ ਪ੍ਰੀਖਿਆ ਪੱਤਰ ਜਿਹੜਾ ਹੈਗਾ ਆ ਪ੍ਰਸ਼ਨ ਪੱਤਰ ਹੈ ਜਿਹੜਾ ਉਹ ਲੀਕ ਹੋਣ ਦੀ ਗੱਲ ਹੋਈ। 2024 'ਚ ਵੀ ਹੋਇਆ ਸੀ ਪ੍ਰਸ਼ਨ ਪੱਤਰ ਲੀਕ ਹੋਇਆ ਸੀ, ਉੱਥੇ 6 ਸੂਬਿਆਂ ਦੇ ਵਿੱਚ FIRs ਵੀ ਦਰਜ ਹੋਈਆਂ ਸੀ ਜਿਸ ਤੋਂ ਬਾਅਦ CBI ਨੂੰ ਉਹ ਮਾਮਲਾ ਸਪੁਰਦ ਕਰ ਦਿੱਤਾ ਗਿਆ। ਮੁੜ ਕੇ ਕੋਈ ਜ਼ਿਆਦਾ ਖਬਰਾਂ ਸਾਹਮਣੇ ਨਹੀਂ ਆਈਆਂ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਕ ਕੇਂਦਰ ਸਰਕਾਰ ਨੇ ਇਹਨੂੰ ਸਾਬਕਾ ਪ੍ਰਮੁੱਖ ਡਾਕਟਰ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਦੇ ਵਿੱਚ ਇੱਕ ਹਾਈ ਲੈਵਲ ਕਮੇਟੀ ਬਿਠਾ ਵੀ ਦਿੱਤੀ ਸੀ ਅਤੇ 95 ਸੁਧਾਰ ਕਰਨ ਦੀ ਇੱਕ ਪ੍ਰਸਤਾਵ ਵੀ ਦਿੱਤਾ ਸੀ। ਪਰ ਬਾਵਜੂਦ ਇਸ ਦੇ 2 ਸਾਲ ਦੇ ਅੰਦਰ ਅੰਦਰ ਇੱਕ ਵਾਰ ਫਿਰ ਤੋਂ ਇੱਕ ਪੇਪਰ ਲੀਕ ਹੁੰਦਾ। ਇਸੇ ਹੀ ਪ੍ਰੀਖਿਆ ਦਾ ਪ੍ਰੀਖਿਆ ਰੱਦ ਕਰਨੀ ਪੈਂਦੀ ਹੈ। ਕੌਮੀ ਪੱਧਰ ਦੀ ਪ੍ਰੀਖਿਆ ਔਰ ਇਸ ਦੇ ਵਿੱਚ ਖਾਮੀਆਂ ਕਿਸ ਤਰੀਕੇ ਦੀਆਂ ਆ ਚੁੱਕੀਆਂ ਨੇ ਜਾਂ ਹੋ ਰਹੀਆਂ ਨੇ, ਇਸ ਦੇ ਉੱਤੇ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਸਵਾਲ ਖੜ੍ਹੇ ਕੀਤੇ ਨੇ। ਨੀਟ ਪ੍ਰੀਖਿਆ ਨੂੰ ਖਤਮ ਕਰਨ ਦੀ ਮੰਗ ਤਮਿਲਨਾਡੂ ਨਹੀਂ, ਪਹਿਲਾਂ ਵੀ ਕਈ ਅਲੱਗ ਅਲੱਗ ਸੂਬਿਆਂ ਦੀ ਤਰਫ ਤੋਂ ਸਾਹਮਣੇ ਆ ਚੁੱਕੀ ਹੈ। ਅਗਲੀ ਬੜੀ ਅਹਿਮ ਖਬਰ ਦੀ ਸਾਂਝ ਪਾਈਏ। ਭਾਰਤ ਸਰਕਾਰ ਨੇ ਬੁੱਧਵਾਰ ਦੇ ਦਿਨ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ ਟੈਰਿਫ 6% ਤੋਂ ਵਧਾ ਕੇ 15% ਕਰ ਦਿੱਤਾ ਹੈ। ਇਸ ਤੋਂ ਬਾਅਦ ਮਲਟੀ ਕਮੋਡਿਟੀ ਐਕਸਚੇਂਜ ਦੇ ਉੱਤੇ ਸੋਨੇ ਦੀਆਂ ਕੀਮਤਾਂ 6% ਵੱਧ ਕੇ 1,62,000 ਰੁਪਏ ਪ੍ਰਤੀ 10 ਗ੍ਰਾਮ ਸੋਨੇ ਨੂੰ ਪਹੁੰਚ ਗਈਆਂ ਨੇ। ਉੱਥੇ ਚਾਂਦੀ ਦੀਆਂ ਕੀਮਤਾਂ 'ਚ ਵੀ ਤਕਰੀਬਨ 6% ਵਾਧਾ ਹੋਇਆ, 2,95,000 ਰੁਪਏ ਪ੍ਰਤੀ ਕਿਲੋ ਤੱਕ ਚਾਂਦੀ ਪਹੁੰਚ ਗਈ ਹੈ। ਸਰਕਾਰ ਨੇ ਇੰਪੋਰਟ ਡਿਊਟੀ ਵਧਾਉਣ ਦਾ ਫੈਸਲਾ ਇਸ ਕਰਕੇ ਕੀਤਾ ਤਾਂ ਕਿ ਕੀਮਤੀ ਧਾਤੂਆਂ ਦੇ ਉੱਤੇ ਵਿਦੇਸ਼ੀ ਖਰੀਦ ਜਿਹੜੀ ਉਹ ਘੱਟ ਹੋ ਸਕੇ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਦਬਾਵ ਘੱਟ ਸਕੇ। ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ 10% ਬੇਸਿਕ ਕਸਟਮ ਡਿਊਟੀ ਅਤੇ 5% ਐਗਰੀ ਇਨਫਰਾਸਟਰਕਚਰ ਅਤੇ ਡਿਵੈਲਪਮੈਂਟ ਸੈਸ ਲਗਾਇਆ, ਜਿਸ ਦੇ ਚੱਲਦਿਆਂ ਇਹਨਾਂ ਦੀਆਂ ਕੀਮਤਾਂ ਭਾਰਤ ਦੇ ਵਿੱਚ ਵਧਣਗੀਆਂ। ਵੈਸੇ ਵੀ ਪ੍ਰਧਾਨ ਮੰਤਰੀ ਕੱਲ੍ਹ ਦੇ ਭਾਸ਼ਣ ਦੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੀ ਸੀ ਕਿ ਕਹਿ ਚੁੱਕੇ ਨੇ ਕਿ ਘੱਟ ਤੋਂ ਘੱਟ ਸੋਨਾ ਖਰੀਦੋ। ਜਿਹੜਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ, ਉਸ ਦਾ ਅਸਰ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ ਵੀ ਪੈ ਰਿਹਾ। ਖੈਰ, ਅਜਿਹੇ ਸਮੇਂ ਦੇ ਵਿੱਚ ਕਦਮ ਚੁੱਕਿਆ ਜਾ ਰਿਹਾ ਜਦੋਂ ਕੀਮਤੀ ਧਾਤੂਆਂ ਖਾਸ ਤੌਰ ਦੇ ਉੱਤੇ ਸੋਨੇ ਦੀ ਇੰਪੋਰਟ ਭਾਰਤ ਦੇ ਵਿੱਚ ਪਿਛਲੇ ਕੁਝ ਇੱਕ ਮਹੀਨਿਆਂ ਦੇ ਵਿੱਚ ਵਧੀ ਹੈ। ਖੈਰ, ਇਸ ਦਾ ਸਭ ਤੋਂ ਵੱਧ ਫਾਇਦਾ ਤਾਂ ਹੁਣ UAE ਨੂੰ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ UAE ਤੋਂ ਇੰਪੋਰਟ ਖਾਸ ਸਮਝੌਤੇ ਦੇ ਤਹਿਤ ਭਾਰਤ ਦੇ ਵਿੱਚ ਕੀਤਾ ਜਾ ਸਕਦਾ ਹੈ। ਭਾਰਤ ਨੇ ਟੈਰਿਫ ਰੇਟ ਕੋਟਾ ਪ੍ਰਣਾਲੀ ਦੇ ਤਹਿਤ ਦੁਬਈ ਤੋਂ ਸੋਨੇ ਦੀ ਇੰਪੋਰਟ ਦੇ ਉੱਤੇ ਮੋਸਟ ਫੇਵਰਡ ਨੇਸ਼ਨ ਦੀ 1% ਦੀ ਜਿਹੜੀ ਇੱਕ ਇਜਾਜ਼ਤ ਦਿੱਤੀ ਹੋਈ ਹੈ 1% ਟੈਰਿਫ ਦੀ। 2022 ਦੇ ਵਿੱਚ 120 ਟਨ ਸਾਲਾਨਾ ਜਿਹੜਾ ਸੋਨਾ ਸੀ ਉਹ ਇੰਪੋਰਟ ਹੋਇਆ ਸੀ, ਹੁਣ 2027 ਤੱਕ ਵੱਧ ਕੇ ਉਹ 200 ਟਨ ਤੱਕ ਹੋ ਸਕਦਾ ਹੈ। ਜ਼ਾਹਰ ਜੀ ਗੱਲ ਹੈ ਕਿ ਇਸ ਦਾ ਫਾਇਦਾ UAE ਨੂੰ ਪਹੁੰਚਾਇਆ ਜਾ ਰਿਹਾ ਹੈ। ਖੈਰ, ਭਾਰਤ ਦੇ ਵਿੱਚ ਜਿਹੜੇ ਮੌਜੂਦ ਸੋਨੇ ਦੇ ਵਪਾਰੀ ਨੇ ਉਹਨਾਂ ਨੂੰ ਇਸ ਦੇ ਨਾਲ ਦਬਾਅ ਮਹਿਸੂਸ ਹੋ ਰਿਹਾ। ਭਾਰਤ ਆਬਾਦੀ ਦੇ ਲਿਹਾਜ਼ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ ਔਰ ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ 'ਚ ਹਾਲੇ ਵੀ 5ਵੇਂ ਨੰਬਰ ਦੇ ਉੱਤੇ ਹੈ। ਔਰ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੁੱਗਣੀਆਂ ਤੋਂ ਵੀ ਵਧੀਆਂ ਨੇ। ਇਰਾਨ ਦੀ ਜੰਗ ਇਸ ਦੇ ਵਿੱਚ ਹਾਲੀਆ ਇੱਕ ਵਜ੍ਹਾ ਹੋ ਸਕਦੀ ਹੈ। ਸੋਨੇ ਦੀਆਂ ਕੀਮਤਾਂ ਹੀ ਨਹੀਂ, ਦੁੱਧ ਦੀਆਂ ਕੀਮਤਾਂ ਵੀ ਵੱਧ ਗਈਆਂ ਨੇ। ਆਮ ਆਦਮੀ ਦੇ ਉੱਤੇ ਭਾਰਤ ਦੇ ਵਿੱਚ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ। ਪਹਿਲਾਂ ਅਮੂਲ ਅਤੇ ਹੋਰ ਮਦਰ ਡੈਰੀ ਨੇ ਵੀ 2 ਰੁਪਏ ਪ੍ਰਤੀ ਲੀਟਰ ਤੱਕ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ। ਅੱਜ ਯਾਨੀ ਵੀਰਵਾਰ ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੇ ਉੱਤੇ 2 ਰੁਪਏ ਦੀ ਕੀਮਤ ਵਧਾਉਣ ਦਾ ਫੈਸਲਾ ਲਿਆ ਹੈ। ਯਾਨੀ ਕਿ 1 ਲੀਟਰ ਵਾਲਾ ਪੈਕਟ ਜਿਹੜਾ ਉਹ ਹੁਣ ਤੁਹਾਨੂੰ ਮਹਿੰਗਾ ਮਿਲੇਗਾ। ਵੈਸੇ ਵੀ ਸਟੈਂਡਰਡ ਮਿਲਕ, ਮੱਝ ਦਾ ਦੁੱਧ, ਸਲਿਮਨ ਟ੍ਰਿਮ, ਟੀ ਸਪੈਸ਼ਲ ਤਾਜ਼ਾ ਅਤੇ ਗਾਂ ਦਾ ਦੁੱਧ ਆਦਿ ਹੋਰ ਜਿੰਨੀ ਵੀ ਉਹਨਾਂ ਦੀ ਪੈਕੇਜਿੰਗ ਹੈ ਉਹ ਵੀ ਮਹਿੰਗੀ ਹੋਏਗੀ। ਖੈਰ, ਇਹ ਤਾਂ ਰਹੀ ਅਮੂਲ ਅਤੇ ਮਦਰ ਡੈਰੀ ਦੇ ਨਾਲ ਜੁੜੀ ਗੱਲ। ਪੰਜਾਬ ਦੇ ਵਿੱਚ ਵੀ ਬਜਟ ਵਿਗੜ ਗਿਆ। ਪੰਜਾਬ 'ਚ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ। ਵੇਰਕਾ ਦੀ ਤਰਫ ਤੋਂ ਜਾਰੀ ਇੱਕ ਅਧਿਕਾਰਕ ਸੂਚਨਾ ਦੇ ਮੁਤਾਬਕ ਅੱਜ ਵੀਰਵਾਰ ਦੇ ਦਿਨ ਤੋਂ ਦੁੱਧ ਦੇ ਸਾਰੇ ਵੇਰੀਐਂਟਸ ਜਿਵੇਂ ਫੁੱਲ ਕਰੀਮ, ਸਟੈਂਡਰਡ, ਟੋਂਡ ਅਤੇ ਗਾਂ ਦੇ ਦੁੱਧ ਦੇ ਉੱਤੇ ਇਹ ਨਵੀਆਂ ਕੀਮਤਾਂ ਲਾਗੂ ਹੋਣਗੀਆਂ। ਵੇਰਕਾ, ਮਦਰ ਡੈਰੀ, ਅਮੂਲ ਤੋਂ ਇਲਾਵਾ ਪੰਜਾਬ ਦੇ ਵਿੱਚ ਆਮ ਘਰਾਂ ਦੇ ਵਿੱਚ ਜਿਹੜੀਆਂ ਛੋਟੀਆਂ ਸ਼ਹਿਰਾਂ ਦੇ ਪੱਧਰ ਦੇ ਉੱਤੇ ਡੈਰੀਆਂ ਨੇ, ਪਿੰਡਾਂ ਦੇ ਪੱਧਰ 'ਤੇ, ਉਹਨਾਂ ਦੀ ਤਰਫ ਤੋਂ ਵੀ ਦੁੱਧ ਦੇ ਰੇਟ ਦੇ ਵਿੱਚ ਇਜ਼ਾਫਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਮਈ ਨੂੰ ਪੰਜਾਬ ਸਰਕਾਰ ਨੇ ਡੈਰੀ ਕਿਸਾਨਾਂ ਨੂੰ ਰਾਹਤ ਦਿੰਦਿਆਂ ਦੁੱਧ ਦੀ ਖਰੀਦ ਦੀ ਕੀਮਤ 'ਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਸੀ। ਪਸ਼ੂਆਂ ਦੇ ਚਾਰੇ ਦੇ ਵਾਧੇ ਭਾਅ ਅਤੇ ਉਤਪਾਦਨ ਲਾਗਤ ਨੂੰ ਇਸ ਫੈਸਲੇ ਦਾ ਪ੍ਰਮੁੱਖ ਕਾਰਨ ਵੀ ਮੰਨਿਆ ਜਾ ਰਿਹਾ ਸੀ। ਖੈਰ, ਪੰਜਾਬ ਦੀਆਂ ਖਬਰਾਂ ਦੇ ਵੱਲ ਆਉਂਦੇ ਹਾਂ, ਪਰ ਇਸ ਤੋਂ ਪਹਿਲਾਂ 2 ਖਬਰਾਂ ਪੰਜਾਬ ਦੇ ਗੁਆਂਢ ਦੇ ਵਿੱਚੋਂ। ਹਰਿਆਣੇ ਤੋਂ 1 ਖਬਰ, ਹਰਿਆਣੇ ਦੇ ਵਿੱਚ ਨਗਰ ਨਿਗਮ ਚੋਣਾਂ ਦੀ ਗਿਣਤੀ 13 ਮਈ ਨੂੰ ਹੋ ਗਈ। ਦੱਸ ਦਈਏ ਕਿ 10 ਮਈ ਨੂੰ ਵੋਟਾਂ ਪਈਆਂ ਸੀ और बेसब्री दे नाल रिजल्ट्स दा इंतजार किया जा रहा सी। फिलहाल हरियाणा दे विच स्थिति यह है कि हरियाणा दियां 7 नगर निगमां दे विच 6 दे उत्ते भाजपा ने जित हासिल की है और ज़्यादातर दे विच भाजपा का ही दबदबा रहा। सोनीपत दे विच भाजपा दे राजीव जैन जिते ने दोबारा मेयर बनणगे। अंबाला दे विच भी कमल खिलिया। पंचकूला सोनीपत ते महापौर दे विच जिहड़ियां वार्ड अलग अलग वार्डां दियां चोणां सी उहनां दे विच भी ज़्यादातर भाजपा ने ही मोर्चा मारिया। इस तों इलावा टोहाणा झज्जर राजौन त्रावड़ी कनीना सढ़ोरा नगर पंचायतों के उत्ते भी जिहड़ियां उपचोणां होईयां सी इहनां दे विच भी भाजपा ने ही अपना मोर्चा फतेह किया है। उत्थे पंजाब स्कूल सिक्ख्या विभाग की तरफ तो 12वीं के नतीजों का ऐलान कर दिता गया। PSEB यानी स्कूल एजुकेशन बोर्ड की तरफ तो दसया गया कि इस बार मैरिट के बगैर किसी शक कुड़ियां ने मुड़ तो अपना दबदबा जिहड़ा कायम किया है। पर इस बार एक रिकॉर्ड बनया सूबे दे विच 12वीं दे जिहड़े एतकी नतीजे आए ने पंजाब स्कूल सिक्ख्या बोर्ड दे विच पहले 3 स्थान ते रहण वालियां विद्यार्थिनां ने 500 अंकां दी इस प्रीख्या दे विच 500 ही अंक हासिल किते ने। पहले स्थान दे उत्ते सुपनीत कौर जिहड़ी उबा मानसा दी रही है। इस तों इलावा सुहानी चौहान जमालपुर कलोनी लुधियाणा दी BMC स्कूल दी ते तीसरा स्थान तीसरा एक होर इसे ही नंबर दे उत्ते पहले 3 स्थानों के उत्ते दिवानशी ए शिमलापुरी लुधियाना तो इस लड़की ने भी 12वीं की प्रीख्या के सिखरला स्थान हासिल किया है। भारतीय जनता पार्टी दे पंजाब दे सूबा प्रधान सुनील जाखड़ ने कल दे दिन चंडीगढ़ दे विच अहम प्रेस कॉन्फ्रेंस करके पंजाब सूबे दे लखां सरकारी मुलाजमान दे DA दा मुद्दा चुकया। दस दईए कि यह मुद्दा इस वक्त पंजाब सरकार की गले की हड्डी बनता जा रहा है। सुनील जाखड़ ने कहा कि सूबे दे विच 3 लख सरकारी मुलाजम ते 4 लख पेंशनर ने जिन्हों की 15,000 करोड़ रुपए की बकाया राशि पंजाब सरकार ढकारी बैठी है और बावजूद इस दे कि हाईकोर्ट ने हुक्म दे दिता है पंजाब सरकार को कि 30 जून तक यह राशि जिहड़ी है पेंशनर्स तक ते पंजाब दे जिहड़े मुलाजम ने उन्हां तक दिती जावे, पंजाब सरकार इस तों पिछे हट रही है। जाखड़ ने दोष लगाया कि हिंदुस्तान की आज़ादी तो बाद यह पहली बार होया पंजाब सूबे दे विच जो किसी सरकार ने DA जिन्हों महंगाई भत्ता कह लिया जाता है वह पहली बार रोकया होवे और इस दे करके मुलाजमान नू जिन्हां ने आम आदमी पार्टी सरकार नू सत्ता दे विच बिठाया उस सरकार ने इन्हां मुलाजमान दे DA जिहड़े ने रोक के रखे ने और उन्हां नू मजबूर कर दिता है पेंशनर्स ते कर्मचारियों नू के धरने लगान वो सरकार तक अपने गुहार बार बार लगान। जाखड़ ने पंजाब की कानून व्यवस्था के उत्ते भी चिंता जाहर की। उन्हें कहा कि पंजाब दे विच जान माल की सुरक्षा यकीनी बनाने दे लई भी पंजाब सरकार वादू कदम नहीं चुक रही। खैर इधर आस्ट्रेलिया दियां खबरां दी सांझा पा लईए। सब तो पहला जिहड़ी माइग्रेशन दे नाल जुड़ी हुई एक खबर तुसीं सुन लो वो ये है। दो खबरां ने एक तां लिबरल नैशनल गठजोड़ की तरफ तो अपने ख्याल रखे जा रहे ने अपने प्रपोजल दिते जा रहे ने ताकि देश दे लोक देश दे वोटर जिहड़े ने अपना मन बना लैन और इमीग्रेशन पॉलिसी दे उत्ते अपना रुख स्पष्ट किया जा रहा है। पिछली बार फैडरल चोणां दे विच भी लिबरल नैशनल गठजोड़ ने इमीग्रेशन पॉलिसी दे उत्ते अपना रुख खासा सख्त रखिया सी पर खैर उसका खामियाजा जिहड़ा सी उह किसे तरीके दे नाल पीटर डटन नूं भी भुगतना पिया सी। इस बार विरोधी धिर नेता एंगस टेलर ने वक्रे तरीके दे नाल इमीग्रेशन पॉलिसी दे उत्ते अपने बयान देने शुरू किए ने। उन्हें कहा है कि जेकर फैडरल चोणां जित के लिबरल नैशनल गठजोड़ सरकार सत्ता दे उत्ते काबज़ हुंदी है तो कुछ इंपॉर्टेंट लैंडमार्क डिसीजन जिहड़े ने उहो लैणगे। पहला तो यह कि जिहड़े नॉन सिटीजनज ने वो इस गल नूं समझ लैण कि जब तक वह सिटीजन नहीं है इस देश के बनते उदों तक वैलफेयर स्कीमां दे लाभ वो नहीं लैणगे। जेकर असी चुन के सत्ता दे विच आ जाने तां इह काम सब तो पहला करांगे। उंज दस दईए कि जेकर तुसीं परमानेंट रेजीडेंट हो तां तुहानूं वोट पाउण दा हक भी नहीं है पर तुहाडे तक कुछ जिहड़े भत्ते ने या केंद्र फैडरल सरकार दियां जिहड़ियां स्कीमां ने या सूबाई सरकार दियां उन्हां दे लाभ पात्री तुसीं बन जांदे हो। वोट पाउण दा हक सिर्फ सिटीजनज नूं हुंदा है ਅਜਿਹੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਨੌਨ ਸਿਟੀਜ਼ਨਸ ਜਿਹੜੇ ਨੇ, ਯਾਨੀ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ, ਉਹ ਘੱਟੋ ਘੱਟ 17 ਅਲੱਗ ਅਲੱਗ ਵੈਲਫੇਅਰ ਬੈਨੀਫਿਟਸ ਪ੍ਰੋਗਰਾਮ ਹਾਸਲ ਕਰ ਲੈਂਦੇ ਨੇ। ਏਜ ਪੈਨਸ਼ਨ ਤੋਂ ਲੈ ਕੇ ਡਿਸੇਬਿਲਟੀ ਸਪੋਰਟ ਪੈਨਸ਼ਨ ਤੱਕ, ਜੋਬ ਸੀਕਰ, ਯੂਥ ਅਲਾਊਂਸ, ਇੱਥੋਂ ਤੱਕ NDIS ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ। ਪਰ ਵਿਰੋਧੀ ਧਿਰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਸ ਕਿਸਮ ਦਾ ਕੋਈ ਵੀ ਲਾਭ ਉਹਨਾਂ ਲੋਕਾਂ ਨੂੰ ਹਾਸਲ ਨਾ ਹੋ ਸਕੇ, ਔਰ ਘੱਟੋ ਘੱਟ 4 ਸਾਲ ਤੱਕ ਨਾ ਹੋ ਸਕੇ, ਜਦੋਂ ਤੱਕ ਉਹ ਸਿਟੀਜ਼ਨ ਬਣ ਜਾਂਦੇ ਨੇ ਉਸ ਤੋਂ ਬਾਅਦ ਵੀ 4 ਸਾਲ ਉਹਨਾਂ ਨੂੰ ਉਹ ਤੁਰੰਤ ਪ੍ਰਭਾਵ ਦੇ ਨਾਲ ਲਾਭ ਨਾ ਦਿੱਤੇ ਜਾਣ। ਉਹਨਾਂ ਉਦਾਹਰਣ ਦਿੱਤੀ ਕਿ ਸਵੀਡਨ ਵਰਗੇ ਮੁਲਕਾਂ ਦੇ ਵਿੱਚ ਤਾਂ ਇਹ ਥਰੈਸ਼ਹੋਲਡ 8 ਸਾਲ ਹੈ ਹਾਲੇ ਵੀ, ਔਰ ਇਹ ਜ਼ਰੂਰੀ ਹੋਏਗਾ ਕਿਉਂਕਿ ਦੇਸ਼ ਦੇ ਇੱਕ ਤਾਂ ਬਜਟ ਦੇ ਉੱਤੇ ਵਾਧੂ ਬੋਝ ਨਹੀਂ ਪਏਗਾ। ਮੰਨਿਆ ਜਾ ਰਿਹਾ ਹੈ ਕਿ ਸਰਕਾਰਾਂ ਦੀ ਤਰਫ ਤੋਂ $41 billion ਜਿਹੜੇ ਨੇ ਉਹ ਇਸ ਕਿਸਮ ਦੀਆਂ ਭਲਾਈ ਸਕੀਮਾਂ ਦੇ ਉੱਤੇ ਖਰਚ ਕਰ ਦਿੱਤੇ ਜਾਂਦੇ ਨੇ। ਹਾਲਾਂਕਿ NDIS ਸਭ ਤੋਂ ਵੱਡੀ ਇੱਕ ਸਕੀਮ ਹੈ ਜਿਹੜੀ ਕਿ $50 billion ਤਾਂ ਇਕੱਲੇ ਇਸੇ ਸਕੀਮ ਦੇ ਉੱਤੇ ਖਰਚ ਹੁੰਦੇ ਨੇ। ਹੁਣ ਅੰਕੜਿਆਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਸਮੱਸਿਆ ਹੈ, ਕਿਉਂਕਿ ਜੇਕਰ ਅਗਲੀ ਖਬਰ ਦੇ ਵੱਲ ਤੁਸੀਂ ਧਿਆਨ ਦਿਓ ਤਾਂ ਇਸ ਦੇ ਵਿੱਚ ਅੰਕੜੇ ਬਹੁਤ ਵੱਡਾ ਸਵਾਲ ਖੜ੍ਹਾ ਕਰਦੇ ਨੇ। ਕਿਹਾ ਜਾ ਰਿਹਾ ਹੈ ਕਿ ਇਹਨਾਂ 4 ਸਾਲਾਂ ਦੇ ਵਿੱਚ 2029 ਤੱਕ ਜਿਹੜਾ ਵਿੱਤੀ ਵਰ੍ਹਾ ਮੁੱਕੇਗਾ, ਘੱਟੋ ਘੱਟ 9,90,000 ਨੈੱਟ ਮਾਈਗ੍ਰੇਸ਼ਨ ਹੋ ਜਾਏਗੀ, ਯਾਨੀ ਕਿ ਇੰਨੇ ਪ੍ਰਵਾਸੀ ਜਿਹੜੇ ਨੇ ਦੇਸ਼ ਦੇ ਅੰਦਰ ਮੌਜੂਦ ਹੋਣਗੇ, ਯਾਨੀ ਕਿ ਜਿਹੜੀ ਅਸਲ ਗਿਣਤੀ ਹੋਣੀ ਚਾਹੀਦੀ ਸੀ ਉਹਦੇ ਨਾਲੋਂ ਕਿਤੇ 55,000 ਵਧੇਰੇ ਪ੍ਰਵਾਸੀ ਆਸਟ੍ਰੇਲੀਆ ਨੂੰ ਆਪਣਾ ਘਰ ਦੱਸਣਗੇ। ਹੁਣ ਗੱਠਜੋੜ ਨੇ, ਵਨ ਨੇਸ਼ਨ ਪਾਰਟੀ ਨੇ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕੀਤੀ ਹੈ। ਇਹਦੇ ਨਾਲ

ਫਾਈਨੈਂਸ਼ੀਅਲ ਈਅਰ 'ਚ ਹੋਈ ਸੀ ਅਤੇ 2025-26 ਜਿਹੜਾ ਕਿ ਕਰੰਟ ਫਾਈਨੈਂਸ਼ੀਅਲ ਈਅਰ ਹੈ ਇਸ ਦੇ ਵਿੱਚ 295,000 ਲੋਕ ਆ ਗਏ ਨੇ, ਜ਼ਿਆਦਾ ਆਏ ਨੇ ਕਿਉਂਕਿ ਸਰਕਾਰ ਨੇ ਇੰਨੇ ਨਹੀਂ ਸੀ ਸੋਚੇ। ਅਗਲੇ ਸਾਲ ਵੀ ਯਾਨੀ ਨੈਕਸਟ ਫਾਈਨੈਂਸ਼ੀਅਲ ਈਅਰ 'ਚ ਵੀ 226-27 ਦੇ ਵਿੱਚ ਵੀ 245,000 ਲੋਕ ਆ ਜਾਣਗੇ, ਇੰਨੇ ਵੀ ਸਰਕਾਰ ਨੇ ਨਹੀਂ ਸੋਚੇ ਸੀ। ਸਰਕਾਰ ਨੇ ਜੋ ਟਾਰਗੇਟ ਰੱਖ ਕੇ ਚੱਲ ਰਹੀ ਸੀ ਉਹ ਹੈ 225,000 ਪ੍ਰਵਾਸੀਆਂ ਦਾ, ਜੋ ਕਿ 2027-28 ਅਤੇ 28-29 ਦੇ ਵਿੱਚ ਸੰਭਵ ਹੋ ਸਕੇਗਾ। ਸੋ 2024-25 ਦੇ ਫਾਈਨੈਂਸ਼ੀਅਲ ਈਅਰ ਤੋਂ ਲੈ ਕੇ 2028-29 ਦੇ ਫਾਈਨੈਂਸ਼ੀਅਲ ਈਅਰ ਤੱਕ ਜੇਕਰ ਕੁੱਲ ਗਿਣਤੀ ਮਿਥ ਲਈ ਜਾਵੇ ਤਾਂ ਇਹ ਲਗਭਗ ਮਿਲੀਅਨ ਦੇ ਆਸ ਪਾਸ ਬਣ ਜਾਂਦੀ ਹੈ। ਸਰਕਾਰ ਇਹ ਮੰਨ ਕੇ ਚੱਲਦੀ ਹੈ ਕਿ ਹਰ 2.5 ਲੋਕਾਂ ਦੇ ਉੱਤੇ ਇੱਕ ਘਰ ਦੀ ਲੋੜ ਹੁੰਦੀ ਹੈ। ਹੁਣ ਜਿੰਨਾ ਆਬਾਦੀ ਵਾਧਾ ਹੋਇਆ ਇਸ ਹਿਸਾਬ ਦੇ ਨਾਲ 22,000 ਘਰਾਂ ਦੀ ਹੋਰ ਲੋੜ ਆਸਟ੍ਰੇਲੀਆ ਨੂੰ ਹੋਏਗੀ। ਇਸੇ ਕਰਕੇ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਸਰਕਾਰ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਸਵਾਲ ਖੜ੍ਹੇ ਕੀਤੇ ਗਏ ਨੇ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵੀ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਨੇ। ਘਰਾਂ ਦੀ ਗੱਲ ਜਦੋਂ ਆਉਂਦੀ ਉਹ ਹੈ ਅਤੇ ਨਿਊ ਸਾਊਥ ਵੇਲਜ਼ ਦੇ ਵਿੱਚ ਘਰਾਂ ਦੀ ਲਗਾਤਾਰ ਘੱਟ ਰਹੀ ਉਸਾਰੀ ਹੈ ਅਤੇ ਲਗਾਤਾਰ ਵੱਧ ਰਹੀ ਮੰਗ ਹੈ, ਇਹ ਦੋਏ ਇੱਕ ਬਹੁਤ ਵੱਡੀ ਸਮੱਸਿਆ ਨੇ। ਇਸ ਕਰਕੇ NSW ਸਟੇਟ ਜਿਹੜੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਟੇਟ ਹੈ ਜਿੱਥੇ ਮੰਗ ਇਹ ਉੱਠਦੀ ਹੈ ਕਿ ਵਧੇਰੇ ਘਰਾਂ ਦੀ ਲੋੜ ਹੋਣੀ ਚਾਹੀਦੀ, ਪਰ ਸੱਚਾਈ ਅਸਲ ਦੇ ਵਿੱਚ ਇਹ ਆ ਜਾਂਦੀ ਹੈ ਕਿ ਲੈ ਦੇ ਕੇ ਠੀਕ ਰਹਾ ਸਰਕਾਰ ਦੇ ਸਿਰ ਫੁੜਦਾ ਕਿ ਘਰਾਂ ਦੀ ਉਸਾਰੀ ਦੇ ਲਈ ਜਿਹੜੀਆਂ ਅਰਜ਼ੀਆਂ ਨੇ ਉਹ ਲਟਕੀਆਂ ਰਹਿੰਦੀਆਂ। ਉਦਾਹਰਣ ਦੇ ਤੌਰ ਦੇ ਉੱਤੇ DA ਐਪਲੀਕੇਸ਼ਨ, DA ਯਾਨੀ ਕਿ ਡਿਵੈਲਪਮੈਂਟ ਐਪਲੀਕੇਸ਼ਨ ਹੁੰਦੀ ਹੈ। ਆਮ ਤੌਰ ਦੇ ਉੱਤੇ ਅਸੈਸਮੈਂਟ ਜਿਹੜੀ ਹੈ ਉਹ ਕਈ ਕਈ ਚਿਰ ਭਰੀ ਰਹਿੰਦੀ ਹੈ, ਪਰ ਹੁਣ ਸਰਕਾਰ ਨੇ NSW ਸਰਕਾਰ ਨੇ ਇੱਕ ਪ੍ਰਸਤਾਵ ਲਿਆਂਦਾ ਕਿ ਫਾਸਟ ਟਰੈਕ ਕਰਨ ਦੇ ਲਈ ਇਹਨਾਂ ਅਰਜ਼ੀਆਂ ਨੂੰ 50 ਦਿਨ ਜਾਂ ਇਸ ਤੋਂ ਵੀ ਘੱਟ ਦਿਨਾਂ ਦੇ ਵਿੱਚ ਨਿਪਟਾਰਾ ਕੀਤਾ ਜਾਵੇ। ਪਰ ਸਾਰੀਆਂ ਅਰਜ਼ੀਆਂ ਨਹੀਂ, ਸਿਰਫ ਜਿਹੜੀਆਂ 1-story ਜਾਂ 2-story ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਬਣ ਰਹੀਆਂ ਇਮਾਰਤਾਂ ਨੇ ਜਾਂ ਘਰ ਨੇ ਉਹਨਾਂ ਦੇ ਲਈ, ਪਰ ਇਹ ਵੀ ਬਹੁਤ ਵੱਡੀ ਗਿਣਤੀ ਹੈ। ਘੱਟੋ ਘੱਟ ਨਿਊ ਸਾਊਥ ਵੇਲਜ਼ ਦੀ 70% ਐਪਲੀਕੇਸ਼ਨ ਤਾਂ ਇਹੀ ਨੇ ਜਿਹੜੀਆਂ ਪਈਆਂ ਨੇ। ਸੋ ਹੁਣ NSW ਸਰਕਾਰ ਪਲੈਨਿੰਗ ਸਿਸਟਮ ਰਿਫੋਰਮ ਬਿੱਲ ਲੈ ਕੇ ਆ ਰਹੀ ਹੈ। ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਵੀ ਇਹਨੂੰ ਲਿਆਂਦਾ ਗਿਆ ਸੀ, ਲਿਆਂਦਾ ਨਹੀਂ ਸੀ ਗਿਆ, ਕਮਿਊਨਿਟੀ ਕੰਸਲਟੇਸ਼ਨ ਦੇ ਲਈ ਖੋਲ੍ਹਿਆ ਗਿਆ ਸੀ। ਪਰ ਉਸ ਤੋਂ ਬਾਅਦ ਹੁਣ ਕੰਸਲਟੇਸ਼ਨ ਯਾਨੀ ਆਮ ਲੋਕਾਂ ਦੀ ਫੀਡਬੈਕ ਹਾਸਲ ਹੋਣ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਐਪਲੀਕੇਸ਼ਨਸ ਨੂੰ ਫਾਸਟ ਟਰੈਕ ਕੀਤਾ ਜਾਵੇ। ਆਮ ਤੌਰ 'ਤੇ ਜਿਹੜੀਆਂ 80-80 ਦਿਨ ਲੈ ਲੈਂਦੀਆਂ ਨੇ ਉਹਨਾਂ ਨੂੰ 20 ਦਿਨਾਂ ਜਾਂ ਵੱਧ ਤੋਂ ਵੱਧ 50 ਦਿਨਾਂ ਤੱਕ ਜਿਹੜਾ ਉਹਨਾਂ ਨੂੰ ਫਾਸਟ ਟਰੈਕ ਕਰਕੇ ਅਪਰੂਵ ਕੀਤਾ ਜਾਵੇ। ਵਿਕਟੋਰੀਆ ਸਰਕਾਰ ਨੇ ਆਖਿਰਕਾਰ ਮੰਨ ਲਿਆ ਹੈ ਕਿ ਉਹਨਾਂ ਦੀਆਂ ਗੜਬੜਾਂ ਦੇ ਚੱਲਦਿਆਂ ਜਾਂ ਉਹਨਾਂ ਦੀਆਂ ਰਣਨੀਤੀਆਂ ਦੇ ਚੱਲਦਿਆਂ ਹੋਇਆਂ ਵਿਕਟੋਰੀਆ ਦੇ ਵਿੱਚ ਐਂਬੂਲੈਂਸ ਵਿਕਟੋਰੀਆ ਜਿਹੜੀ ਹੈ ਉਹ ਅਦਾਰਾ ਕਮਜ਼ੋਰ ਪੈ ਚੁੱਕਿਆ, ਖਰਾਬ ਹੋ ਚੁੱਕਿਆ, ਬਿਮਾਰ ਹੋ ਚੁੱਕਿਆ। ਸਰਕਾਰ ਨੇ ਅਸਲ ਦੇ ਵਿੱਚ ਇੱਕ ਐਂਬੂਲੈਂਸ ਵਿਕਟੋਰੀਆ ਨੂੰ ਲੈ ਕੇ ਪਾਰਲੀਮੈਂਟਰੀ ਇਨਕੁਆਇਰੀ ਦੇ ਵਿੱਚ ਆਪਣਾ ਫਾਰਮਲ ਰਿਸਪੋਂਸ ਯਾਨੀ ਕਿ ਰਸਮੀ ਜਵਾਬ ਦਾਇਰ ਕੀਤਾ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਐਂਬੂਲੈਂਸ ਵਿਕਟੋਰੀਆ ਦੇ ਵਿੱਚ ਵਰਕਫੋਰਸ ਤੋਂ ਲੈ ਕੇ ਔਰਗਨਾਈਜੇਸ਼ਨਲ ਸਟਰਕਚਰ ਤੱਕ ਔਰ ਲਗਾਤਾਰ ਵੱਧ ਰਹੀ ਮਰੀਜ਼ਾਂ ਦੀ ਮੰਗ ਤੋਂ ਲੈ ਕੇ ਹੈਲਥ ਸਿਸਟਮ ਦੇ ਉੱਤੇ ਵੱਧ ਰਹੇ ਦਬਾਅ ਤੱਕ ਸਾਰੀਆਂ ਚੀਜ਼ਾਂ ਜਾਇਜ਼ ਨੇ। 000 ਵਿਕਟੋਰੀਆ, ਐਂਬੂਲੈਂਸ ਵਿਕਟੋਰੀਆ, ਇਹ ਸਾਰੀਆਂ ਸੰਸਥਾਵਾਂ ਇਸ ਵਕਤ ਜ਼ਰਜਰ ਹਾਲਤ 'ਚ ਨੇ। ਇੱਕ ਵਾਰ ਨਹੀਂ, ਕਈ ਵਾਰ ਇਹ ਖਬਰਾਂ ਤੁਹਾਡੇ ਤੱਕ ਅਸੀਂ ਅਲੱਗ ਅਲੱਗ ਮੌਕਿਆਂ ਦੇ ਉੱਤੇ ਲਿਆ ਚੁੱਕੇ ਹਾਂ। ਸਰਕਾਰ ਤੱਕ 21 ਮਸ਼ਵਰੇ ਵੀ ਜਿਹੜੇ ਪਹੁੰਚਾਏ ਗਏ ਸੀਗੇ ਕਿ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਜਾਵੇ। ਸਰਕਾਰ ਨੇ ਮੰਨ ਵੀ ਲਏ ਨੇ ਪਰ ਲਾਗੂ ਹਾਲੇ ਤੱਕ ਕੋਈ ਨਹੀਂ ਹੋਏ ਨੇ। 21 ਮਸ਼ਵਰੇ ਹੋ ਸਕਦਾ ਹੈ ਕਿ ਐਂਬੂਲੈਂਸ ਵਿਕਟੋਰੀਆ ਦੀ ਤਕਦੀਰ ਬਦਲ ਦੇਣ, ਪਰ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਕਲੀਨਿਕਲ ਸਟਾਫ ਜਿਹੜਾ ਉਹ ਨਹੀਂ ਭਰਤੀ ਕੀਤਾ ਜਾ ਰਿਹਾ। ਸ਼ੈਡੋ ਐਂਬੂਲੈਂਸ ਸਰਵਿਸਿਜ਼ ਮਿਨਿਸਟਰ ਜੋਰਜੀ ਕਰੋਜ਼ੀਅਰ ਨੇ ਕਿਹਾ ਕਿ ਇਸ ਵਕਤ ਇੱਕ ਜਿਹੜੀ ਇਸ ਸਰਵਿਸ ਜਿਹੜੀ ਐਂਬੂਲੈਂਸ ਵਿਕਟੋਰੀਆ ਪੂਰੀ ਤਰੀਕੇ ਦੇ ਨਾਲ ਬਿਮਾਰ ਹੋ ਚੁੱਕੀ ਹੈ ਔਰ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਗੱਲ ਹੋ ਰਹੀ ਹੈ। ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਕਈ ਸਾਲ ਲੱਗਣਗੇ ਇਸ ਨੂੰ ਫਿਕਸ ਕਰਨ ਦੇ ਲਈ, ਪਿਛਲੇ ਕਈ ਸਾਲਾਂ ਦੇ ਵਿੱਚ ਖਰਾਬੀਆਂ ਵੀ ਆਈਆਂ ਨੇ, ਸੋ ਘੱਟੋ ਘੱਟ ਇਸ ਦੇ ਉੱਤੇ ਕੰਮ ਕੀਤਾ ਜਾਵੇ। ਉੱਧਰ ਨਿਊ ਸਾਊਥ ਵੇਲਜ਼ ਸਰਕਾਰ ਨੇ ਜਿਹੜਾ ਤਾਜ਼ਾ ਤਰੀਨ ਜਾਰੀ ਹੋਇਆ ਫੈਡਰਲ ਬਜਟ ਹੈ ਉਸ ਦੇ ਵਿੱਚ ਵਿਕਟੋਰੀਆ ਨੂੰ ਬੇਹਿਸਾਬ ਬੇਸ਼ੁਮਾਰ ਮੁਹੱਬਤ ਜਿਹੜੀ ਦਿੱਤੀ ਐਂਥਨੀ ਐਲਬਨੀ ਸਰਕਾਰ ਨੇ ਉਸ ਦੇ ਉੱਤੇ ਇਤਰਾਜ਼ ਜਤਾਇਆ, ਕਿਉਂਕਿ ਮੁਹੱਬਤ ਇੱਕ ਤਰਫ ਹੈ ਅਤੇ ਇਹ ਮੁਹੱਬਤ ਨਿਊ ਸਾਊਥ ਵੇਲਜ਼ ਹੀ ਨਹੀਂ, ਕਿਸੇ ਵੀ ਸੂਬੇ ਨੂੰ ਰਾਸ ਨਹੀਂ ਆ ਰਹੀ। ਇਹ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਅਸਲ ਦੇ ਵਿੱਚ
ਕਿਹਾ ਤਾਂ ਅੰਗਰੇਜ਼ੀ 'ਚ ਹੈ ਪਰ ਉਹਦਾ ਪੰਜਾਬੀ

0: ਤਰਜਮਾ ਕੁਝ ਇਹੀ ਬਣਦਾ ਕਿ ਜੁੱਤੀ ਖਾਣ ਨੂੰ ਰਿੱਛ ਅਤੇ ਗਾਜਰਾਂ ਖਾਣ ਨੂੰ ਬਾਂਦਰ। ਅਸਲ ਦੇ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਨੇ ਜਿਹੜਾ ਫੈਡਰਲ ਸਰਕਾਰ ਦੀ ਤਰਫ ਤੋਂ ਵਿਕਟੋਰੀਆ ਨੂੰ ਸਰਵਰਬਨ ਰੇਲ ਲੂਪ ਦੇ ਲਈ ਵਾਧੂ $4 ਬਿਲੀਅਨ ਦਾ ਇੱਕ ਐਡੀਸ਼ਨਲ ਗਿਫਟ ਦਿੱਤਾ, ਉਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਕ੍ਰਿਸ ਮਿੰਸ ਨੇ ਕਿਹਾ ਹੈ ਕਿ ਇਹਦਾ ਮਤਲਬ ਤਾਂ ਇਹ ਹੋਇਆ ਕਿ ਵਿਕਟੋਰੀਆ ਦੇ ਵਿੱਚ ਪ੍ਰਤੀ ਵਿਅਕਤੀ ਤੁਸੀਂ $657 ਫੈਡਰਲ ਫੰਡਿੰਗ ਦੇ ਵਿੱਚੋਂ ਦੇ ਰਹੇ ਹੋ ਅਤੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕਰਨ ਲਈ। ਹੁਣ ਨਿਊ ਸਾਊਥ ਵੇਲਜ਼ ਨੂੰ ਦਿੱਤੇ ਜਾਂਦੇ ਨੇ $344 ਪ੍ਰਤੀ ਵਿਅਕਤੀ, ਇਹ ਕਿਵੇਂ ਦਾ ਜਸਟਿਸ ਹੋਇਆ? ਨਿਊ ਸਾਊਥ ਵੇਲਜ਼ ਦੇ ਟੈਕਸਪੇਅਰ ਆਪਣਾ ਪੈਸਾ ਸੈਂਟਰਲ ਪੂਲ ਦੇ ਵਿੱਚ ਪਾਉਂਦੇ ਨੇ ਅਤੇ ਫਿਰ ਉਸ ਸੈਂਟਰਲ ਪੂਲ ਦੇ ਵਿੱਚੋਂ ਫੈਡਰਲ ਸਰਕਾਰ ਜ਼ਿਆਦਾ ਪੈਸੇ ਵਿਕਟੋਰੀਆ ਨੂੰ ਦੇ ਦਿੰਦੀ ਹੈ, ਗੱਫੇ ਦੇ ਦਿੰਦੀ ਹੈ। ਹੁਣ ਜੇਕਰ ਵਿਕਟੋਰੀਆ ਸਰਕਾਰ ਸਬਰਬਨ ਰੇਲ ਲੂਪ ਨਹੀਂ ਬਣਾ ਪਾ ਰਹੀ ਤਾਂ ਇਹ ਤਾਂ ਵਿਕਟੋਰੀਆ ਸਰਕਾਰ ਦੀ ਕਮੀ ਹੈ, ਉਹਨਾਂ ਦੀ ਗੜਬੜ ਹੈ। ਉਸ ਨੂੰ ਦੂਰ ਕਰਨ ਦੇ ਲਈ ਆਖਿਰਕਾਰ ਕਿੰਨੀ ਕੁ ਫੰਡਿੰਗ ਦਿੱਤੀ ਜਾਏਗੀ? ਕਿਹਾ ਜਾ ਰਿਹਾ ਪਰਸੈਂਟੇਜ ਟਰਮ ਦੇ ਵਿੱਚ 17.7% ਟੋਟਲ ਫੰਡਿੰਗ NSW ਨੂੰ ਹਾਸਲ ਹੋਈ ਹੈ। NSW ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ 31% ਆਬਾਦੀ ਦੇਸ਼ ਦੀ ਅਤੇ 17% ਇਨਫਰਾਸਟ੍ਰਕਚਰ ਸਪੈਂਡਿੰਗ, ਇਹ ਕਹਾਂ ਕਾ ਇਨਸਾਫ ਹੋਆ ਅੰਥਨੀ ਅਲਬਨੀਜ਼ ਬਾਬੂ। ਅਜਿਹੇ ਦੇ ਵਿੱਚ ਜਸਿੰਟਾ ਐਲਨ ਸਰਕਾਰ ਇਹ ਹਲੇ ਤਵੱਕੋ ਕਰ ਰਹੀ ਹੈ ਕਿ ਆ ਜਿੰਨੇ ਵੀ ਪੈਸੇ ਦਿੱਤੇ ਨੇ ਫੈਡਰਲ ਸਰਕਾਰ ਨੇ, ਚਾਹੇ ਗਿਫਟ ਦਿੱਤਾ ਚਾਹੇ ਕੀ ਹੈ, ਇਹ ਵੀ ਘੱਟ ਹੈ। ਸਬਰਬਨ ਰੇਲ ਰੂਪ ਦੇ ਉੱਤੇ $34.5 ਬਿਲੀਅਨ ਦਾ ਖਰਚ ਤਾਂ ਵਿਕਟੋਰੀਆ ਸਰਕਾਰ ਪਹਿਲਾਂ ਹੀ ਲਗਾਈ ਬੈਠੀ ਹੈ ਔਰ ਇਹ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਵਿਕਟੋਰੀਆ ਸਰਕਾਰ $11.5 ਬਿਲੀਅਨ ਫੈਡਰਲ ਸਰਕਾਰ ਤੋਂ ਮੰਗ ਰਹੀ ਸੀ ਔਰ ਜਿਸ ਹਿਸਾਬ ਦੇ ਨਾਲ ਫੈਡਰਲ ਸਰਕਾਰ ਹਰ ਸਾਲ 1-1.5-2-2 ਬਿਲੀਅਨ ਵਿਕਟੋਰੀਆ ਸਰਕਾਰ ਨੂੰ SRL ਦੇ ਖਾਤਰ ਦੇ ਰਹੀ ਹੈ, ਲੱਗਦਾ ਇਹ ਹੈ ਕਿ 12 ਬਿਲੀਅਨ ਛੱਡੋ, ਇਸ ਤੋਂ ਕਿਤੇ ਵੱਧ ਵਿਕਟੋਰੀਆ ਸਰਕਾਰ ਨੂੰ ਫੈਡਰਲ ਸਰਕਾਰ ਗੱਫੇ ਦੇ ਦੇਵੇਗੀ। ਇਸ ਦੇ ਵਿੱਚ ਕ੍ਰਿਸਮਿਨ ਸਰਕਾਰ ਦਾ ਕਹਿਣਾ ਕਿ ਕਾਮਨਵੈਲਥ ਦੇ ਵਿੱਚ ਸਭ ਤੋਂ ਵਧੇਰੇ ਕਮਾਈ ਕਰਕੇ NSW ਸੂਬਾ ਹਿੱਸਾ ਪਾਉਂਦਾ। ਜਦੋਂ GST ਦੀ ਗੱਲ ਆਉਂਦੀ ਹੈ ਤਾਂ $1 ਦੇ ਵਿੱਚ ਸਾਨੂੰ 83 ਸੈਂਟ ਵਾਪਸ ਮੁੜਦੇ ਨੇ, ਯਾਨੀ ਕਿ ਜਿੰਨੀ ਕਮਾਈ ਕਰਕੇ ਦਿੰਦੇ ਹਾਂ ਉਸ ਦੇ ਵਿੱਚੋਂ 17 ਸੈਂਟ ਦਾ ਕੱਟ ਲੱਗ ਜਾਂਦਾ। ਹੁਣ ਇਹ ਕਿੱਥੇ ਜਾਂਦਾ? ਉਹਨਾਂ ਦਾ ਕਹਿਣਾ ਹੈ ਕਿ ਵਿਕਟੋਰੀਆ ਦੀ ਤਸਵੀਰ ਬਿਲਕੁਲ ਉਲਟ ਹੈ। ਵਿਕਟੋਰੀਆ ਨੂੰ $1.07 ਮੁੜਦੇ ਨੇ, ਯਾਨੀ ਕਿ ਨਿਊ ਸਾਊਥ ਵੇਲਜ਼ ਜਿਹੜਾ ਕਿ ਸਭ ਤੋਂ ਵੱਧ ਕਮਾਈ ਕਰਕੇ ਦੇ ਰਿਹਾ, ਜਿਸਨੇ ਆਪਣੀਆਂ ਮੈਟਰੋ ਟਨਲ ਬਣਾਈ, ਵੈਸਟਗੇਟ ਟਨਲ ਬਣਾਈ, ਲੈਵਲ ਕਰੋਸਿੰਗ ਰਿਮੂਵ ਕੀਤੇ ਔਰ ਜਿਹੜਾ ਨਵਾਂ ਹਵਾਈ ਅੱਡਾ ਵੀ ਬਣਾਇਆ ਔਰ ਹੋਰ ਵੀ ਮੈਟਰੋ ਪ੍ਰੋਜੈਕਟ ਜਿਹੜੇ ਨੇ ਉਹ ਚਲਾਏ, ਇਹਨਾਂ ਸਭ ਦੇ ਖਾਤਰ ਓਨੀ ਫੈਡਰਲ ਫੰਡਿੰਗ ਸਾਨੂੰ ਕਦੇ ਨਹੀਂ ਮਿਲੀ ਜਿੰਨੀ ਕਿ ਵਿਕਟੋਰੀਆ ਨੂੰ ਦੇ ਛੱਡੀ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਸਿਡਨੀ ਦੇ ਵਿੱਚ ਇੱਕ ਡੈਂਟਿਸਟ ਜਿਹੜਾ ਕਿ ਸਟ੍ਰੈਥਫੀਲਡ ਦੇ ਵਿੱਚ ਐਲਬਰਟ ਸਟਰੀਟ ਦੇ ਉੱਤੇ ਕੰਮ ਕਰਦਾ ਸੀ, ਡਾਕਟਰ ਵਿਲੀਅਮ ਟੈਮ। ਜੇਕਰ ਤੁਸੀਂ ਇਹਨਾਂ ਦੇ ਕੋਲ ਗਏ ਹੋ, ਅੱਜ ਨਹੀਂ ਕੱਲ੍ਹ ਨਹੀਂ ਸਾਲ ਪਹਿਲਾਂ 2 ਸਾਲ ਪਹਿਲਾਂ, ਬਲਕਿ ਇਹ ਕਿਹਾ ਜਾ ਰਿਹਾ ਕਿ ਪਿਛਲੇ 25 ਸਾਲਾਂ ਦੇ ਪੀਰੀਅਡ 'ਚ ਕਦੇ ਵੀ ਗਏ ਹੋ ਇਸ ਡੈਂਟਿਸਟ ਦੇ ਕੋਲੋਂ, ਤਾਂ ਜ਼ਰੂਰ ਆਪਣਾ ਹੈਲਥ ਚੈੱਕਅਪ ਕਰਾਓ, ਕਿਉਂਕਿ ਇਹਨਾਂ ਨੇ ਕਦੇ ਇਨਫੈਕਸ਼ਨ ਕੰਟਰੋਲ ਕਰਨ ਦੇ ਲਈ ਪ੍ਰੈਕਟਿਸ ਅਜ਼ਮਾਈਆਂ ਹੀ ਨਹੀਂ। ਇਹਨਾਂ ਦੀ ਕਲੀਨਿਕਲ ਪ੍ਰੈਕਟਿਸ ਕਾਫੀ ਜ਼ਿਆਦਾ ਜਿਹੜੀਆਂ ਖਾਮੀਆਂ ਉਹਦੇ 'ਚ ਪਾਈਆਂ ਗਈਆਂ ਨੇ। NSW ਦੇ ਹੈਲਥ ਮਹਿਕਮੇ ਦੀ ਤਰਫ ਤੋਂ ਇਹ ਗੱਲ ਕਿਹਾ ਗਈ ਹੈ ਕਿ ਬਲੱਡ ਬੋਰਨ ਵਾਇਰਸ ਇਨਫੈਕਸ਼ਨ ਜਿਹੜੇ ਨੇ ਲੋਕਾਂ ਦੇ ਵਿੱਚ ਹੋ ਸਕਦੇ ਨੇ, HIV, ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ, ਇਹਨਾਂ ਦੀ ਜਾਂਚ ਪੜਤਾਲ ਇੱਕ ਵਾਰ ਜ਼ਰੂਰ ਕਰਵਾ ਲਿਓ। IPL ਦੇ ਨਾਲ ਜੁੜੀਆਂ ਅਤੇ ਕੁਝ ਹੋਰ ਦੂਜੀਆਂ ਖਬਰਾਂ ਵੀ ਨੇ। ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ, ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ।
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਸੋ ਇਸ ਟਾਈਮ ਦੇ ਉੱਤੇ ਜਿਹੜੀਆਂ ਖਬਰਾਂ ਸਪੋਰਟਸ ਦੀਆਂ ਉਹਨਾਂ ਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜੇ AFL ਦੀ ਆਪਾਂ ਗੱਲ ਕਰ ਲੈਂਦੇ ਹਾਂ ਤਾਂ ਰਾਊਂਡ 10ਵਾਂ ਹੁਣ ਸ਼ੁਰੂ ਹੋਣ ਜਾ ਰਿਹਾ ਅੱਜ ਦੇ ਦਿਨ ਤੋਂ, ਯਾਨੀ ਕਿ 14 ਮਈ ਤੋਂ। ਸੋ 10ਵੇਂ ਰਾਊਂਡ ਦੀ ਸ਼ੁਰੂਆਤ ਬ੍ਰਿਸਬੇਨ ਲਾਇਨਜ਼ ਅਤੇ ਜਲੌਂਗ ਕੈਟਸ ਦੇ ਦਰਮਿਆਨ ਹੁਣ ਜਾ ਰਹੀ ਹੈ। ਸੋ ਦੋਵੇਂ ਟੀਮਾਂ ਆਪਣੀ ਆਪਣੀ ਵੱਡੀ ਦਾਅਵੇਦਾਰੀ ਇਸ ਟਾਈਮ ਦੇ ਉੱਤੇ ਜਿਤਾ ਰਹੀਆਂ ਨੇ। ਇਸ ਤੋਂ ਇਲਾਵਾ ਮੈਲਬਨ ਡੀਮਨਜ਼, ਇਹ ਟੀਮ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਇਸ ਸੀਜ਼ਨ ਦੇ ਵਿੱਚ। ਪਿਛਲੇ 9 ਰਾਊਂਡ ਦੇ ਵਿੱਚ, ਯਾਨੀ ਕਿ ਪਿਛਲੇ ਮੈਚ ਦੇ ਵਿੱਚ, ਉਹਨਾਂ ਨੇ ਵੈਸਟ ਕੋਸਟ ਈਗਲਸ ਨੂੰ 32 ਪੁਆਇੰਟਾਂ ਦੇ ਫਰਕ ਦੇ ਨਾਲ ਹਰਾਇਆ ਸੀ, 99-67 ਦੇ ਫਰਕ ਦੇ ਨਾਲ ਇਹ ਹਾਰ। ਉਸ ਤੋਂ ਬਾਅਦ ਇਹਨਾਂ ਤੋਂ ਵੀ ਕਾਫੀ ਉਮੀਦਾਂ ਵਧੇਰੇ ਨੇ। ਸੋ ਉਹਨਾਂ ਦਾ ਅਗਲਾ ਮੈਚ ਹੁਣ ਇਸੇ ਵੀਕਐਂਡ ਦੇ ਉੱਤੇ 16 ਮਈ ਨੂੰ MCG ਦੇ ਵਿੱਚ ਖੇਡਿਆ ਜਾਣਾ ਵਾ। ਹੌਥਨ ਦੇ ਨਾਲ ਇਹ ਮੈਚ ਇਹਨਾਂ ਦਾ ਹੋਊਗਾ। ਇਸ ਤੋਂ ਇਲਾਵਾ ਕੁਛ ਹੋਰ ਮੈਚ ਜਿਹੜੇ ਇਸ ਆਉਣ ਵਾਲੇ ਵੀਕਐਂਡ ਦੇ ਉੱਤੇ, ਜਿਨ੍ਹਾਂ ਦੇ ਵਿੱਚ ਕਿ ਸਿਡਨੀ ਸਵੈਨਸ ਜਿਹੜੀ ਟੌਪ 'ਤੇ ਬਣੀ ਹੈ ਟੀਮ, ਉਹਨਾਂ ਦਾ ਕੋਲਿੰਗਵੁੱਡ ਦੇ ਨਾਲ ਮੈਚ ਆ, ਜਿੱਥੇ ਕਿ ਕਾਫੀ ਜ਼ਿਆਦਾ ਸਪੋਰਟ ਜਿਹੜੀ ਆ ਕੋਲਿੰਗਵੁੱਡ ਨੂੰ ਆਪਾਂ ਜਾਣਦੇ ਹਾਂ ਕਿ ਹਮੇਸ਼ਾ ਪਹੁੰਚਦੀ ਹੈ। ਅਤੇ ਉਸ ਤੋਂ ਇਲਾਵਾ ਫਿਰ ਕਾਰਲਟਨ ਦਾ ਮੁਕਾਬਲਾ ਜਿਹੜਾ ਵਾ ਵੈਸਟਰਨ ਬੁਲਡੋਗਸ ਦੇ ਨਾਲ ਮਾਰਵਲ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਦਸਵਾਂ ਰਾਊਂਡ ਕਿਹੜੀ ਕਰਵਟ ਬੈਠਦਾ ਵਾ। ਸੋ ਫਿਲਹਾਲ ਜੇਕਰ ਇਸ ਸੀਜ਼ਨ ਦੀ ਆਪਾਂ ਗੱਲ ਕਰੀਏ ਤਾਂ ਕਾਫੀ ਇਸ ਟਾਈਮ ਦੇ ਉੱਤੇ ਐਂਟਰਟੇਨਿੰਗ ਸੀਜ਼ਨ ਇਹ ਚੱਲ ਰਿਹਾ ਵਾ। ਸੋ ਸਾਰੀਆਂ ਕਲੱਬ ਦੀਆਂ ਜਿਹੜੀਆਂ ਟੀਮਾਂ ਨੇ ਪੁਆਇੰਟ ਟੇਬਲ ਦੇ ਉੱਤੇ ਇਸ ਟਾਈਮ ਚੋਟੀ 'ਤੇ ਪਹੁੰਚਣ ਦੇ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਨੇ। ਸੋ ਖਿਡਾਰੀਆਂ ਦੀ ਫਿਟਨੈਸ ਅਤੇ ਉਹਨਾਂ ਦੀ ਮੈਦਾਨੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਲਈ ਇਸ ਵਾਰੀ ਕੁਛ ਕਲੱਬਾਂ ਦੇ ਵੱਲੋਂ ਨਵੇਂ ਜਿਹੜੇ ਢੰਗ ਤਰੀਕੇ ਅਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਲੱਬਾਂ ਦੇ ਵੱਲੋਂ GPS ਟਰੈਕਿੰਗ ਅਤੇ ਹੋਰ ਕਈ ਇਸ ਟਾਈਮ ਦੇ ਉੱਤੇ ਮਾਡਰਨ ਆਧੁਨਿਕ ਤਕਨੀਕਾਂ ਦੇ ਉੱਤੇ ਜ਼ੋਰ ਦਿੱਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਵਾ, ਯਾਨੀ ਕਿ ਇਹਨਾਂ ਦੀ GPS ਟਰੈਕਿੰਗ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਆਸਟ੍ਰੇਲੀਆ ਦੀ ਹੀ ਆਪਾਂ ਗੱਲ ਕਰੀਏ ਤਾਂ ਕ੍ਰਿਕਟ ਵੱਲ ਨੂੰ ਚੱਲਦੇ ਹਾਂ। BBL ਨੂੰ ਲੈ ਕੇ ਇੱਕ ਰੌਲਾ ਪੈ ਰਿਹਾ ਹੈ ਕਿ ਸ਼ਾਇਦ ਇਹ ਵੀ ਹੁਣ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਿਆ ਜਾਊਗਾ, ਯਾਨੀ ਕਿ ਪ੍ਰਾਈਵੇਟ ਇਕੁਇਟੀ ਲਿਆਉਣ ਦੀ ਯੋਜਨਾ ਜਿਹੜੀ ਉਹ ਕਹੀ ਜਾ ਰਹੀ ਸੀ। ਸੋ ਫਿਲਹਾਲ ਕ੍ਰਿਕਟ ਆਸਟ੍ਰੇਲੀਆ ਨੇ ਇਸ ਚੀਜ਼ ਦੇ ਉੱਤੇ ਬੈਨ ਲਾ ਦਿੱਤੀ ਹੈ। ਸੋ ਸਾਰੀਆਂ ਦੀ ਸਾਰੀਆਂ ਫਰੈਂਚਾਈਜ਼ੀ ਜਿਹੜੀਆਂ ਨੇ ਉਹ ਪ੍ਰਾਈਵੇਟ ਇਕੁਇਟੀ ਦੇ ਵਿੱਚ ਹੁਣ ਨਹੀਂ ਜਾਣਗੀਆਂ। ਇਹ ਇਸ ਕਰਕੇ ਵੀ ਹੋਇਆ ਕਿਉਂਕਿ ਨਿਊ ਸਾਊਥ ਵੇਲ ਅਤੇ ਕੁਈਨਜ਼ਲੈਂਡ ਕ੍ਰਿਕਟ ਬੋਰਡ ਦੇ ਵੱਲੋਂ ਇਹਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਸੋ ਇਸੇ ਕਰਕੇ ਹੁਣ ਫਿਲਹਾਲ BBL ਦੀਆਂ ਟੀਮਾਂ ਜਿਹੜੀਆਂ ਨੇ ਉਹ ਨਿੱਜੀ ਮਲਕੀਅਤ ਦੇ ਵਿੱਚ ਹਾਲੇ ਨਹੀਂ ਜਾਣਗੀਆਂ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਤੋਂ ਇਹ ਗੱਲਬਾਤ ਜ਼ਰੂਰ ਤੁਰੇ, ਪਰ ਹੁਣ ਫਿਲਹਾਲ ਇਹ ਫੈਸਲਾ ਨਹੀਂ ਲਿਆ ਜਾ ਰਿਹਾ। IPL ਨੂੰ ਵੱਧਦੇ ਹਾਂ ਅਤੇ ਇਸ ਸਮੇਂ IPL ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ। ਸੋ ਇਸ ਟਾਈਮ ਦੇ ਉੱਤੇ ਕਾਫੀ ਫੇਰਬਦਲ ਆਪਾਂ ਪੁਆਇੰਟ ਟੇਬਲ 'ਤੇ ਵੇਖ ਸਕਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਕੱਲ੍ਹ ਦੇ ਹੋਏ ਮੈਚ ਵੱਲ ਜਾਈਏ, ਕੱਲ੍ਹ ਦੇ ਮੈਚ ਤੋਂ ਬਾਅਦ RCB ਜਿਹੜੀ ਆ ਟੌਪ ਦੇ ਉੱਤੇ ਹੁਣ ਆ ਗਈ ਹੈ। 12 ਮੈਚਾਂ ਦੇ ਵਿੱਚੋਂ 8 ਮੈਚ, ਕਿਉਂਕਿ ਕੱਲ੍ਹ ਦੇ ਦਿਨ ਦਾ ਮੈਚ ਵੀ ਇਹਨਾਂ ਨੇ ਜਿੱਤ ਲਿਆ। ਸੋ ਹੁਣ ਇਸ ਟਾਈਮ ਦੇ ਉੱਤੇ 16 ਪੁਆਇੰਟਾਂ ਦੇ ਨਾਲ ਟੌਪ ਦੇ ਉੱਤੇ ਆ ਅਤੇ ਗੁਜਰਾਤ ਟਾਈਟਨਸ ਵੀ ਸੇਮ ਪੁਆਇੰਟਾਂ ਦੇ ਨਾਲ, ਪਰ ਔਸਤ ਜਿਹੜੀ ਇਹਨਾਂ ਦੀ ਨੈੱਟ ਰਨ ਰੇਟ ਹੈ ਉਹ ਘੱਟ ਆ, ਇਸ ਕਰਕੇ ਇਹ ਦੂਸਰੇ ਨੰਬਰ ਦੇ ਉੱਤੇ ਨੇ। ਹੁਣ ਵਾਰੀ ਆਉਂਦੀ ਹੈ ਹੈਦਰਾਬਾਦ ਦੀ, ਜਿਨ੍ਹਾਂ ਨੇ ਕਿ 12 ਦੇ ਵਿੱਚੋਂ 7 ਮੈਚ ਜਿੱਤੇ ਨੇ ਅਤੇ 14 ਪੁਆਇੰਟ ਨੇ ਇਹਨਾਂ ਦੇ, ਅਤੇ ਫਿਰ ਪੰਜਾਬ ਚੌਥੇ ਨੰਬਰ ਦੇ ਉੱਤੇ ਹੁਣ ਪਹੁੰਚ ਗਿਆ ਜਿਨ੍ਹਾਂ ਦੇ ਕਿ 13 ਪੁਆਇੰਟ ਨੇ, ਪਰ ਮੈਚ ਇਹਨਾਂ ਨੇ 11 ਖੇਡੇ ਨੇ। ਇਸ ਕਰਕੇ ਜਿਹੜੇ ਆਉਣ ਵਾਲੇ ਮੈਚ ਨੇ ਇਹ ਕਾਫੀ ਅਹਿਮ ਰਹਿਣਗੇ ਪੰਜਾਬ ਦੇ ਲਈ। ਪੰਜਾਬ ਦਾ ਮੈਚ ਅੱਜ ਮੁੰਬਈ ਇੰਡੀਅਨਸ ਦੇ ਨਾਲ ਹੋਣਾ, ਇਹ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਪੰਜਾਬ ਹੁਣ ਅੱਗੇ ਕਿਹੜੇ ਪਾਸੇ ਨੂੰ ਜਾਂਦਾ। ਪਰ ਮੁੰਬਈ ਇੰਡੀਅਨਸ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ, ਸੋ ਉਹਨਾਂ ਦੇ ਲਈ ਕੁਛ ਵੀ ਹੁਣ ਲੂਜ਼ ਕਰਨ ਦੇ ਲਈ ਨਹੀਂ ਆ, ਸਿਰਫ ਉਹ ਆਪਣੀ ਇੱਜ਼ਤ ਬਚਾਉਣ ਦੇ ਲਈ ਖੇਡਣਗੇ। ਇਸ ਵਾਰੀ 11 ਦੇ ਵਿੱਚੋਂ ਸਿਰਫ 3 ਹੀ ਮੈਚ ਮੁੰਬਈ ਇੰਡੀਅਨਸ ਜਿੱਤ ਚੁੱਕੇ ਨੇ। ਦੱਸ ਦਈਏ ਕਿ 2 ਜਿਹੜੀਆਂ ਟੀਮਾਂ ਨੇ 10 ਦੇ ਵਿੱਚੋਂ ਉਹ ਕਲੀਅਰ ਹੋ ਚੁੱਕੀਆਂ ਨੇ ਕਿ ਇਹ ਹੁਣ ਬਾਹਰ ਨੇ, ਐਲੀਮੀਨੇਟ ਨੇ। ਮੁੰਬਈ ਇੰਡੀਅਨਸ ਦੇ ਨਾਲ ਨਾਲ ਜਿਹੜੀ ਦੂਸਰੀ ਟੀਮ ਹੈ ਲਖਨਊ ਸੁਪਰ ਜੈਂਟਸ, ਇਹ ਫਿਲਹਾਲ ਦੋਵੇਂ ਬਾਹਰ ਹੋ ਚੁੱਕੀਆਂ ਨੇ। ਦੋਵਾਂ ਨੇ ਸਿਰਫ 3-3 ਮੈਚ ਜਿੱਤੇ ਨੇ ਅਤੇ ਬਾਕੀ ਟੀਮਾਂ ਦੇ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ ਕੋਈ ਨਾ ਕੋਈ ਜਮ੍ਹਾਂ ਤੋੜ ਦੇ ਹਿਸਾਬ ਦੇ ਨਾਲ ਸ਼ਾਇਦ ਹਾਲੇ ਵੀ ਉਮੀਦਾਂ ਕਈਆਂ ਦੀਆਂ ਬਰਕਰਾਰ ਨੇ। ਸੋ ਫਿਲਹਾਲ ਇਹ ਜਲਦ ਤੈਅ ਹੋ ਜਾਊਗਾ ਕਿ ਕੌਣ ਕਿੱਥੇ ਅਤੇ ਕਿੱਦਾਂ ਇਸ ਲੜੀ ਦੇ ਵਿੱਚ, ਇਸ ਪੁਆਇੰਟ ਟੇਬਲ ਦੇ ਵਿੱਚ ਬਹਿੰਦਾ ਵਾ। ਪਰ ਫਿਲਹਾਲ ਜੇ ਆਪਾਂ ਕੱਲ੍ਹ ਦੇ ਮੈਚ ਦੀ ਗੱਲ ਕਰੀਏ ਅਤੇ ਕੱਲ੍ਹ ਦੇ ਦਿਨ ਜਿਹੜਾ ਕੋਲਕਾਤਾ ਨਾਈਟ ਰਾਈਡਰਸ ਦਾ ਮੈਚ ਸੀ RCB ਦੇ ਨਾਲ, ਕੋਈ ਬਹੁਤ ਮਾੜਾ ਕੋਲਕਾਤਾ ਨਹੀਂ ਖੇਡਿਆ। 292 ਦੌੜਾਂ ਇਹਨਾਂ ਨੇ ਠੀਕ ਠਾਕ ਸਕੋਰ ਬਣਾ ਲਈ ਸੀ, ਸਿਰਫ 4 ਖਿਡਾਰੀ ਇਹਨਾਂ ਨੇ ਗਵਾਏ। ਖਾਸ ਤੌਰ ਦੇ ਉੱਤੇ ਰਘੁਵੰਸ਼ੀ ਜੀ ਨੇ 46 ਗੇਂਦਾਂ ਦੇ ਵਿੱਚ 71 ਦੌੜਾਂ ਬਣਾਈਆਂ, ਉਸ ਤੋਂ ਬਾਅਦ ਫਿਰ ਕੈਮਰਨ ਗ੍ਰੀਨ 24 ਦੇ ਵਿੱਚ 32 ਅਤੇ ਰਿੰਕੂ ਸਿੰਘ ਇਕਾਰੀ ਫਿਰ ਬਹੁਤ ਵਧੀਆ ਖੇਡੇ, 29 ਦੇ ਵਿੱਚ 49 ਦੌੜਾਂ ਬਣਾ ਕੇ ਅਤੇ ਇਹਨਾਂ ਨੇ 192 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਉੱਧਰ ਦੂਸਰੇ ਪਾਸੇ ਸੀ RCB। RCB ਦੇ ਵਿੱਚ ਵਿਰਾਟ ਕੋਹਲੀ ਜਿਹੜੇ ਕਿ ਪਿਛਲੀਆਂ ਦੋਵਾਂ ਮੈਚਾਂ ਦੇ ਵਿੱਚ 0 ਤੇ ਆਊਟ ਹੁੰਦੇ ਰਹੇ ਅਤੇ ਇਸ ਵਾਰੀ ਉਹਨਾਂ ਨੇ ਅਗਲੀ ਪਿਛਲੀਆਂ ਸਾਰੀਆਂ ਕਸਰਾਂ ਕੱਢ ਦਿੱਤੀਆਂ ਨੇ। 60 ਗੇਂਦਾਂ ਦੇ ਵਿੱਚ 105 ਦੌੜਾਂ ਨਾਬਾਦ ਰਹਿ ਕੇ ਬਣਾਈਆਂ ਅਤੇ ਨਾਲ ਸਾਥ ਜਿਹੜਾ ਦਿੱਤਾ ਪਾਡੀਕਲ ਨੇ 27 ਗੇਂਦਾਂ ਦੇ ਵਿੱਚ 39 ਦੌੜਾਂ ਅਤੇ ਹੋਰ ਆਪਾਂ ਕੋਈ ਸਾਥ ਬਹੁਤਾ ਚਿਰ ਟਿਕਿਆ ਕੋਹਲੀ ਦਾ ਵੇਖ ਨਹੀਂ ਪਾ ਰਹੇ। ਥੋੜ੍ਹਾ ਥੋੜ੍ਹਾ ਜਿਹਾ ਸਾਥ ਬਾਕੀਆਂ ਦਾ ਜ਼ਰੂਰ ਮਿਲਦਾ ਰਿਹਾ, ਪਰ ਇਕੱਲਾ ਵਿਰਾਟ ਕੋਹਲੀ ਇਸ ਮੈਚ ਨੂੰ ਖਿੱਚ ਕੇ ਲੈ ਗਿਆ ਅਤੇ 20ਵੇਂ ਓਵਰ ਦੀ ਪਹਿਲੀ ਬਾਲ ਦੇ ਉੱਤੇ ਇਹਨਾਂ ਨੇ ਇਹ ਮੈਚ ਜਿੱਤ ਲਿਆ ਸੀ। ਹਾਲਾਂਕਿ ਕਾਰਤਿਕ ਤਿਆਗੀ ਇਸ ਮੈਚ ਦੇ ਵਿੱਚ ਕਾਫੀ ਖਿੱਚ ਦਾ ਕੇਂਦਰ ਰਹੇ, ਜਿਨ੍ਹਾਂ ਨੇ ਕਿ 4 ਓਵਰਾਂ ਦੇ ਵਿੱਚ ਸਿਰਫ 32 ਦੌੜਾਂ ਦਿੱਤੀਆਂ ਅਤੇ 3 ਖਿਡਾਰੀ RCB ਦੇ ਆਊਟ ਜ਼ਰੂਰ ਕੀਤੇ, ਪਰ ਇਹ ਕਿਸੇ ਕੰਮ ਨਹੀਂ ਆਇਆ। ਸੋ ਇਸ ਮੈਚ ਦੇ ਵਿੱਚ ਵਿਰਾਟ ਕੋਹਲੀ ਦੀ ਸੈਂਚਰੀ ਦੇ ਸਦਕਾ ਇਹਨੂੰ ਮੈਨ ਆਫ ਮੈਚ ਐਲਾਨਿਆ ਗਿਆ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ।
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
3: ਪਾਂਡੇ ਜੀ, ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੇ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੇ ਦੋਸਤ ਹੀ ਹੈ ਨਾ।
4: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
5: हाँ जी, स्क्रीन ग्रोवर, स्क्रीन ग्रोवर, हाँ जी हाँ जी, 16-74, ये नहीं है 71-72, ये है 16-74, ये है 16-74, सुनते रहो सुनते रहो। हाँ जी, AM।

0: ਰੇਡੀਓ ਹਾਂਜੀ 1674 ਐਮ ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਇਹ ਮਾਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ ਪੰਜਾਬੀ ਗਜ਼ਲ ਨੂੰ ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਣ ਰਹੋ ਇਸ ਟਾਈਮ
1: ਸਤਿ ਸ਼੍ਰੀ ਅਕਾਲ ਰਣਜੋ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਾਂਜੀ
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ ਫਰੈਸ਼ ਲੱਗਦੀਆਂ ਨੇ ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ
1: ਦੇਖੋ ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਹੈ ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਹਨਾਂ ਦਾ ਨਾਂ ਹੈ ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ ਉਹਨਾਂ ਨੇ ਗੀਤ ਵੀ ਲਿਖੇ ਨੇ ਹੋਰ ਹੈ ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ ਸਿੰਗਰ ਨੇ ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ ਉਹਨਾਂ ਦੇ ਗੀਤਾਂ ਨੂੰ ਗਾਇਆ ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ ਆਵਾਮ ਦੇ ਵਿੱਚ ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆਲ ਪਠਾਨਕੋਟ ਜ਼ਿਲ੍ਹੇ ਚ ਤੇ ਉੱਥੇ ਜਿਹੜਾ ਸੀ ਉਹ ਹੁੰਦਾ ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਏਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਹੈ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸਾ ਹੈ ਜਾਂ ਆਪਾਂ ਕਹਿੰਦੇ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ ਤੇ ਇਹ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ ਪਿੰਡ ਦੇ ਵਿੱਚ ਜਨਮੇ ਤੇ ਪਿੰਡਾਂ ਦੇ ਵਿੱਚ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕੀ ਜਿਹੜਾ ਹੈਗਾ ਉਹ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ੍ਹ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਬਾਬਾ ਕੋ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ ਘੀਰਾ ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਹੈ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ ਤੇ ਬਾਕੀ ਇਹ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ, ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੀ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਤੇ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ, ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ ਮੈਂ ਤਾਂ ਨਾ ਲੈ ਦਿੱਤਾ। ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨੀ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲਿਆਉਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ, ਲਿਆ ਕੇ ਕਹਿਣ ਵੀ ਮੇਰੇ ਹਰਮਨ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹੋਂ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ ਏਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਤੇ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨਿਮਾਰਾ, ਤੇ ਇਹ ਜਿਹੜੀ ਇੱਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤਾਂ ਖੈਰ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ। ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋਂ ਨਾਲ, ਇਹ ਬਹੁਤੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ 36 ਸਾਲ ਦੀ ਉਮਰ ਦੇ ਵਿੱਚ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ। ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕੈਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ। ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ, ਜਿਹਦੀਆਂ ਟੂਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਹੈ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ। ਤੇ ਹੋਰ ਵੀ ਵੀਰ ਦਵਿੰਦਰ ਵਗੈਰਾ ਤੇ, ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੇਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ, ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਸਾਡੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗਾਲਬ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਇੱਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜਿਹ ਚ ਆਉਂਦਾ ਹੈ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀ ਕਿੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਜਿਹੜੇ ਤੁਹਾਡੇ ਕੋਟਸ ਨੇ ਉਹ ਏਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਉਹ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਸੀ ਹੋਈ। ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ ਜੇ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ
0: ਦਿਲ।
1: ਤੇ ਹੁਣ ਉਹ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਮੇਰਾ। ਤੇ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਉਦੋਂ ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵਿਤ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦਾ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ ਤੇ ਉਹ ਸਾਰੀ ਉਸ ਤੇ ਹੈ, ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਵੱਡੀ ਗੱਲ ਹੈ ਉਹਦੇ ਚ, ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ। ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ।
2: ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ ਜਦੋਂ, ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਤੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ। ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਆ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਆ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ, ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਉਹਦਾ ਇੱਕ ਸ਼ੇਰ ਹੈ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਆ ਪ੍ਰੇਮ ਵਾਲੀ, ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਂਦਾ ਹੈ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ, ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ

0: ਉਹ ਬਰਨਾਲੇ ਇੱਕ ਪ੍ਰੋਗਰਾਮ ਸੀ, ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗ੍ਹਾ ਤੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀ ਗੇ ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ ਤੇ ਨਾ ਕਿਸੇ ਦਾ ਇਹ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ ਦੋ ਤਿੰਨ ਉਲੀਕੇ ਹੋਏ ਸੀ ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਤਾਂ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ ਤੇ ਕਮਾਲ ਦੀ ਗੱਲ ਹੈ ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ, ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ, ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਤੇ ਇਹ 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ, ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ, ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ US ਦੇ ਵਿੱਚ ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ ਤੇ ਚੌਧਰੀ ਨੀਲ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ, ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ, ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ, ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ, ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ, ਉਹਨਾਂ ਦੀ PhD ਵੀ ਫੋਕਲੋਰ ਤੇ ਸੀ ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ ਤੇ, ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ ਤੇ 2024 ਦੇ ਵਿੱਚ ਜਿਹੜਾ ਹੈ 10-11 ਮਈ ਦੀ ਦਰਮਿਆਨੀ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ
1: ਜੀ। ਬਿਲਕੁਲ, ਤੇ ਆਪਾਂ ਜਿੱਦਾਂ ਇਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ, ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ, ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ ਵਾਚਣਾ, ਆਪਣੇ ਸਮਾਜ ਨੂੰ ਆਪਣੇ ਆਲੇ ਦੁਆਲੇ ਨੂੰ ਇਰਦ ਗਿਰਦ ਨੂੰ ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ ਕਿਉਂਕਿ ਤੁਹਾਡੀ ਵੀ ਕਾਫੀ ਨੇੜਤਾ ਰਹੀ ਆ ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ

0: ਦਿਖਾਈ ਦਿੰਦਾ ਵਾ, ਤੁਸੀਂ ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
1: ਨਹੀਂ ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਬਿਰਹੋਂ ਹੈ। ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ, ਬਿਰਹਾ ਬਿਰਹਾ ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ, ਉਹ ਦੋਨਿਆਂ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਉਦਾਂ ਇੱਦਾਂ ਉਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ। ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਵਿਹਾਰ ਦੀ ਕਰਦਾ ਉਡੀਕ ਹਾਂ। ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ, ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤੇ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ, ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸ ਗਜ਼ਲ ਦੇ ਵਿੱਚ, ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ। ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਇਹ ਗੀਤ ਸੁਣਿਆ ਮੈਂ ਉਦੋਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ। ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਉਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਇੱਕ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ, ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਉਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਆ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
0: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ। ਇੱਧਰ ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
1: ਨਹੀਂ ਦੇਖੋ ਇੱਕ ਗੱਲ ਸੀ, ਉਹ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਮੈਂ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜ ਨੇ ਸਟੇਜਾਂ ਨੇ ਉੱਥੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਯੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ, ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨੀ ਸਕਿਆ ਤੇ ਨਾਭੇ ਕਾਲਜ ਚ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ ਉਹ ਆਪ ਉਦੋਂ ਬੀ ਏ ਪਾਰਟ ਵਨ ਦਾ ਸਟੂਡੈਂਟ ਸੀ ਉਦੋਂ ਐਫ ਏ ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ ਤੇ ਇਹ ਵੀ ਕਮਾਲ ਦੀ ਗੱਲ ਸੀ ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਜੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਆਏ ਨੇ ਲੰਬਾ ਮੁੰਡਾ ਲੰਬੜਾਂ ਦਾ ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਉਹ ਵੱਜਦੇ ਰਹੇ ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਾ ਆਪਣੇ ਗੀਤਾਂ ਦੇ ਨਾਲ ਆਪਣੀ ਕਵਿਤਾ ਦੇ ਨਾਲ ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ ਬਾਅਦ ਵਿੱਚ ਇਸ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ
0: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਮਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਹਨ ਕਿ ਸਦੀਆਂ ਬੀਤ ਜਾਂਦੀਆਂ ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ ਵਾਚਣਾ ਲਿਖਣਾ ਇੱਕ ਸੇਧ ਦੇਣਾ ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾਅ ਇਹਦੇ ਇਨ ਬਿਟਵੀਨ ਆਪਾਂ ਕੋਈ ਓਨਾ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਓਨੀ ਪ੍ਰਸਿੱਧੀ ਨਹੀਂ ਮਿਲੀ ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਹੈ ਕਿ ਇਹ ਅਜੋਕੇ ਸਮੇਂ ਦੀ ਤਰਾਸਦੀ ਹੈ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ ਜਾਂ ਫਿਰ ਇਹ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ
1: ਨਹੀਂ ਇੱਦਾਂ ਨਹੀਂ ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ ਹਜ਼ਾਰੋਂ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ ਤੁਸੀਂ ਪੜ੍ਹੀ ਹੋਣੀ ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ ਉਹ ਕਾਫੀ ਲੰਬੀ ਕਵਿਤਾ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ ਉਹ ਅੰਗਰੇਜ਼ੀ ਪੜ੍ਹਦਾ ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ। ਸੋ ਇਹ ਵੀ ਇੱਕ ਕਾਰਨ
0: ਜੀ। ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ। ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
1: ਹਾਂਜੀ, ਸ਼ੁਕਰੀਆ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ। ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ, ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਤੇਰੇ ਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: JBCO Films leke aaye action, emotion ate full on entertainment. Punjabi feature film Shera.
1: 5 saal baad mudiyan Shera, te mudiyan vi kede haath ch.
2: Starring Parmesh Verma, Sonal Chauhan, Yograj Singh, Manav Vij ate hor vi ugge kalakar.
3: Main utthon vi mud ke aaya. ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
0: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
2: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਮੈਂ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਪਾਂ ਵਾਅਦਾ ਕਰਦੇ ਹਾਂ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ। ਮੈਂ ਰਾਵਣ ਤੇ ਨਹੀਂ ਕਿਹਾ,
1: ਤੁਹਾਨੂੰ ਕਿਹਾ ਨਾ ਹੌਲੀ ਹੌਲੀ ਦੁਸ਼ਹਿਰੇ ਤੱਕ ਆਪਾਂ ਪਹੁੰਚਣਾ। ਇਹ ਥੋੜ੍ਹੀ ਜ਼ਿਆਦਾ ਹਾਹਾ ਹੋ ਗਈ ਕਿ ਸਰਦੀ ਬਹੁਤ ਲੱਗਦੀ ਪਈ ਹੈ, ਥੋੜ੍ਹਾ ਫਾਇਦਾ ਹੋਏਗਾ ਮੇ ਬੀ।
0: ਦੁਸ਼ਹਿਰਾ ਇਸ ਵਾਰੀ ਆਊਗਾ ਅਕਤੂਬਰ ਚ ਨਾ?
1: ਹਾਂ, ਬਸ ਤਦ ਤੱਕ ਇਹੀ ਚੱਲਣਾ, ਲੋਕੀ ਬੋਰ ਹੁੰਦੇ ਰਹੋ, ਆਪਾਂ ਨੀ ਚੇਂਜ ਕਰ ਰਹੇ।
0: ਹਾਂਜੀ, ਬੱਚਿਆਂ ਨੂੰ ਆਪਾਂ ਕਰੀਏ ਵਿਹਲਿਆਂ ਤੇ ਅੱਜ ਵੈਸੇ ਵੀ ਆਪਾਂ ਥੋੜੀ ਜੀ ਦੇਰੀ ਦੇ ਨਾਲ ਆ ਕਿਸੇ ਵਜ੍ਹਾ ਕਰਕੇ, ਤੇ ਆਓ ਆਪਾਂ ਭੱਜ ਭੱਜ ਕੇ ਕੰਮ ਨਿਬੇੜਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆ ਤੇਗ, ਤੇ ਉਸ ਤੋਂ ਬਾਅਦ ਕੌਣ ਆਇਆ ਸਾਡੇ ਨਾਲ, ਉਸ ਤੋਂ ਬਾਅਦ ਸੀ ਯੁਵਰਾਜ, ਤੇ ਤੁਸੀਂ ਉੱਦਾਂ ਉੱਦਾਂ ਅਨਮਿਊਟ ਕਰੀ ਜਾਇਓ ਤੇ ਬਾਕੀ ਜਾਣੇ ਮਿਊਟ ਰੱਖਿਓ, ਤੇ ਜਿਹਨਾਂ ਦੀ ਹਲੇ ਨਹੀਂ ਕਾਲ ਲੱਗੀ ਉਹ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਿਓ ਹੁਣ। ਹਾਂਜੀ ਤੇਗ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੇ? ਓਕੇ, ਸਿਰ ਵਾਲ? ਓਕੇ, ਫਿਰ ਤੇ ਤੁਸੀਂ ਤਿਆਰ? ਹਾਂ, ਸਾਡਾ ਵੀ ਠੀਕ ਆ।
1: ਓਕੇ, ਰਿਪੋਰਟ ਤੁਸੀਂ ਦੱਸੋ।
0: ਬਿਲਕੁਲ ਓਕੇ ਆ, ਤੁਸੀਂ ਤੇ ਫਿਰ ਤਿਆਰ ਤਿਉਰ ਹੋ ਗਏ ਹੋ ਤੁਸੀਂ ਤੇ?
2: ਹਾਂਜੀ।
0: ਓ ਵੈਰੀ ਗੁੱਡ, ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਕੇ?
2: ਬਾਤ
0: ਬਾਤ ਓਕੇ, ਕਿਹੜੀ?
2: ਉੱਚੇ ਤਿੱਬੇ ਮੇਰੀ ਮਸ ਸੀ ਵਸ ਵਸਦੀ ਚਾਂਦਨੀ ਤੇ ਜਦੋਂ ਚਾਂਦ ਜਾਂਦੀ ਆ ਉਦੋਂ ਹੱਸਦੀ
0: ਉੱਚੇ ਟਿੱਬੇ
2: ਹੱਸਦੀ ਆ।
0: ਹਾਂ, ਉੱਚੇ ਟਿੱਬੇ ਮੇਰੀ ਮਾਸੀ ਵਸਦੀ ਜਦੋਂ
2: ਜਦੋਂ ਉਹ ਲੱਗੇ ਉਦੋਂ ਰੋ ਰੋ ਕੇ ਮਰਦੀ ਆ।
0: ਅੱਛਾ, ਉੱਚੇ ਟਿੱਬੇ ਮੇਰੀ ਮਾਸੀ ਵਸਦੀ ਜਦੋਂ ਚਾਹ ਪੀਂਦੀ ਉਦੋਂ ਖਿੜ ਖਿੜ ਹੱਸਦੀ, ਤੇ ਫਿਰ ਕੀ ਕਰਦੀ?
2: ਨਹੀਂ
1: ਨਹੀਂ, ਖਿੜ ਕੇ
2: ਮੇਰੀ ਮਾਸੀ ਵਸਦੀ ਜਦ ਮੈਂ ਜਾਵਾਂ ਹੱਸਦੀ।
0: ਅੱਛਾ, ਜਦ ਮੈਂ ਜਾਵਾਂ ਹੱਸਦੀ
2: ਖਿੜ ਖਿੜ ਹੱਸਦੀ, ਜਦ ਮੈਂ ਆਵਾਂ ਰੋ ਰੋ ਮਰਦੀ।
0: ਨਾ ਮਾਸੀ, ਏਦਾਂ ਨਾ ਕਰ, ਨੀ
1: ਸਾਈਡ ਨਾ ਕਰਿਆ ਕਰੋ ਬੇਟਾ, ਜ਼ਿਆਦਾ ਦਿਨ ਰਿਹਾ ਕਰੋ ਮਾਸੀ ਕੋਲ।
0: ਮਾਸੀ ਵੱਡੀ ਆ ਕਿ ਛੋਟੀ ਆ ਮਾਮਾ ਤੋਂ?
2: ਪਤਾ ਨਹੀਂ।
0: ਹੈਂ, ਤੁਹਾਡੇ ਮਾਸੀ ਹੈਗੇ?
2: ਵੱਡੀ।
0: ਹੂੰ, ਮਾਸੀ ਹੈਗੇ ਤੁਹਾਡੇ?
2: ਹਾਂਜੀ।
0: ਵੱਡੇ ਆ?
2: ਹਾਂਜੀ।
0: ਹੂੰ, ਫਿਰ ਤੇ ਇਦਾਂ ਹੀ ਹੋਣਾ ਹੈ।
1: ਨਹੀਂ, ਇਦਾਂ ਹੁੰਦਾ
0: ਫਿਰ ਤੇ। ਇਹ ਤਾਂ ਮਤਲਬ ਬੜਾ ਪਿਆਰ ਹੈ ਤੁਹਾਡੇ ਨਾਲ ਮਾਸੀ ਦਾ, ਹੈ ਨਾ?
1: ਗੁੱਡ, ਵੈਰੀ ਗੁੱਡ।
0: ਕੋਈ ਨੀ, ਆਪਾਂ ਮਾਸੀ ਨੂੰ ਤੇ ਫਿਰ ਕਵਾਂਗੇ ਵੀ ਉਹ ਨਾ ਇਦਾਂ
1: ਰੋਇਆ ਨਾ ਕਰੋ,
0: ਰੋਇਆ ਨਾ ਕਰਨ,
1: ਤੇਗ ਨੂੰ ਜ਼ਿਆਦਾ ਦਿਨ ਰੱਖ ਲਿਆ ਕਰਨ ਆਪਣੇ ਕੋਲ।
0: ਹੈਪੀ ਹੈਪੀ ਤੋਰਿਆ ਕਰਨ, ਹੈ ਨਾ?
1: ਵੈਰੀ ਗੁੱਡ,
0: ਇਹੋ ਹੀ ਬਾਤ ਹੈ। ਇਹ ਬੁੱਝਣੀ ਆ ਕਿ ਮਾਸੀ ਨੂੰ ਸਮਝਾਉਣਾ ਆ?
2: ਬੁੱਝਣੀ ਆ।
0: ਅੱਛਾ, ਬੁੱਝਣੀ
2: ਬੁੱਝਣੀ ਆ।
1: ਅਸੀਂ ਥੈਰੇਪੀ ਸ਼ੁਰੂ ਕਰਦੇ ਹਾਂ।
0: ਕਿਨੂੰ ਸਵੇਰੇ ਸਵੇਰੇ ਬੁਝਾਰਤ ਪਾ ਦਿੰਦੇ ਹੋ ਤੁਸੀਂ?
1: ਚਾਹ ਵੀ ਨਹੀਂ।
0: ਓਹੋ, ਇਹ ਵੇਲੇ ਤੇ ਸਾਡੀਆਂ ਬੀਬੀਆਂ ਵੀ ਜਿਹੜੀਆਂ ਬੁੱਝਣ ਵਾਲੀਆਂ ਨਾ, ਪਹਿਲੀ ਪਹਿਲੀ ਕਾਲ ਤੇ ਉਹ ਵੀ ਨੀ ਐਕਟਿਵ ਹੋਈਆਂ ਹੁੰਦੀਆਂ
1: ਹੈ, ਤੇ ਵਿਸ਼ੇਸ਼ ਵੀ ਨੀ ਆਏ
0: ਹਲੇ ਤੇ। ਸਾਡੀਆਂ ਜਿਹੜੀਆਂ ਬੁੱਝਣ ਵਾਲੀਆਂ ਆਂਟੀਆਂ ਉਹ ਕਹਾਣੀ ਚੋਂ ਨੀ ਉੱਭਰੀਆਂ ਮੈਨੂੰ ਲੱਗਦਾ। ਇੱਧਰ ਆਪਾਂ ਗੇਅਰ ਚੇਂਜ ਕਰ ਲਿਆ ਹੈ, ਚੱਲ ਅਸੀਂ ਹਾਰ ਗਏ ਪੁੱਤ, ਫਿਰ
1: ਅਸੀਂ ਬੋਨੀ ਹਾਰ ਨਾਲ ਹੀ ਕਰ ਲੈਣੇ ਫਿਰ।
2: ਕਾਟਨ
0: ਹੈ?
2: ਕਾਟਨ।
0: ਅੱਛਾ, ਕਾਟਨ, ਕਪਾਹ। ਓਕੇ ਓਕੇ ਓਕੇ ਓਕੇ, ਠੀਕ ਠੀਕ ਠੀਕ ਠੀਕ ਠੀਕ। ਥੈਂਕ ਯੂ ਥੈਂਕ ਯੂ ਥੈਂਕ ਯੂ ਪੁੱਤ,
1: ਥੈਂਕ ਯੂ
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ। ਤੇ ਐਂਬਰ ਕਿੱਥੇ ਗਈ ਅੱਜ?
2: ਅੰਬਰ ਕੱਲੀ ਕਾਲ ਕਰਦੀ ਆ ਵੈਨਸਡੇ ਫਰਾਈਡੇ।
0: ਓ ਵਾਹ,
2: ਉਹਨੂੰ ਵੈਨਸਡੇ ਫਰਾਈਡੇ ਉਹਨੂੰ ਸਕੂਲ ਜਾਣਾ ਹੁੰਦਾ, ਤੇ ਫਿਰ ਜਦੋਂ ਜਦੋਂ ਮੰਡੇ ਟਿਊਸਡੇ ਥਰਸਡੇ ਉਹਨੂੰ ਸੁਸਤੀ ਬੜੀ ਲੱਗਦੀ ਆ।
0: ਓਹੋ, ਫਿਰ ਉਹਨੇ ਪਾਰਟ ਟਾਈਮ ਜੁਆਇਨ ਕੀਤਾ ਵਾ, ਹੈ ਨਾ? ਥੈਂਕ ਯੂ ਤੇਗ, ਥੈਂਕ ਯੂ ਪੁੱਤਰ ਜੀ। ਨੈਕਸਟ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਰਿਨਾਜ਼, ਤੁਹਾਡੀ ਵਾਰੀ ਕੈਜੂਅਲ। ਤੇ ਯੁਵਰਾਜ ਤੁਸੀਂ ਆਉਂਦੇ ਰਹੋ।
2: ਚੁਟਕਲਾ
0: ਓਕੇ ਕਿਹੜਾ?
2: ਇੱਕ ਵਾਰੀ ਟੀਚਰ ਪੱਪੂ ਨੂੰ ਪੁੱਛਦਾ, ਜੇ ਤੂੰ ਕੱਲ ਹੋਮਵਰਕ ਨੀ ਕਰਕੇ ਆਇਆ ਫਿਰ ਮੈਂ ਤੈਨੂੰ ਮੁਰਗਾ ਬਣਾ ਦੂ। ਫਿਰ ਪੱਪੂ ਕਹਿੰਦਾ, ਸਰ ਜੀ ਮੈਂ ਤਾਂ ਵੈਜ ਆ, ਤੁਸੀਂ ਮੈਨੂੰ ਮਟਰ ਪਨੀਰ ਬਣਾ ਦਿਓ।
0: ਅੱਛਾ
1: ਲੌਜਿਕ ਤਾਂ ਠੀਕ ਹੈ ਬਈ,
0: ਹਾਂ
1: ਗੱਲ ਤੇ ਸਹੀ ਹੈ,
0: ਸਿਆਣੀ ਗੱਲ ਹੈ। ਥੈਂਕ ਯੂ ਯੁਵਰਾਜ।
1: ਅੱਛਾ ਹੁੰਦੀ ਮਾੜੀ ਪੱਪੂ ਨਾਲ ਹੀ ਹੈ, ਦੇਖੋ ਇਹ ਸੰਸਾਰ ਨੇ ਪੱਪੂ ਨੂੰ ਜੀਣ ਨਹੀਂ ਦਿੱਤਾ।
0: ਥੈਂਕ ਯੂ ਯੁਵਰਾਜ।
1: ਥੈਂਕ ਯੂ ਵਿਰਾਜ।
0: ਅੱਛਾ ਚਲੇ ਵੀ ਗਿਆ, ਓਕੇ
1: ਹੋ ਗਈ, ਥੈਂਕ ਯੂ।
0: ਠੀਕ ਆ ਬਾ, ਇਹ ਵੀ ਠੀਕ ਆ। ਹਾਂਜੀ ਸਤਿ
2: ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਆ ਤੁਹਾਡਾ?
0: ਵਧੀਆ ਵਧੀਆ,
1: ਤੁਸੀਂ ਸੁਣਾਓ?
2: ਮੇਰਾ ਵੀ ਵਧੀਆ।
0: ਇਹਨੂੰ ਕੀ ਖਵਾਉਂਦੇ ਹੁੰਦੇ ਜੇ ਤੁਸੀਂ? ਬੰਦ ਕਰੋ ਫਿਰ ਇਹਦੀਆਂ ਚੂਰੀਆਂ ਚਾਰੀਆਂ, ਹੋਰ ਕੁਛ ਟਰਾਈ ਕਰੋ, ਇਹਦਾ
1: ਇੰਗਰੀਡੀਐਂਟ ਚੇਂਜ ਕਰੋ,
0: ਇਹਦਾ ਕੁਛ ਡਿਫਰੈਂਟ ਟਰਾਈ ਕਰੋ ਤੁਸੀਂ। ਮੈਨੂੰ ਇੱਦਾਂ ਲੱਗਦਾ ਵਾ ਵੀ ਜਿੱਦਾਂ ਨਾ ਮੈਂ ਇਮੈਜਿਨ ਕਰਦਾ ਵੀ ਇਹ ਨਾ ਸਵੇਰੇ ਸਵੇਰੇ ਹੀ ਫੋਨ ਫਾਨ ਤੇ ਲੱਗਾ ਹੁੰਦਾ, ਕੋਈ ਗੇਮ ਗੂਮ ਖੇਡਦਾ ਵਾ ਸਵੇਰੇ ਸਵੇਰੇ ਉੱਠ ਕੇ, ਹੈਨਾ?
2: ਪਤਨੀ ਪਤੀ ਨੂੰ ਪੁੱਛਦੀ ਆ ਵੀ ਅੱਜ ਮੈਂ ਨਵੀਂ ਸਾੜੀ ਪਾਈ, ਮੈਂ ਕਿਵੇਂ ਦੀ ਲੱਗਦੀ ਆ? ਤੇ ਪਤੀ ਕਹਿੰਦਾ ਵੀ ਬਹੁਤ ਸੋਹਣੀ ਲੱਗਦੀ ਆ। ਪਤੀ ਕਹਿੰਦੀ ਆਏ ਨੀ, ਮੈਨੂੰ ਸ਼ੇਅਰ ਚ ਸੁਣਾਓ ਵੀ ਮੈਂ ਕਿਵੇਂ ਲੱਗਦੀ ਆ। ਤੇ ਪਤੀ ਕਹਿੰਦਾ, ਯੇ ਤੁਮ ਜੋ ਲੱਗ ਰਹੀ ਹੋ ਇਤਨੀ ਪਿਆਰੀ, ਯੇ ਜੋ ਤੁਮ ਲੱਗ ਰਹੀ ਹੋ ਇਤਨੀ ਪਿਆਰੀ, ਇਸ ਪੇ ਲੱਗ ਜਾਤੀ ਹੈ ਸਾਰੀ ਸੈਲਰੀ ਹਮਾਰੀ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ,
1: ਯਹੀ ਤਰਾਸਤੀ ਹੈ ਹਮਾਰੀ, ਵੈਰੀ ਗੁੱਡ। ਵੈਰੀ ਗੁੱਡ,
0: ਥੈਂਕ ਯੂ, ਥੈਂਕ ਯੂ,
1: ਬਾਇਓਗ੍ਰਾਫੀਕਲ,
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਰਿਨਾਜ, ਉਸ ਤੋਂ ਬਾਅਦ ਫਿਰ ਮੰਨਤ ਤੇ ਫਤਿਹ ਦੀ ਵਾਰੀ। ਸਤਿ ਸ਼੍ਰੀ ਅਕਾਲ ਰਿਨਾਜ, ਤੁਸੀਂ ਆਉਂਦੇ ਰਹੋ।
1: ਹੈਲੋ
0: ਕੈਜੂਅਲ ਮੈਂਬਰਸ, ਹਾਂਜੀ
3: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
3: ਠੀਕ ਆ।
0: ਬੜੇ ਚਿਰਾਂ ਬਾਅਦ ਆਏ ਹੋ
3: ਤੁਸੀਂ, ਕਿਵੇਂ ਆ ਗਏ?
0: ਹਾਂਜੀ ਮੈਂ ਤੁਹਾਨੂੰ ਪੁੱਛਣਾ ਸੀ, ਤੁਸੀਂ
1: ਇਹ ਗੱਡੀ 'ਚ ਆ ਗਏ ਅੱਜ, ਇੱਧਰ ਉੱਧਰ ਫਿਰਦੇ ਸੀ, ਮੈਂ ਕਿਹਾ ਮਾੜਾ ਰੇਡੀਓ ਰੂਡੀਓ ਜਾਇਆ ਕਰੋ।
0: ਹੈ ਰਿਨਾਜ, ਰੀਫਰੇਜ਼ ਕਰੋ, ਹਾਂ ਕੀ ਕਹਿਣਾ ਚਾਹ ਰਹੇ ਸੀ ਤੁਸੀਂ? ਕੀ ਕਹਿਣਾ ਚਾਹ ਰਹੇ ਸੀ, ਦੁਬਾਰਾ ਕਹੋ। ਹਾਂ
3: ਕੁਛ ਨਹੀਂ।
0: ਹੈਂ ਕੁਛ ਵੀ ਨਹੀਂ,
3: ਅਸੀਂ ਸਕੂਲ ਜਾਂਦੇ ਪਏ।
0: ਅੱਛਾ ਅੱਛਾ, ਨਹੀਂ ਜੋ ਤੁਸੀਂ ਪਹਿਲਾਂ ਕਿਹਾ ਸੀ ਵੀ ਤੁਸੀਂ ਕਿੱਦਾਂ ਆ ਗਏ, ਕੀ ਇਹੋ ਹੀ ਕਹਿਣਾ ਸੀ ਕਿ ਹੋਰ ਕੁਛ ਕਹਿਣਾ ਸੀ?
3: ਕੁਛ ਨਹੀਂ ਕਹਿਣਾ ਸੀ।
0: ਅੱਛਾ ਕੁਛ ਨਹੀਂ ਕਹਿਣਾ, ਲੈ ਕੁਛ ਕਿਉਂ ਨਹੀਂ ਕਹਿਣਾ, ਦੱਸ ਕੁਛ ਤੇ ਕਹਿਣਾ ਸੀ।
3: ਅੱਜ ਮੈਂ ਚੁਟਕਲਾ ਸੁਣਾਉਣਾ।
0: ਅੱਛਾ ਅੱਛਾ ਸੁਣਾਓ ਫਿਰ।
3: ਇੱਕ ਲੇਡੀ ਦੂਜੀ ਲੇਡੀ ਨੂੰ ਕਹਿੰਦੀ, ਮੈਂ ਪਤਲੀ ਹੋਣਾ, ਹੁਣ ਪਰਾਉਣੇ ਕਿਹਾ ਸੀ ਡਾਇਟ, ਮੈਂ ਡਾਇਟ ਨਹੀਂ ਕਰ ਸਕਦੀ। ਫਿਰ ਉਹਨੇ ਦੂਜੇ ਲੇਡੀ ਨੇ ਕਿਹਾ ਕਿਉਂ? ਉਹਨੇ ਕਿਹਾ ਮੇਰਾ ਹਾਰਟ ਦੀ ਪ੍ਰੋਬਲਮ ਆ। ਉਹਨੇ ਕਿਹਾ ਓ ਮਾਈ ਗੋਡ। ਫਿਰ ਉਹਨੇ ਕਿਹਾ ਸੀ ਮੇਰਾ ਦਿਲ ਨੇ ਮੰਨਦਾ। ਫਿਰ
1: ਹਾਰਟ ਦੀ ਪ੍ਰੋਬਲਮ ਸੀ, ਹੋ ਗਈ ਕੀ ਪ੍ਰੋਬਲਮ? ਦਿਲ ਨੀ ਮੰਨਦਾ, ਇਹ ਵਾਲੀ ਹਾਰਟ ਦੀ ਪ੍ਰੋਬਲਮ ਸਾਰਿਆਂ ਨੂੰ। ਗੱਲ ਸਹੀ ਕੀਤੀ ਹੈ ਬਈ,
0: ਥੈਂਕ ਯੂ ਰਿਨਾਜ਼, ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਨੈਕਸਟ ਸਾਡੇ ਨਾਲ ਮੰਨਤ ਆ, ਤੇ ਤੁਹਾਨੂੰ ਪਤਾ ਮੰਨਤ ਨੇ ਕੱਲ ਇੱਕ ਬੜਾ ਵਧੀਆ ਗਾਣਾ ਵੀ ਲਿਖ ਕੇ ਭੇਜਿਆ ਸੀ ਸਾਨੂੰ।
1: ਕੀ ਬਾਤ ਹੈ,
2: ਸਤਿ ਸ਼੍ਰੀ ਅਕਾਲ।
3: ਸ੍ਰੀਕਾਲ ਅੰਕਲ ਜੀ ਨਾਲ ਕ੍ਰਿਸ਼ਨਾ ਵੀਰ ਜੀ।
0: ਸਤਿ ਸ੍ਰੀਕਾਲ ਮੰਨਤ। ਮੰਨਤ ਬਹੁਤ ਸੋਹਣਾ ਗਾਣਾ ਲਿਖਿਆ।
3: ਥੈਂਕ ਯੂ।
0: ਮੈਂ ਨਾ AI ਕੋਲੋਂ ਉਹਦਾ ਮਿਊਜ਼ਿਕ ਬਣਾਇਆ, ਤੁਹਾਨੂੰ ਸੁਣਾਵਾ।
3: ਚਲੋ
0: ਇਹਨੇ ਭਲਾ ਇਹਨੇ ਕੀ ਕੀਤਾ ਹੈ ਨਾ, ਤੇ ਜੇ ਇਹਨੇ ਕੋਈ, ਮੈਂ ਵੀ ਨੀ ਸੁਣਿਆ, ਤੇ ਜੇ ਇਹਨੇ ਕੁਛ ਗਲਤ ਕੀਤਾ ਹੋਇਆ ਨਾ, ਜੋ ਕਿ ਅਕਸਰ ਹੀ ਕਰਦਾ ਹੁੰਦਾ,
1: ਉਹਦੀ ਗਲਤੀ ਹੈ ਬਈ,
0: ਹੈ ਨਾ। ਤੇ ਇਹ ਮੰਨ ਤਾਂ ਮੇਰੀ ਗਲਤੀ ਨੀ ਹੋ, ਜੇ ਵਧੀਆ ਕੀਤਾ ਹੋਇਆ ਫਿਰ, ਜੇ ਵਧੀਆ ਕੀਤਾ ਹੋਇਆ ਨਾ ਫਿਰ ਮੇਰਾ ਥੈਂਕ ਯੂ, ਫਿਰ ਮੇਰੀ ਸਬਾਸ਼ੀ ਜ਼ਰੂਰ ਬਣਦੀ। ਹੈ ਠੀਕ ਆ,
1: ਸਹੀ ਹੈ।
0: ਚੱਲ ਵੇਨੇ ਫਿਰ ਆ ਜਾ ਫਿਰ।

0: ਮੰਨਤ
1: ਵਾਹ ਵਾਹ
0: ਉਹ ਤੇ ਵਾਟੀ ਕੱਢ ਛੱਡੇ ਕੁੜੀਏ ਹੈਲੋ
2: ਬਹੁਤ ਵਧੀਆ ਸੀਗਾ
3: ਹੈ
2: $5
3: ਲੱਗਣਗੇ
2: ਪਹਿਲੀ
3: ਵੀ ਰਹਿੰਦੀ ਇੰਨੀ ਮੈਂ ਕੀ ਕਰੂੰਗਾ
2: ਖਾਓਗੇ
3: ਥੈਂਕ ਯੂ ਮੰਨਤ ਬਹੁਤ ਸੋਹਣਾ ਸੀ ਪੁੱਤ ਸਾਰਿਆਂ ਨੇ ਬਹੁਤ ਪਸੰਦ ਕੀਤਾ ਤੁਸੀਂ ਲਿਖਿਆ ਜਿਹੜਾ ਨਾ ਥੈਂਕ ਯੂ ਤੇ ਕੀ ਸੁਣਾਓਗੇ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
3: ਹਾਂਜੀ
2: ਇੱਕ ਵਾਰ ਨਾ ਟੀਨਾ ਆਪਣੇ ਪਤੀ ਨਾਲ ਜਾਂਦੀ ਹੈ ਬਾਜ਼ਾਰ ਤੇ ਉਹ ਨਾ ਇੱਕ ਸ਼ਰਟ ਸ਼ੋਪ ਦੇ ਸਾਹਮਣੇ ਖੜ ਕੇ ਕਹਿੰਦੀ ਉਹ ਵਾਓ ਇਹ ਤਾਂ ਇੰਨੀ ਸੋਹਣੀ ਤੁਹਾਡੇ ਪਾਈ ਹੋਈ ਲੱਗਦੀ ਆ ਪਤੀ ਤੇ ਜਿੰਨੇ ਮਰਜ਼ੀ ਤੂੰ ਤਰੀਫਾਂ ਕਰ ਲਾ ਤੈਨੂੰ ਸੂਟ ਨੀ ਮਿਲਦਾ ਟੀਨਾ
3: ਕੱਦੂ ਕਿਹੜਾ ਮੰਨਤ ਕੱਦੂ ਵੀ ਕਿੰਨੀ ਤਰ੍ਹਾਂ ਦੇ ਹੁੰਦੇ ਨਾ ਇੱਕ ਲੌਕੀ ਹੁੰਦੀ ਲੰਮਾ ਜਿਹਾ ਕੱਦੂ ਹੁੰਦਾ ਇੱਕ ਗੋਲ ਜਿਹਾ ਹੁੰਦਾ ਇੱਕ ਪੰਪਕਿਨ ਨੂੰ ਵੀ ਕੱਦੂ ਕਹਿ ਦਿੰਦੇ ਆ
1: ਅੱਛਾ ਲੌਕੀ ਨੂੰ ਵੀ ਕੱਦੂ ਕਹਿ ਦਿੰਦੇ ਆ
3: ਹਾਂ
1: ਦੇਖੋ ਬਾਈ ਕਿੰਨੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹੋਰ
3: ਕੱਦੂ ਦੀ ਕਿਸਮ ਆ ਪੰਪਕਿਨ ਵਰਗਾ ਮੈਨੂੰ
1: ਲੱਗਦਾ ਠੀਕ ਆ
3: ਪੰਪਕਿਨ ਵਰਗਾ ਫਿਰ ਮੈਨੂੰ ਲੱਗਦਾ ਸਾਈਡਾਂ ਤੋਂ ਨਿਕਲਿਆ ਹੋਣਾ ਨਾ ਵੱਖੀਆਂ ਤੋਂ ਬਾਹਰ ਨਿਕਲਿਆ ਹੋਣਾ
1: ਵੱਖੀਆਂ ਤੋਂ ਬਾਹਰ
3: ਪਰ ਹੈਰਾਨੀ ਦੀ ਗੱਲ ਹੈ ਟੀਨਾ ਵਿਆਹੀਗੀ ਹੈ ਹੈ ਮੰਨਤ ਥੈਂਕ ਯੂ ਮੰਨਤ
2: ਨਾਲੇ ਪਤੀ ਨਾਲ ਗੱਲ ਕਰਾਉਣ ਤੋਂ ਪਹਿਲੇ ਤੁਹਾਨੂੰ ਦੱਸਣਾ ਕਿ ਜਿਹੜਾ ਤੁਸੀਂ ਉਹ ਗਾਣਾ ਲਾਇਆ ਸੀਗਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ ਹਨਾ
3: ਹਾਂਜੀ
2: ਉਹ ਮੇਰੇ ਨਾਨੇ ਦਾ ਫੇਵਰੇਟ ਗਾਣਾ ਸੀਗਾ
3: ਅੱਛਾ ਓਕੇ
2: ਉਹ ਬਹੁਤ ਵੱਡੇ ਸੀਗੇ
3: ਓਕੇ ਤੇ ਸਾਰਿਆਂ ਦਾ ਹੀ ਫੇਵਰੇਟ ਹੈ ਪੁੱਤ ਇਹ ਤੇ ਕਿੱਡਾ ਸੋਹਣਾ ਗਾਣਾ ਵਾ ਹਨਾ
2: ਹਾਂਜੀ
3: ਥੈਂਕ ਯੂ ਪੁੱਤ ਤੇ ਕੀ ਸੁਣਾਉਂਗਾ ਫਤਿਹ ਹਾਂਜੀ ਫਤਿਹ ਜੀ ਕੀ ਹਾਲ ਚਾਲ ਨੇ ਤੁਹਾਡੇ ਫਤਿਹ ਸਿੰਘ ਜੀ ਕੀ ਲੈ ਕੇ ਆਏ ਹੋ ਫਤਿਹ
4: ਜੀ ਤੇ ਕੈਸੇ ਹੋ ਕ੍ਰਿਸ਼ਨਾ ਵੀਰ ਜੀ
3: ਬੜੀਆ ਆਪ ਬਤਾਈਏ ਕੈਸੇ ਹੈ ਕੈਸਨ ਹੋ ਫਤਿਹ ਭਈਆ
1: ਕਹਾਂ ਕਰਤ ਰਹੇ ਤਿਆਰ ਹੋ ਗਏ ਸਕੂਲ ਵਾਸਤੇ
3: ਮੈਨੂੰ ਹਿੰਦੀ
1: ਆਉਂਦੀ ਆ ਓਏ ਸੁਣਨਾ ਹੈ ਜੋ ਸੁਣਨਾ
3: ਤੋ ਆਪ ਹਿੰਦੀ ਮੈਂ ਸੁਣਾਓਗੇ ਆਜ ਫਿਰ
1: ਆਜ ਹਮਨੇ ਹਿੰਦੀ ਮੈਂ ਸੁਣਨਾ ਹੈ
4: ਨਹੀਂ ਹਿੰਦੀ ਚ ਨਹੀਂ ਇੱਕ ਜੀ ਹਿੰਦੀ ਚ ਕਹਿਣੀ ਹੈ ਹੁਣ
1: ਅੱਛਾ ਅੱਛਾ ਇੱਕੋ ਚੀਜ਼ ਕਹਿਣੀ
3: ਜੀ ਜੀ ਜੀ ਕਹੋ
4: ਤੁਹਾਡੀ ਸ਼ਾਦਨੀ ਚ ਪਾਣੀ ਆਤਾ ਹੈ
3: ਕਿਆ ਕਿਆ
1: ਕਹਾਤਾ ਹੈ
3: ਕਿਹਦੇ ਥੱਲੇ
4: ਕਹਿੰਦਾ ਤੁਹਾਡੀ ਤੁਹਾਡੀ ਛੱਤ ਦੇ ਨੀਚੇ ਪਾਣੀ ਆਤਾ ਹੈ
1: ਛੱਤ ਕੇ ਨੀਚੇ ਪਾਣੀ ਆਤਾ
3: ਹੈ ਛੱਤ ਕੇ ਨੀਚੇ ਪਾਣੀ ਆਤਾ ਹੈ
1: ਪਤਾ ਨਹੀਂ ਹੈ ਇਹ ਦੇਖਣਾ ਪੜੇਗਾ ਆਤਾ ਹੈ ਕਿ ਨਹੀਂ ਆਤਾ ਹੈ ਮਾਲਕ ਹਮ ਦੇਖ ਕੇ ਬਤਾਏਗਾ ਤੁਮਕਾ ਅਗਰ ਨਹੀਂ ਆਤਾ ਹੈ ਤੋ ਕਿਆ ਕਰਤ ਰਹੀ ਹਮਕਾ ਬਤਾਈ ਦੋ ਬਾਬੂ ਜੀ ਬਤਾਈ ਦੋ ਨਾ ਕਹਾ ਕਰਤ ਰਹੀ
3: ਹਿੰਦੀ ਮੈਂ ਹਿੰਦੀ ਮੈਂ
1: ਹਿੰਦੀ ਮੈਂ
3: ਹਿੰਦੀ ਮੈਂ
1: ਵਾਰਤਾਲਾਪ ਹਿੰਦੀ ਮੈਂ
3: ਨਾ ਨਾ ਅੱਜ ਤੋਂ ਹਿੰਦੀ ਮੈਂ
1: ਟ੍ਰਾਂਸਲੇਟ ਕਰ ਲਗਾ ਕੇ
4: ਇੱਕ ਵਾਰੀ ਭਖਾਰੀ ਨੇ ਕਿਹਾ ਪੱਪੂ ਨੂੰ ਤੇਰੇ ਗੁਆਂਢੀਆਂ ਨੇ ਤਾਂ ਸਾਨੂੰ ਭਰ ਭਰ ਕੇ ਖਾਣ ਨੂੰ ਦਿੱਤਾ ਢਿੱਡ ਭਰਿਆ ਸਾਡਾ ਤੇ ਤੂੰ ਸਾਨੂੰ ਕੁਛ ਨੀ ਦਿੱਤਾ ਤੂੰ ਵੀ ਦੇ ਦੇ ਤੂੰ ਵੀ ਦੇ ਦੇ ਕੁਛ
3: ਅੱਛਾ ਜਿੰਨੇ ਬਰਗਰ ਨੂਡਲਾਂ ਦੇ ਸ਼ੌਕੀਨ ਹੈ ਨਾ ਉਹਨਾਂ ਦੇ ਘਰ ਦੋ ਤਿੰਨ ਤਰ੍ਹਾਂ ਦੀ ਅਜਮੁੱਲਾ ਹੁੰਦੀ
4: ਇਹਨੇ ਸਵੇਰੇ ਖਾਧਾ ਹੀ ਅੱਜ
3: ਦੀਦੀ
1: ਸਵੇਰੇ ਬਸ ਫੋਟੋ ਨੇ ਸ਼ੁਰੂ ਹੋਣੇ ਹੁਣ ਹੈ
3: ਹਾਂਜੀ ਅਰਨਮ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਅਰਨਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਰਨਮ ਕੀ ਹਾਲ ਹੈ
0: ਵਧੀਆ
3: ਅਸੀਂ ਬਹੁਤ ਵਧੀਆ ਚੱਲੇ ਸਕੂਲ
0: ਹਾਂਜੀ
3: ਓਕੇ ਸਕੂਲ ਜੀ ਕਰਦਾ ਜਾਣ ਨੂੰ ਕਿ ਛੁੱਟੀ ਕਰਨ ਨੂੰ ਜੀ ਕਰਦਾ ਦੋਵੇਂ ਨਹੀਂ
1: ਠੰਡ ਹੋ ਗਈ ਨਾ
3: ਦੋਵਾਂ ਦੇ ਵਿੱਚੋਂ ਜੇ ਮੈਂ ਇੱਕ ਆਪੇ ਕੱਢਾਂ ਨਾ ਤੇ ਇਹਦਾ ਮਤਲਬ ਫਿਰ ਨਹੀਂ ਜਾਂਦਾ
1: ਜਦੋਂ ਦੋਵੇਂ ਹੁੰਦਾ ਫਿਰ ਮਤਲਬ ਇਹੀ ਹੈ
0: ਹੈਨਾ ਘਰੇ ਬੈਠਣ ਦਾ ਮਨ ਕਰਦਾ
3: ਘਰੇ ਕਰਦਾ ਨਾ ਮਨ ਹਾਂ ਮੇਰਾ ਵੀ ਨਹੀਂ ਜੀ ਕਰਦਾ ਹੁੰਦਾ ਯਾਰ ਜਾਣ ਨੂੰ ਨਾ
0: ਠੰਡ ਬੜੀ ਲੱਗਦੀ
3: ਹਾਂ ਅਰਨਮ ਮੈਨੂੰ ਮੇਰੇ ਵਰਗੇ ਲੱਗਦਾ ਘਰੇ ਬਹਿ ਕੇ ਆਰਾਮ ਨਾਲ ਬੰਦਾ ਰਜਾਈ ਚ ਬਵੇ ਬੂਏ ਹੈਨਾ ਐਵੇਂ ਕੀ ਠੰਡ ਚ ਸਵੇਰੇ ਸਵੇਰੇ ਹੈ ਚਾਲੀ ਦੇ ਜੋਨ ਚ ਤੁਰੇ ਫਿਰੋ
1: ਗੱਲ ਤੇ ਸਹੀ
3: ਕੀ ਸੁਣਾਓਗੇ ਅਰਨਮ ਵੇ ਕੀ ਕਰਨ ਨੂੰ ਕੀ ਜੀ ਕਰਦਾ ਤੁਹਾਡਾ ਵੇ ਸਭ ਤੋਂ ਜ਼ਿਆਦਾ ਕੀ ਜੀ ਕਰਦਾ ਤੁਹਾਡਾ ਕੀ ਸ਼ੌਂਕ ਹੈ ਤੁਹਾਡਾ ਜਿਹੜਾ ਤੁਹਾਡਾ ਆਲਵੇਜ਼ ਹੈ ਕ੍ਰਿਕਟ ਵੈਰੀ ਨਾਈਸ ਵੈਰੀ ਤੇ ਜਾਂਦੇ ਹੁੰਦੇ ਤੁਸੀਂ ਖੇਡਣ
0: ਹਾਂਜੀ
3: ਬੋਲਿੰਗ ਕਰਦੇ ਕਿ ਬੈਟਿੰਗ
0: ਜ਼ਿਆਦਾ ਤੇ ਬੋਲਿੰਗ ਕਰਦਾ
3: ਅੱਛਾ ਗੁੱਡ ਗੁੱਡ ਗੁੱਡ ਤੇ ਤੁਸੀਂ ਫਿਰ ਬਹੁਤ ਮਿਹਨਤ ਕਰਿਆ ਕਰੋ ਜੇ ਤੁਹਾਡਾ ਬਹੁਤ ਜ਼ਿਆਦਾ ਜੀ ਕਰਦਾ ਨਾ
0: ਹਾਂਜੀ
1: ਕਿੱਦਾਂ ਫਾਸਟ ਬੋਲਿੰਗ ਸਪਿਨ ਬੋਲਿੰਗ ਕਰਦੇ ਹੋ
0: ਫਾਸਟ
3: ਤੁਸੀਂ ਤੇ ਫਿਰ ਪ੍ਰੈਕਟਿਸ ਕਰਿਆ ਕਰੋ ਤੇ ਕਿਸੇ ਦਿਨ ਲਾਈਏ ਫਿਰ ਮੈਚ
0: ਹਾਂਜੀ
3: ਚਲੋ ਠੀਕ ਹੈ ਫਿਰ ਮੈਚ ਰੱਖਦੇ ਹਾਂ
1: ਮੈਚ ਹੋ ਗਿਆ ਡਨ ਹੋ ਗਿਆ
3: ਮੈਚ ਫਾਈਨਲ ਆਪ ਸਾਡੇ ਕੋਲ ਹੈਗੇ ਇੱਕ ਰਿਚਰਡ ਪੀਐਲ ਜਿੱਦਾਂ ਆਈਪੀਐਲ ਹੈ ਨਾ ਉਹ ਬਾਬਾ ਚਿਰ ਦੇ ਕਹਿਣ ਡੇ
1: ਕਿ ਮੈਂ ਚਲਾਣਾ
3: ਨਹੀਂ ਉਹ ਕਹਿੰਦੇ ਮੈਂ ਆਯੋਜਿਤ ਕਰੂੰਗਾ
1: ਵਾਹ ਆਯੋਜਿਤ ਕਰਨ ਵਾਲਾ ਹੀ ਤਾਂ ਚਾਹੀਦਾ ਅਸੀਂ ਤਾਂ ਤਿਆਰ ਆਯੋਜਨ ਚ ਪ੍ਰੋਬਲਮ ਹੋ ਜਾਂਦੀ
3: ਖੇਡਣ ਦੇ ਆਪਾਂ ਜਦੋਂ ਮਰਜ਼ੀ ਚੱਲ ਜਾਏਗਾ ਹਾਂਜੀ ਅਰਨਵ ਸੁਣਾਓ ਫਿਰ ਕੀ ਸੁਣਾਓ ਪਰ ਤੁਹਾਨੂੰ ਮਿਹਨਤ ਕਰਨੀ ਪੈਂਦੀ ਨਾ ਫਿਰ ਠੀਕ ਆ ਚਲੋ ਸੁਣਾਓ ਫਿਰ ਕੀ ਸੁਣਾਓਗੇ
0: ਜਸਵਾਲ
3: ਅੰਕਲ ਤੁਹਾਨੂੰ ਪਤਾ ਉਹ ਬਿਨਾ ਹਿੱਲੇ ਪੈਕਨ ਮਨ ਤੋਂ ਕਰੈਨ ਬਨ ਚੱਲ ਜਾਂਦੇ ਮੂੰਹ ਮੋੜ ਕੇ
1: ਵਾਹ ਵਾਹ ਵਾਹ
3: ਹਾਂ
1: ਕਿਆ ਸੁਪਰ ਪਾਵਰ
3: ਅੱਛਾ ਅਗਲੀ ਵਾਰ ਦੋਗੇ ਆਂਸਰ
0: ਨਹੀਂ ਕ੍ਰਿਸ਼ਨਾ ਵੀਰੇ ਜਵਾਬ ਦੋਗੇ ਨਾ ਕ੍ਰਿਸ਼ਨਾ ਵੀਰੇ ਨੇ ਆਖਿਆ ਹੀ
3: ਹਾਂ ਦੱਸੋ ਬਈ
1: ਕਿ ਇੱਕ ਚੀਜ਼ ਜਿਹੜੀ
3: ਬਿਨਾਂ ਹਿੱਲੇ ਇੱਕ ਪਾਸੇ ਥਾਂ ਤੋਂ ਦੂਜੀ ਥਾਂ ਤੇ ਚੱਲ ਜਾਂਦੀ ਆ
1: ਚੁਗਲੀ
3: ਹਾਂ ਹੋ ਸਕਦਾ
1: ਬਣਦਾ ਦੇਖੋ ਧੱਕਾ ਹੋਇਆ ਮੈਨੂੰ
3: ਵਾਹ ਵਾਹ ਇਹ ਸੱਸ ਟਾਈਪ ਤੁਹਾਨੂੰ ਵੀ ਆਉਂਦੇ ਆ
1: ਹਰ ਤਰ੍ਹਾਂ ਦਾ ਟੈਲੈਂਟ ਉਜਾਗਰ ਕਰਨਾ ਪੈਂਦਾ
3: ਉਹ ਕਿਸਨਾ ਹੈ
1: ਸਹੀ ਨੀ ਹੈ ਜਵਾਬ ਫਿਰ ਮੈਂ ਤਾਂ ਖੁਸ਼
3: ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਚਲੋ ਤੁਸੀਂ ਦੱਸੋ
1: ਚਲੋ ਤੁਸੀਂ ਦੱਸੋ ਫਿਰ
0: ਸੜਕ
3: ਗੱਲ ਠੀਕ ਆ ਇਹ ਤਾਂ ਅਸੀਂ ਸੋਚਿਆ ਹੀ ਨਹੀਂ ਥੈਂਕ ਯੂ ਅਰਨਮ
1: ਥੈਂਕ ਯੂ ਅਰਨਵ,
3: ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਹੈ ਤਵਨੀਤ, ਐਸ਼ਲੀਨ ਤੇ ਤਾਜਵੀਰ, ਤੇ ਉਸ ਤੋਂ ਬਾਅਦ ਵਿਰਕ ਸਾਹਿਬ, ਤੁਸੀਂ ਰੈਡੀ ਰਹੋ।
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
3: ਸਤਿ ਸ਼੍ਰੀ ਅਕਾਲ ਯਾਰ, ਅੱਜ ਫੇਰ ਬਗਾਟਾ ਜਿੱਤ ਗਏ ਤੁਸੀਂ।
5: ਹਾਂ ਵੀਰ ਜੀ ਜਿੱਤੇ, ਪਰ ਵੀਰ ਜੀ ਬਿਜ਼ੀ ਹੈ ਕਸ ਤੋਂ, ਮੈਂ ਪਹਿਲਾ ਹੈਗੇ
3: ਦੀਦੀ ਨਾ ਵੱਡੀ ਹੋ ਗਈ ਆ, ਦੀਦੀ ਦਾ ਬਰਥਡੇ ਹੋ ਗਿਆ ਨਾ, ਤੇ ਦੀਦੀ ਹੋ ਗਈ ਇੱਕ ਸਾਲ ਵੱਡੀ।
1: ਬਦਮਾਸ਼ੀ ਚੱਲੂਗੀ ਪੂਰੀ,
3: ਹੁਣ ਉਹ ਕਰਦੀ ਬਦਮਾਸ਼ੀਆਂ ਵੱਡੀ ਹੋ ਗਈ ਨਾ, ਸਿਆਣੀ ਹੋ ਗਈ ਵੈਸੇ ਤੇ ਹਨਾ। ਤੁਸੀਂ ਨਾ ਏਦਾਂ ਕਿਹਾ ਕਰੋ ਵੀ ਦੀਦੀ ਤੁਸੀਂ ਹੁਣ ਹੋ ਗਏ ਵੱਡੇ, ਤੇ ਤੁਸੀਂ ਨਿੱਕਿਆਂ ਨਿੱਕਿਆਂ ਨੂੰ ਪਹਿਲਾਂ ਵਾਰੀ ਦੇ ਦਿਆ ਕਰੋ। ਪਗਾਟਾ ਕਰਦੇ ਹੁੰਦੇ ਹੋ ਕਿ ਰੌਕ ਪੇਪਰ ਸੀਜ਼ਰ? ਪਗਾਟਾ ਕਰਦੇ ਹੁੰਦੇ ਹੋ,
1: ਉਹ ਤਿੰਨ ਜਾਣਿਆਂ ਚ ਫਿਰ ਈਜ਼ੀ ਹੋ ਜਾਂਦਾ ਨਾ ਪਗਾਟਾ।
3: ਹਾਂ ਤਿੰਨ ਜਾਣਿਆਂ ਚ ਈਜ਼ੀ ਆ। ਚਲੋ ਕੀ ਸੁਣਾਓਗੇ ਫਿਰ?
5: ਅੰਕਲ
1: ਨੀ ਮਿਲੇ? ਅੰਕਲ ਫਿਲਮ ਚ ਵੀ ਸੀਗੇ?
3: ਆਹੋ
5: ਨਹੀਂ,
3: ਕੈਮਰਾ ਫੜਿਆ ਸੀ। ਲੈ ਇਹਨੇ ਫਿਲਮ ਫਿਲਮ ਖਤਮ ਹੋਣ ਤੇ ਵੇਟ ਨੀ ਨਾ ਕੀਤਾ ਹੋਣਾ, ਜਦੋਂ ਫਿਲਮ ਖਤਮ ਨੀ ਹੋ ਜਾਂਦੀ
1: ਟੀਵੀ
3: ਬੰਦ ਕਰ ਦਿੰਦੇ ਨਾ, ਫਿਰ ਮੇਰੀ ਵਾਰੀ ਆਉਂਦੀ ਆ।
1: ਤਾਂ ਤੇ ਰੇਡੀਓ ਤੇ ਆਉਂਦਾ, ਟੀਵੀ ਬੰਦ ਹੋ ਜਾਂਦਾ,
3: ਹੋਰ
1: ਤਾਂ ਕਰਕੇ ਰੇਡੀਓ ਆਨ ਕਰਦੇ।
3: ਜਦੋਂ ਫਿਲਮ ਖਤਮ ਹੋ ਜਾਂਦੀ ਨਾ, ਟੀਵੀ ਬੰਦ ਹੋ ਜਾਂਦਾ, ਫਿਰ ਸਾਰਿਆਂ ਨੂੰ ਚਾਹ ਪਾਣੀ ਵੀ ਦੇਣਾ ਹੁੰਦਾ, ਥੱਕੇ ਥੱਕ ਜਾਂਦੇ ਫਿਲਮ ਕਰਕੇ ਨਾ।
1: ਇਦਾਂ ਕਰਦੇ ਹੋ ਨਾ ਤੁਸੀਂ?

0: ਨਹੀਂ ਇੱਕਦਮ ਯਾਦ ਨਹੀਂ ਨਾ ਆਇਆ।
1: ਹਾਂ ਵੀ ਗੱਲ।
0: ਹਾਂ ਕੀ ਸੁਣਾਓਗੇ ਫਿਰ ਅੱਜ? ਓਕੇ
2: ਓਕੇ ਦੀ ਜੀ, ਜਦੋਂ ਤੁਸੀਂ ਥੱਲੇ ਨੂੰ ਖਿੱਚਦੇ ਹੋ ਉੱਪਰ ਜਾਂਦੀ, ਫਿਰ ਥੱਲੇ ਨੂੰ ਖਿੱਚਦੇ ਫਿਰ ਥੱਲੇ ਜਾਂਦੀ।
0: ਅੱਛਾ, ਪਹਿਲਾਂ ਥੱਲੇ ਨੂੰ ਖਿੱਚਦੇ ਹੋ ਤੇ ਉੱਪਰ ਨੂੰ ਜਾਂਦੀ ਆ?
2: ਹਾਂਜੀ।
0: ਤੇ ਜਦੋਂ ਫਿਰ ਥੱਲੇ ਨੂੰ ਖਿੱਚਦੇ ਤੇ ਫਿਰ ਠਾਂ ਨੂੰ ਆਉਂਦੀ ਆ?
2: ਹਾਂਜੀ।
0: ਉਹ ਤੇ ਨਹੀਂ ਕਿਤੇ ਟੋਇਲੇਟ ਦਾ ਜਿਹੜਾ ਪਾਣੀ ਛੱਡੀ ਦਾ?
3: ਬੱਚੇ ਹਾਂ ਕਰ ਦੋ, ਇੰਨੀ ਦੇਖੋ ਅੰਕਲ ਨੇ ਕਿੰਨੀ ਡੂੰਘੀ ਗੱਲ ਕੀਤੀ ਆ, ਇਹੀ ਹੋਣਾ ਚਾਹੀਦਾ
0: ਹੈ। ਅਸ਼ਲੀਨ, ਜਦੋਂ ਆਪਾਂ ਬਟਨ ਦੱਬਦੇ ਤੇ ਪਾਣੀ ਹੇਠਾਂ ਨੂੰ ਆ ਜਾਂਦਾ।
1: ਹਾਂ ਹਾਂ ਸਹੀ ਗੱਲ।
0: ਨਹੀਂ
2: ਅੱਛਾ
0: ਚਲੋ ਹਾਰ ਗਏ ਫਿਰ। ਅੱਜ ਤੇ ਅਸ਼ਲੀਨ ਸਾਰਿਆਂ ਤੋਂ ਜਿੱਤ ਗਈ।
1: ਵਾਹ ਵੈਰੀ ਗੁੱਡ, ਅੱਜ ਕੰਪਿਊਟਰ ਜੀ ਵੀ ਹਾਰ ਗਏ।
0: ਅੱਜ ਤੇ ਸਾਰਾ ਕੁਛ ਹਾਰ ਗਏ। ਵੈਰੀ
1: ਬੈਸਟ ਗੱਲ ਆ, ਨਾਲੇ
0: ਤਾਂਹੀਓ ਫਿਰ ਸਾਰੇ ਹਾਰ ਗਏ। ਥੈਂਕ ਯੂ ਪੁੱਤ, ਤੁਸੀਂ ਤੇ ਬਜਾਰਤਾਂ ਦੇ ਮਿਸਤਰੀ ਬਣ ਗਏ। ਦੀਦੀ ਕੀ ਚੱਕਰ? ਉਹ ਭੈਣ ਕਹਿੰਦੀ ਵਾਰੀ ਨੀ ਦਿੰਦੀ। ਦੀਦੀ ਮੈਂ ਦਿੰਦੇ? ਅੱਛਾ, ਪਰ ਉਹ ਤੇ ਕਹਿੰਦੀ
2: ਨਹੀਂ ਦਿੰਦਾ।
0: ਅੱਛਾ ਵੀਰ ਜੀ ਤੇ ਨਹੀਂ ਦਿੰਦਾ? ਓ ਹੋ, ਤੇ ਉਹ ਤੇ ਵਿਚਾਰਾ ਸਭ ਤੋਂ ਪਿੱਛੇ ਆ, ਫਿਰ ਵੀ ਵਾਰੀ ਨਹੀਂ ਦਿੰਦਾ।
2: ਵੀਰ ਜੀ ਦੀ ਗਲਤੀ ਹੈ, ਬਿਕੋ ਵੀਰ ਜੀ ਬਿਜ਼ੀ ਸੀ।
0: ਅੱਛਾ ਅੱਛਾ ਅੱਛਾ ਅੱਛਾ, ਓਕੇ। ਕੀ ਕਰ ਰਿਹਾ ਵੀਰ ਜੀ? ਖਲ ਰਲਾ ਰਿਹਾ?
2: ਵੀਰ ਜੀ ਲੈਗੋ ਖੇਡ ਰਿਹਾ।
0: ਅੱਛਾ ਲੈਗੋ ਖੇਡ ਰਿਹਾ, ਓਕੇ ਓਕੇ ਓਕੇ। ਚਲੋ ਤੁਸੀਂ ਕੀ ਸੁਣਾਓਗੇ?
2: ਇੱਕ ਬੁਜਾਰਤ।
0: ਹਾਂਜੀ।
2: ਓ ਕਿਹੜੀ ਚੀਜ਼ ਹੈ ਜਿਹੜੀ ਉਹ
1: ਭੱਜ
0: ਸਕਦੀ ਹੈ ਪਰ ਤੁਰਦੀ ਨਹੀਂ? ਭੱਜ ਸਕਦੀ ਹੈ ਜਦੋਂ ਕੋਈ ਭਜਾਵੇ?
2: ਨਹੀਂ, ਆਪੇ ਭੱਜ ਜਾਂਦੀ।
0: ਉਹਨੂੰ ਕਹਿਣਾ ਤੇ ਨਹੀਂ ਪੈਂਦਾ ਚੱਲ ਭੱਜ ਇਥੋਂ?
2: ਨਹੀਂ।
0: ਅੱਛਾ, ਕਿਹੜੀ ਚੀਜ਼ ਹੋਈ? ਦੱਸ, ਤੁਸੀਂ ਇੰਨੀਆਂ ਔਖੀਆਂ ਔਖੀਆਂ ਸਵੇਰੇ ਸਵੇਰੇ ਲੈ ਆਉਂਦੇ ਹੋ ਤੁਸੀਂ? ਹੈਂ,
1: ਬਲਾਈਂਡਸ?
0: ਚਿਟਕਣੀ? ਚਿਟਕਣੀ
1: ਚਿਟ? ਅੱਛਾ,
2: ਨਹੀਂ
0: ਨਹੀਂ। ਚੱਲ ਭੱਜ ਇਥੋਂ, ਇਹ ਕਿਹੜੀ ਚੀਜ਼ ਹੋਈ ਜਿਹੜੀ ਤੁਰਦੀ ਨਹੀਂ ਆ ਭੱਜਦੀ ਆ? ਚੱਲ ਹਾਰ ਗਏ ਪਤਾ ਹੀ।
2: ਰਿਵਰ?
0: ਹੈਂ,
1: ਰਿਵਰ?
0: ਰਿਵਰ ਉਹ ਕਿਦਾਂ?
2: ਬਿਕੋਜ਼ ਭੱਜਦੀ ਹੁੰਦੀ ਰੋਜ਼ ਫਾਸਟ ਤੇ ਕੜੀ ਤੁਰਦੀ ਨਹੀਂ ਹੈ।
0: ਓਕੇ ਓਕੇ, ਚੰਗਾ ਨਾ ਬੁੱਤ, ਨਹੀਂ ਤੁਰਦੀ ਨਹੀਂ ਤੇ ਤੁਰ ਕੇ ਤੇ ਉਹ ਪਰੇ ਚੱਲ ਜੇ ਸਵੇਰੇ। ਇੱਕੋ ਥਾਂ ਤੇ ਰਹਿੰਦੀ, ਚੰਗਾ ਨਾ?
2: ਨਹੀਂ, ਫਿਰ ਲੋਕਾਂ ਤੇ ਬਾਕੀ ਪਾਣੀ ਨਹੀਂ ਆਊਗਾ।
0: ਹਾਂ, ਬਾਕੀ ਪਾਣੀ ਨਹੀਂ ਆਊਗਾ। ਹਾਂ, ਇਹ ਤੇ ਪ੍ਰੋਬਲਮ ਆਉਣੀ ਆ ਫਿਰ, ਹੈ ਨਾ। ਚਲੋ ਥੈਂਕ ਯੂ ਬੁੱਧੂ।
2: ਤੇ ਮੈਨੂੰ ਕ੍ਰਿਸ਼ਨਾ ਵੀਰ ਜੀ ਦਾ ਨਾਮ ਪੂਰਾ ਪਤਾ।
0: ਅੱਛਾ, ਪੂਰਾ ਪਤਾ ਵਾ? ਓਕੇ, ਦੱਸੋ ਫਿਰ,
1: ਸੁਣਾਓ ਫਿਰ
0: ਪੂਰਾ ਨਾਂ ਤੇ, ਮੈਨੂੰ ਵੀ ਨਹੀਂ ਆਉਂਦਾ ਹਲੇ।
2: ਪਰ ਤੁਸੀਂ ਸਵੇਰੇ ਬੋਲਿਆ।
0: ਨਹੀਂ, ਉਹ ਤੋਂ ਪੂਰਾ ਥੋੜੀ ਆ।
1: ਹਾਂ, ਉਹ ਅਧੂਰਾ ਹਜੇ, ਹਜੇ ਮੈਂ ਅੰਕਲ ਨੂੰ ਕਲਾਸਸ ਦੇ ਰਿਹਾ
0: ਔਰ
1: ਤੇ ਹਜੇ ਉਹ, ਪਹਿਲੇ ਤੁਸੀਂ ਦੱਸੋ ਕਿੰਨਾ ਕੁ ਸਿੱਖ ਲਿਆ, ਫਿਰ ਅਗਲੀ ਵਾਰੀ ਹੋਰ ਸਿਖਾਵਾਂਗੇ।
0: ਹਾਂ, ਕੁੜੀ ਹੈ ਸਾਰਾ ਕੁਛ ਆ ਗਿਆ। ਥੈਂਕ ਯੂ ਪੁੱਤ,
1: ਥੈਂਕ ਯੂ।
0: ਗੱਲ ਕਰ ਲੋ। ਹਾਂਜੀ,
4: ਤੇਰੀ ਵਾਰੀ।
0: हेलो लेगो।

0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
1: ਠੀਕ ਹੈ।
0: ਕੀ ਲਿਆਏ ਅੱਜ?
1: ਇੱਕ ਗੱਲ।
0: ਇੱਕ ਗੱਲ ਕਿਹੜੀ?
1: ਇੱਕ ਸੀ ਰਾਜਾ, ਇੱਕ ਸੀ ਰਾਣੀ, ਦੋਨੋ ਮਲ ਗਏ ਖਤਮ ਖਮਾਣੀ।
2: ਖਮਾਣੀ ਤਾਂ ਖਤਮ ਹੋ ਗਿਆ ਵੈਸੇ।
0: ਜਦੋਂ ਲਾਣਾ ਲਾਣੀ ਮਰ ਗਏ ਤੇ ਫਿਰ ਖਲਾਣੀ ਖਤਮ ਹੀ ਹੋਣੀ। ਵੈਰੀ ਨਾਈਸ,
2: ਵੈਰੀ ਨਾਈਸ।
0: ਤੁਸੀਂ ਤੇ ਆਤੀ ਕਰਾਈ ਜਾਂਦੇ ਤੁਸੀਂ।
1: ਬੱਲੇ ਬੱਲੇ ਸ਼ਾਬਾ ਸ਼ਾਬਾ,
0: ਬੱਲੇ ਲਾਣੀ ਸ਼ਾਬਾ ਸ਼ਾਬਾ, ਲਾਜਾ ਸ਼ਾਬਾ ਸ਼ਾਬਾ,
2: ਮਲ ਗਏ ਸ਼ਾਬਾ ਸ਼ਾਬਾ।
0: ਥੈਂਕ ਯੂ, ਥੈਂਕ ਯੂ।
1: ਮੈਂ ਇੱਕ ਹੋਰ ਗੱਲ ਸੁਣਾਣੀ।
0: ਉਹ ਕੱਲ ਸੁਣਾ ਲਿਓ, ਫਿਰ ਗੱਲਾਂ ਮੁੱਕ ਜਾਂਦੀਆਂ ਹੁੰਦੀਆਂ ਨੀ। ਠੀਕ ਆ, ਠੀਕ ਆ, ਓਕੇ, ਥੈਂਕ
1: ਯੂ। ਮੈਂ ਇੱਕ ਲੱਗੋ ਤੁਹਾਨੂੰ ਹਾਂਜੀ ਵੀਡੀਓ ਤੇ ਸ਼ੋ ਕਰੋਗੇ ਜਿਹੜੀ ਮੈਂ ਬੁਲਾਈ।
0: ਚਲੋ ਠੀਕ ਆ, ਉਹ ਤੁਸੀਂ ਨਾਲ ਲੈ ਆਓ।
1: ਤੁਹਾਡੇ
0: ਮੈਨੂੰ ਕੱਲ ਪਤਾ ਲੱਗ ਗਿਆ।
1: ਅੱਜ ਮੈਂ ਕਿੰਨੇ, ਮੇਰੇ ਮੰਮਾ ਨੇ ਕਿੰਨੇ ਵਾਰੀ ਕੋਲਾ ਲਾਇਆ, ਲੱਗੀ ਨੀ।
0: ਓਹੋ, ਉਹ ਹੋਰ ਕਿਤੇ ਕਰੀ ਜਾਂਦੇ ਸੀ ਭੁਲੇਖੇ
1: ਨਾਲ। ਮੰਮਾ ਨੂੰ ਵੀ ਲੈ ਲਾਦਾ, ਫੇਰ ਵੀ ਨੀ।
0: ਤੁਸੀਂ
1: ਦੇ ਰਹੇ ਹੀ ਨੀ ਸੀ ਫੋਨ
0: ਯਾਰ, ਤੁਸੀਂ ਆਪ ਲਾਇਆ ਕਰੋ। ਮੰਮਾ ਨਾ ਕਿਤੇ ਹੋਰ ਹੀ ਲਾਈ ਜਾਂਦੇ ਸੀ ਨਾ, ਪਤਾ ਨੀ ਲੱਗਦਾ। ਉਹ ਨਾਨਕੇ ਲਾਈ ਜਾਂਦੇ ਸੀ ਫੋਨ ਪਹਿਲਾਂ, ਉਹ ਤੇ ਸੁੱਤੇ ਸੀ ਸਾਰੇ। ਉਹ ਨਾਨਕੇ ਸਾਰੇ ਸੁੱਤੇ ਸੀ, ਉਹ ਸੁੱਤੇ ਸੀ ਨਾ ਸਾਰੇ।
2: ਲੇਟ ਆ ਨਾ ਅਜੇ ਉੱਥੇ।
0: ਉਹ ਸਾਰੇ ਸੁੱਤੇ ਸੀ ਨਾ, ਟਾਈਮ ਨੀ ਹਲੇ ਹੋਇਆ ਇੰਨਾ। ਤੁਸੀਂ ਉੱਠ ਗਏ, ਪਰ ਜਿੰਨਾ ਚੁੱਕਣਾ ਸੀ ਉਹ ਨੀ ਨਾ ਉੱਠੇ।
2: ਉੱਠੇ, ਉਹ ਸੁੱਤੇ ਹਜੇ ਵੀ।
0: ਤੁਸੀਂ ਇਧਰੋਂ ਫੋਨ, ਤੁਸੀਂ ਤੁਹਾਡੇ ਮੰਮਾ ਫੋਨ ਕਰੀ ਜਾਂਦੇ ਸੀ, ਉਹ ਉਧਰੋਂ ਕਰੀ ਜਾਂਦੇ ਸੀ, ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ, ਏਦਾਂ ਹੀ ਹੁੰਦੀ ਰਹੀ ਕਿੰਨਾ ਚਿਰ।
2: ਦੇਖ ਲੋ, ਹੈ
0: ਹੈ
2: ਮਾੜੀ ਗੱਲ।
1: ਉਹ ਨਹੀਂ ਕਰ ਰਹੇ ਸੀ।
0: ਠੀਕ ਆ, ਕਿੱਥੇ ਮੰਨਦੀ ਹੈ ਕੁੜੀ? ਕੀ ਲਿਆਇਓ ਅੱਜ?
1: ਬਣੀ ਨੀ ਵੈਸੇ
0: ਇੱਕੋ ਲੱਤ ਹੁੰਦੀ ਆ ਪਰ ਉਹ ਤੁਰਦੀ ਵੀ ਨੀ ਆ।
1: ਖੰਬਾ ਜਦੋਂ ਮੇਰੀ ਗੱਲ ਨਹੀਂ ਸੀ, ਜੋ ਮੇਰੀ ਗੱਲ ਨਹੀਂ ਆਈ ਸੀ, ਮੈਂ ਆਪੇ ਥਿੰਕ ਕੀਤਾ, ਮੇਰੇ ਨੂੰ ਇਹ ਆ ਗਈ।
0: ਵੈਰੀ ਨਾਈਸ।
2: ਪੋਲ, ਪੋਲ, ਇਲੈਕਟ੍ਰਿਕ ਪੋਲ, ਖੰਬਾ।
0: ਹਾਂ, ਖੰਬਾ, ਖੰਬਾ,
1: ਖੰਬਾ।
0: ਹਾਂ,
1: ਟਵਿਸਟਿੰਗ
2: ਖੰਬਾ।
0: ਹਾਂ,
2: ਟੀ ਤੋਂ ਸਟਾਰਟ ਹੋ ਗਿਆ।
0: ਹਾਂ,
1: ਤੁਸੀਂ ਖੰਬੇ ਦੇ ਨਾਲ ਹੀ ਆ, ਕੋਈ ਕਲੋਸ ਆ।
0: ਅੱਛਾ ਖੰਬੇ ਦੇ ਲਾਗੇ ਹੀ ਆ ਕੁਛ
2: ਲਾਗੇ ਹੀ ਆ
0: ਖੰਬੇ ਦੇ ਲਾਗੇ ਹੀ ਆ ਕੁਛ ਟੀ ਤੋਂ ਕੀ ਆ ਖੰਬੇ ਦੇ ਲਾਗੇ ਹਾਂ ਟਮਾਟੋ ਟਮਾਟੋ ਟਮਾਟੋ ਬਹੁਤ ਨਾਈਸ ਹੀ ਹੈ ਇਹ ਤੇ ਤੁਸੀਂ ਬਹੁਤ ਸੋਹਣੀ ਬਣਾਈ ਆ ਵੈਰੀ ਇੰਟੈਲੀਜੈਂਟ ਵੈਰੀ ਇੰਟੈਲੀਜੈਂਟ ਥੈਂਕ ਯੂ ਸੀਸ
2: ਥੈਂਕ ਯੂ
0: ਬੁੱਲੀ ਕੱਲ ਸੁਣਾ ਲਿਆ ਹੁਣ ਲੇਟ ਹੋ ਗਏ ਲੇਟ ਹੋ ਗਏ ਉਹ ਸਕੂਲ ਬੰਦ ਹੋ ਚੱਲਿਆ ਗੇਟ ਉਹ ਗੇਟ ਬੰਦ ਹੋ ਚੱਲਿਆ ਕੱਲ ਸੁਣਾ ਲਿਓ ਕੱਲ ਕੱਲ ਸੁਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਬਹੁਤ ਵਧੀਆ ਵਿਰਕ
2: ਸਾਹਿਬ ਤੁਸੀਂ ਸੁਣਾਓ
0: ਕਿੰਨਾ ਕੁ ਟਾਈਮ ਰਹਿ ਗਿਆ ਸਕੂਲ ਚ ਚਲੋ ਕੋਈ ਨੀ ਇੱਥੇ ਬੱਲੇ ਬੱਲੇ ਕਰ ਦੀਏ ਫਿਰ
2: ਹੁੰਦਾ ਰਹਿੰਦਾ ਕੋਈ ਗੱਲ
0: ਕੱਲ ਨੂੰ ਆਜੂਗਾ ਯਾਦ ਹਾਂ
2: ਸਕੂਲ ਦਾ ਪ੍ਰੈਸ਼ਰ ਵੀ ਹੈ ਨਾ ਹੁਣ ਛੇਤੀ ਛੇਤੀ ਪਹੁੰਚਣਾ ਤਾਂ
0: ਤੁਸੀਂ ਭੁੱਲ ਜਾਂਦੇ ਹੋ ਤਾਂ ਭੈਣ ਸਗੋਂ ਯਾਦ ਰੱਖਦੀ ਹੋ
1: ਇੱਕ ਚੁਟਕਲਾ ਸੁਣਾਣਾ
0: ਹਾਂਜੀ ਹਾਂਜੀ ਪਲੀਜ਼
2: ਸੁਣਾ ਦੋ ਸੁਣਾ ਦੋ
1: ਹਾਂਜੀ ਇੱਕ ਵਾਰ ਨਾ ਇੱਕ ਮੁੰਡਾ ਹੁੰਦਾ ਵਾ ਤੇ ਇੱਕ ਮੰਮੀ ਹੁੰਦੀ ਆ ਤੇ ਮੁੰਡਾ ਆਪਣੀ ਮੰਮੀ ਨੂੰ ਕਹਿੰਦਾ ਵਾ ਮੰਮੀ ਤੂੰ ਮੈਨੂੰ ਝੂਠ ਕਿਉਂ ਮਾਰਿਆ ਈ ਤੇ ਮੰਮੀ ਕਹਿੰਦੀ ਆ ਨਹੀਂ ਪੁੱਤ ਮੈਂ ਕਦੋਂ ਝੂਠ ਮਾਰਿਆ ਫਿਰ ਮੁੰਡਾ ਕਹਿੰਦਾ ਵਾ
0: ਬੜਾ ਖਤਰਨਾਕ ਹੀ ਇਹ ਮੁੰਡਾ ਹੈ
2: ਖਤਰੋਂ ਹੀ ਖੜਾ ਜੀ
0: ਥੈਂਕ ਯੂ ਵਿਰਕ
1: ਸਾਹਿਬ
0: ਥੈਂਕ ਯੂ ਜੀ ਇਹ ਸਨ ਸਾਡੇ ਨਾਲ ਵਿਰਕ ਸਾਹਿਬ ਤੇ ਹੁਣ ਨੇ ਸਾਡੇ ਨਾਲ ਬੱਚੇ ਤੇ ਚਲ ਗਏ ਹੋਣੇ ਸਕੂਲ ਸਾਰੇ ਤੇ ਹੁਣ ਸਾਡੇ ਨਾਲ ਮਾਲੀ ਸਾਹਿਬ ਲੋਲੀਪੋਪ ਵਾਲੇ ਅੰਕਲ
2: ਲੋਲੀਪੋਪ ਵਾਲੇ ਅੰਕਲ ਆ ਗਏ ਆ ਆਪਨੇ ਬਤਾਇਆ ਹੀ ਨੀ
0: ਹੈ ਗੈਸ ਕਰੋ ਲੋਲੀਪੋਪ ਵਾਲੇ ਅੰਕਲ ਕੋਲੇ ਭਲਾ
2: ਕੌਣ ਹੈ ਕੌਣ
0: ਚਾਹ
2: ਚਾਹ
0: ਚਾਹ ਕਰੋ ਅੰਕਲ
2: ਯੇ ਤੋ ਲਾਲ ਅੰਕਲ ਹੈ
0: ਕੀ ਹਾਲ ਹੈ ਲਾਲ ਜੀ
3: ਕੀ ਹਾਲ ਹੈ ਵਧੀਆ ਜੀ ਤੁਸੀਂ ਦੱਸੋ ਕਿੱਦਾਂ ਜੀ
0: ਜੀ ਬਹੁਤ ਵਧੀਆ ਬਹੁਤ ਬਹੁਤ ਵਧੀਆ
3: ਅੱਜ ਕੱਲ ਤਾਂ
0: ਅੱਜਕਲ ਤੇ ਸਵਾਰੀਆਂ ਬਹਾ ਕੇ ਵੀ ਗਾਲਾਂ ਮਿਲਦੀਆਂ ਗੇਰ
2: ਸਹੀ ਗੱਲ ਹੈ
3: ਜਿਹਦਾ ਸੈਮੀ ਸਾਹਿਬ ਵੀ ਕੱਲ ਆਪਣਾ ਨਾ ਕੱਪੜੇ ਦੀ ਦੁਕਾਨ ਤੇ ਗਏ ਉਹਨਾਂ ਦੀ ਕੁੱਟ ਖਾ ਆਏ
2: ਕਿਉਂ ਇਹ ਤਾਂ ਗੱਲ ਨਹੀਂ ਸੱਜਣਾ ਨਾ
3: ਜਸਵਾਲ ਭਾਈ ਗੱਲ ਨਾ ਬੰਦਾ ਕਹਿੰਦਾ ਉਹਨੇ ਹੱਥੇ ਪੈਸੇ ਫੜੇ ਹੋਏ ਕਹਿੰਦੇ ਕਹਿੰਦੇ ਅਸੀਂ ਨਾ ਆਪਣਾ ਗਰੀਬਾਂ ਲਈ ਨਾ ਪੈਸੇ ਇਕੱਠੇ ਕਰ ਰਹੇ ਉਹਨਾਂ ਨੇ ਜਸਵਾਲ ਪੈਸੇ ਖੋਲਣ ਥੈਂਕ ਯੂ ਭਾਈ
2: ਚੈਰਿਟੀ ਬਿਗਿਨਸ ਐਟ ਹੋਮ
3: ਸੈਮੀ ਸਾਹਿਬ ਕਹਿੰਦੇ ਯਾਰ ਕੱਲ ਦਾ ਮਾਇਲੋ ਬੜਾ ਖੁਸ਼ ਸੀ ਮੈਂ ਕਿਉਂ ਕੀ ਗੱਲ ਕਹਿੰਦਾ
0: ਉਹ ਤੇ ਮਾਰੇ ਸ਼ਾਲਾ ਕਹਾਣੀ ਬਹੁਤ ਵਧੀਆ ਸੀ, ਇਮੋਸ਼ਨਲ ਸੀ ਤੇ ਅੱਖਾਂ ਦੇ ਵਿੱਚ ਹੰਝੂ ਨਹੀਂ ਰੁਕ ਰਹੇ ਤੇ ਥੈਂਕ ਯੂ ਧੰਨਵਾਦ ਜੀ ਤੁਹਾਡਾ ਤੇ ਕਹਾਣੀ ਪਸੰਦ ਕਰਨ ਦੇ ਲਈ। ਤੇ ਢਿੱਲੋਂ ਸਾਹਿਬ ਵੀ ਕਹਿੰਦੇ ਨੇ ਕਿ ਕਹਾਣੀ ਵਧੀਆ ਲੱਗੀ ਤੇ ਗੀਤ ਵੀ ਵਧੀਆ ਲੱਗਾ ਤੇ ਅੰਦਾਜ਼ ਵੀ ਵਧੀਆ ਲੱਗਾ, ਬਹੁਤ ਮਿਹਰਬਾਨੀ। ਤੇ ਜਤਿੰਦਰ ਪਾਲ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਜੀ ਦਾ ਨਾਂ ਇੱਦਾਂ ਸਾਊਂਡ ਕੀਤਾ ਜਿੱਦਾਂ ਕਿਹਾ ਸੀ ਕ੍ਰਿਸ਼ਨਾ ਬੈਡ ਵਾਚ। ਸਵੇਰੇ ਸਵੇਰੇ ਦਾ ਸਮਾਂ ਆ, ਵੇਖੋ ਕੀ ਸੋਮਨ ਹੁੰਦਾ, ਟਾਈਮ ਵੀ ਲੱਗਦਾ।
2: ਕਹਿੰਦੇ ਵਾਚ ਮੈਂ ਤਾਂ ਹੀ ਨੀ ਲੈ ਕੇ ਆਇਆ, ਮੈਂ ਕਿਹਾ ਵੀ ਕਿ ਭਾਈ ਦੇਖ ਕੇ ਕਹਿਣਗੇ ਗੁੱਡ ਵਾਚ ਬੈਡ ਵਾਚ।
0: ਕਹਿੰਦੇ ਰਨਿੰਗ ਨੋਜ਼ ਹੁੰਦਾ ਵਾ ਭਾਜੀ ਨੱਕ, ਰਨਿੰਗ ਨੋਜ਼ ਹੁੰਦਾ ਵਾ, ਕਦੇ ਵਾਕਿੰਗ ਨੋਜ਼ ਨਹੀਂ ਸੁਣਿਆ। ਹਾਂ ਆਪਾਂ ਕਿਹਾ ਸੀ ਕੋਈ ਵਾਕਿੰਗ ਨੋਜ਼?
2: ਪਤਾ ਨਹੀਂ, ਮੈਂ ਮੈਨੂੰ ਖਿਆਲ ਨਹੀਂ,
0: ਪਤਾ ਨਹੀਂ, ਮੈਂ ਤਾਂ ਮੰਨ ਜਾਣਾ,
2: ਅੱਜ ਤਾਂ ਮੈਂ ਜਾਗ ਵੀ ਗਿਆ ਸੀਗਾ, ਵੈਸੇ ਐਸੀ ਗੱਲ ਵੀ ਨਹੀਂ,
0: ਮੈਨੂੰ ਲੱਗਦਾ ਇਹਨਾਂ ਨੂੰ ਜਾਂ ਗਲਤ ਸੁਣਿਆ,
2: ਇਹਨਾਂ ਨੂੰ ਗਲਤ ਸੁਣ ਗਿਆ।
0: ਤੇ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ। ਹਰਮਨ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਮਿਹਰਬਾਨੀ। ਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਸਹੀ ਗੱਲ ਆ ਭਾਜੀ, ਸਲੂਟ। ਇਹ ਕਿਹੜੀ ਗੱਲ ਤੇ ਮਾਰਿਆ ਹੋਊਗਾ ਇਹਨਾਂ ਨੇ ਸਲੂਟ?
2: ਸਲੂਟ ਆ ਗਿਆ, ਸ਼ੁਕਰ ਕਰੋ, ਚੰਗੀ ਗੱਲ ਬਸ, ਨਮਸਤੇ।
0: ਆਪਣੇ ਕਈ ਵਾਰੀ ਸਲੂਟ ਦੂਜੀ ਸੈਂਸ ਚ ਹੁੰਦਾ ਨਾ, ਇੱਕੀ ਤੋਪਾਂ ਦੀ ਸਲਾਮੀ। ਤੇ ਨਰਿੰਦਰ ਭਾਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਨੂੰ, ਤੇ ਬਹੁਤ ਸੋਹਣੀ ਤੇ ਸੱਚੀ ਕਹਾਣੀ ਤੇ ਬਹੁਤ ਸੋਹਣਾ ਗੀਤ ਵੀ, ਤੇ ਸਭ ਦਾ ਦਿਨ ਵਧੀਆ ਵਧੀਆ ਜਾਵੇ। ਸਰਬੱਤ ਦਾ ਭਲਾ ਲੋਚਦੇ ਨੇ ਬੈਰੀ ਤੋਂ ਬੈਠੇ ਜੋਲ ਸਾਹਿਬ, ਧੰਨਵਾਦ, ਮਿਹਰਬਾਨੀ। ਸੰਜੇ ਪੂਜਾ ਜੀ ਕਹਿੰਦੇ ਕਿ ਨਾਈਸ ਕਹਾਣੀ, ਸਮੀ ਸਾਹਿਬ ਹੁਣ ਕਰ ਲਿਓ। ਦਿਲਬਾਗ ਸਿੰਘ ਗਿੱਲ ਜੀ ਕਹਿੰਦੇ ਕਿ ਨਾਈਸ ਕਹਾਣੀ, ਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਹੀ ਖੂਬਸੂਰਤ ਸੀ ਕਹਾਣੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਪਾਬਲਾ ਸਾਹਿਬ ਕਹਿੰਦੇ ਕਿ ਵੈਰੀ ਨਾਈਸ ਸਟੋਰੀ ਮਿੱਤਰ ਪਿਆਰਿਓ। ਤੇ ਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵੀਰਵਾਰ ਦਾ ਦਿਨ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ, ਤੰਦਰੁਸਤੀ ਲੈ ਕੇ ਆਵੇ ਤੇ ਸਭ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ, ਧੰਨਵਾਦ, ਮਿਹਰਬਾਨੀ। ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਸਿੱਖਿਆਦਾਇਕ ਸੀ, ਬਹੁਤ ਮਿਹਰਬਾਨੀ। ਤੇ ਢਿੱਲੋਂ ਸਾਹਿਬ ਧੰਨਵਾਦ ਤੁਹਾਡਾ, ਕਹਿੰਦੇ ਨੇ ਕਿ ਨਿੱਘੀ ਧੁੱਪ ਤੇ ਸੰਘਣੀ ਛਾਂ ਹੁੰਦੀ ਹੈ ਮਾਂ, ਕਹਿੰਦੇ ਧਰਤੀ ਵਰਗੀ ਹੁੰਦੀ ਹੈ ਮਾਂ, ਬੱਚੇ ਦੀ ਸਿਰਜਣਾ ਤੇ ਸ਼ਕਤੀ ਹੁੰਦੀ ਹੈ ਮਾਂ, ਬੱਚੇ ਦੀ ਕ੍ਰਿਸ਼ਮਾ ਤੇ ਭਗਤੀ ਦਾ ਸੁਮੇਲ ਹੁੰਦੀ ਹੈ ਮਾਂ, ਮਾਂ ਬਣਨਾ ਆਸਾਨ ਨਹੀਂ ਹੁੰਦਾ, ਮਾਂ ਤੋਂ ਵੱਧ ਕੋਈ ਜੱਗ ਤੇ ਮਹਾਨ ਨਹੀਂ ਹੁੰਦਾ, ਮੋਹ ਮਮਤਾ ਦਾ ਰਿਸ਼ਤਾ ਨਾ ਹੁੰਦਾ, ਜੇ ਮਾਂ ਨਾ ਹੁੰਦੀ ਤਾਂ ਰੱਬ ਵੀ ਨਾ ਹੁੰਦਾ, ਲਵ ਯੂ ਮਾਂ, ਮਿਸ ਯੂ ਮਾਂ। ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ, ਮਾਂ ਦਿਵਸ ਤੇ ਇਹਨਾਂ ਨੇ ਲਿਖਿਆ ਸੀ। ਤੇ ਧੰਨਵਾਦ, ਗੁੱਡ ਮਾਰਨਿੰਗ। ਕਹਿੰਦੇ ਕਿ ਕਰੇ ਕਬੂਲ ਦਵਾਵਾਂ ਰੱਬ ਸੱਚਾ, ਆਸਾਂ ਦਾ ਐਸਾ ਫੁੱਲ ਖਿਲੇ, ਜੋ ਵੀ ਖੁਦਾ ਨੇ ਚਾਹਿਆ ਤੁਝੇ ਵੋ ਸਭ ਖੁਸ਼ੀਆਂ ਮਿਲੇ। ਸੋ ਆਪ ਜੀ ਦੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਨਰਿੰਦਰ ਸਹਿਮੀ।
2: ਕਿਆ ਬਾਤ, ਕਿਆ ਐਂਟਰੀ ਕਰਾਈ ਆ ਬਾਈ, ਬੱਲੇ, ਮੈਂ ਕਿਹਾ ਗੁਲਾਮ ਅਲੀ ਆਣ ਲੱਗਾ। ਕਿਆ ਬਾਤ,
0: ਗੁਲਾਮ ਅਲੀ ਨੇ ਗੁਲਾਮ ਖਸਮ ਹੈ। ਜਾਂ ਫਿਰ ਥੋੜੀ ਜਿਹੀ ਠੰਡ ਵੱਧ ਗਈ ਤੇ ਫਿਰ ਜੁਕਾਮ ਅਲੀ ਹੋਇਆ,
2: ਜੁਕਾਮ ਅਲੀ। ਮੈਂ ਬੜੇ ਗੁਲਾਮ ਅਲੀ ਖਾਨ ਸਾਹਿਬ ਬਣਾਂਗਾ।
4: ਹਾਂਜੀ, ਨਹੀਂ ਜੀ, ਮੈਂ ਤੁਸੀਂ ਮੇਰਾ ਤਖਲਸ ਭਾਈ ਸਹੀ ਲਿਆ ਅੱਜ।
2: ਅੱਛਾ,
4: ਸੈਮੀ ਸਾਹਿਬ 5 ਪੁਆਇੰਟ।
0: ਤੁਸੀਂ ਬਹਾਨੇ ਨਾਲ ਇਹ ਦੱਸਣਾ ਚਾਹ ਰਹੇ ਹੋ ਵੀ ਤੁਸੀਂ ਹਲੇ 45 ਦੇ ਨੀ ਹੋਏ, ਬਹਾਨੇ ਨਾਲ ਇਹੋ ਦੱਸਿਆ।
4: ਮੈਂ ਤੁਹਾਨੂੰ, ਮੈਂ ਅੱਗੇ ਤੁਹਾਨੂੰ ਕਹਿਣਾ ਸੱਸੀ ਭਾਜੀ ਨੂੰ, ਜੋ ਭਾਜੀ 0 ਪੁਆਇੰਟ।
0: ਉਹ ਯਾਰ ਚੰਗੀ ਬਿਪਤਾ ਹੀ ਹੈ, ਗੱਲ ਹੈ ਬਾਲ ਦੀ ਗੱਲ ਹੈ, ਮਤਲਬ ਕੋਈ ਵੈਲਿਊ ਹੀ ਨੀ ਬੰਦੇ ਦੀ
4: ਅੱਜ ਕੱਲ੍ਹ। ਮੈਂ ਕਿਹਾ ਜਿਹਦਾ ਜਿਹਦਾ ਕਿਤੇ ਦੇਖ ਪਿਆ ਨਾ, ਕਦੇ ਆਈ ਡੀ ਦੇਖ ਪਈ ਜਿੱਥੇ ਲਿਖਿਆ ਹੋਇਆ ਤਾਂ ਡੇਟ ਆਫ ਬਰਥ, ਉਹਨੇ ਕਿਹਾ ਕਿ ਨਾ ਇਹਦੇ ਪੁਆਇੰਟ ਸਾਰੇ ਕੱਟੇ ਗਏ,
2: ਪੁਆਇੰਟ ਗਏ ਸਾਰੇ, ਪੁਆਇੰਟ ਗਏ
4: ਸਾਰੇ। ਮੈਂ ਕਿਹਾ ਲਾਜ ਤੁਹਾਡੇ ਕਿੰਨੇ ਆ,
0: ਬਿੱਦ ਬੁੱਧ ਮਿਲਦੀ ਹੁੰਦੀ ਸੀ ਨਾ, ਬਿੱਦ ਪਤਾ ਜਦੋਂ ਬਜ਼ੁਰਗ ਪੂਰੇ ਹੁੰਦੇ ਸੀ ਨਾ,
2: ਹਾਂ ਅੱਛਾ ਓਕੇ, ਹਾਂ
0: ਤੇ ਉਹਨਾਂ ਦੇ ਮਤਲਬ ਸੰਸਕਾਰ ਤੋਂ ਬਾਅਦ ਬਾਅਦ ਵਿੱਚ ਉਹ ਮਖਾਣੇ
2: ਮਖਾਣੇ ਤੇ ਬਦਾਮ ਵਗੈਰਾ,
0: ਜੇ ਕੋਈ ਚੰਗੇ ਘਰ ਦਾ ਹੋਵੇ ਤੇ ਵਿੱਚ ਛੁਆਰੇ, ਤੇ ਜੇ ਕੋਈ ਹੋਰ ਚੰਗੇ ਦਾ ਹੋਵੇ ਤੇ ਵਿੱਚ ਬਦਾਮ, ਏਦਾਂ ਕਰਕੇ ਨਾ ਉਹ ਇੱਕ ਇੱਕ ਮੁੱਠ ਦਿੰਦੇ ਹੁੰਦੇ
2: ਜੀ।
0: ਤੇ ਜਦੋਂ ਸਕੂਲ ਜਾਣਾ ਨਾ ਤੇ ਉਹ ਉਦੋਂ ਉਹ ਚੀਜ਼ਾਂ ਬੜੀਆਂ ਦੁਰਲੱਭ ਹੁੰਦੀਆਂ, ਨਹੀਂ ਲੱਭਦੀਆਂ ਹੁੰਦੀਆਂ, ਤੇ ਉਹ ਬਜ਼ੁਰਗ ਦੇਖਣਾ ਤੇ ਕਹਿਣਾ ਆਹ ਬਿੱਦ ਤੁਰੀ ਜਾਂਦੀ ਹੋਵੇ।
2: ਸਹੀ ਹੈ,
4: ਨਾਲੇ ਕਿੰਨੀ ਨੋਟਿਸ ਕਰਦੇ ਜਿਹੜੇ ਸੀ ਪਹਿਲਾਂ ਨੀ ਕਈ
0: ਇੰਨੇ ਬਦਾਮ ਪਾਏ ਆ ਨਾ ਇੱਕ ਮੁੱਠ ਚ, ਇੰਨੇ ਬਦਾਮ ਆਏ ਆ।
4: ਮੈਂ ਆਪਣਾ ਨਾ ਕਰ ਭਾਬੀ ਜੀ ਲਾਲ ਜੀ ਪੁੱਛਦੇ ਆ ਵੀ ਲਾਲ ਜੀ ਮੈਂ ਤੂੰ ਢੀਠ ਬਣ ਗਿਆ
2: ਸਹੀ
0: ਢੀਠ ਲਈ $199 ਡਿੱਗ ਪਿਆ ਜੀ ਭਾਈ ਕੱਲ ਤੋਂ ਲੈ ਲੋ ਯਾਰ ਸੋਨਾ ਕੋਈ, ਧੰਨਵਾਦ ਤੁਹਾਡਾ। ਇੰਨਾ ਪ੍ਰੀਤ ਜੀ ਨਹੀਂ ਲੈਣਾ ਇਹਨਾਂ ਨੇ ਸੋਨਾ, ਕਹਿੰਦਾ ਮੋਦੀ ਇੰਡੀਆ ਚ ਅਸਰ ਇੱਥੇ ਹੋਈ ਜਾਂਦੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਮੰਨਤ ਸੀਰੀਅਸਲੀ ਇਟਸ ਵੈਰੀ ਨਾਈਸ ਰਾਈਟਿੰਗ ਮੰਨਤ, ਅਤੇ ਮਿਊਜ਼ਿਕ ਕ੍ਰੀਏਟਿਡ ਬਾਈ ਯੂ ਅਤੇ ਲਵਡ ਇਟ। ਥੈਂਕ ਯੂ ਜਸਵਾਲ ਸਾਹਿਬ, ਬੱਚੇ ਨੂੰ ਐਪਰੀਸ਼ੀਏਟ ਕਰਨ ਦੀ। ਅਤੇ ਸਤਿ ਸ਼੍ਰੀ ਅਕਾਲ ਗਾਬਾ ਪਰਿਵਾਰ ਵੱਲੋਂ, ਸਤਿ ਸ਼੍ਰੀ ਅਕਾਲ ਆਈ ਹੈ। ਕਹਿੰਦੇ ਕ੍ਰਿਸ਼ਨਾ ਜੀ ਮੰਨਤ ਨੇ ਅਤੇ ਭਾਅ ਜੀ ਮੰਨਤ ਨੇ ਬਹੁਤ ਸੋਹਣਾ ਗਾਣਾ ਲਿਖਿਆ, ਪਰਮਾਤਮਾ ਉਹਨੂੰ ਹਮੇਸ਼ਾ ਖੁਸ਼ ਰੱਖੇ। ਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਤੇ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਹੈਵ ਅ ਨਾਈਸ ਡੇ। ਤੇ ਨਵੀਂ ਜੀ ਕਹਿੰਦੇ ਨੇ ਕਿ ਉੱਚੇ ਟਿੱਬੇ ਮੇਰੀ ਮਾਸੀ ਵਸਦੀ, ਜਦ ਮੈਂ ਜਾਵਾਂ ਖਿੜਕਾ ਹੱਸਦੀ, ਜਦ ਆਵਾਂ ਰੋ ਰੋ ਮਰਦੀ, ਇਸ ਬਾਤ ਦਾ ਜਵਾਬ ਆ ਪਿੱਟ ਸਿਆਪਾ ਫਿਲਮ ਵਾਲੀ ਸੋਨੂੰ ਬਾਜਵਾ। ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ ਸੁਣਨ ਵਾਲਿਆਂ ਨੂੰ, ਤੇ ਕਹਿੰਦੇ ਕਿ ਸੋ ਹਾਰਟ ਟੱਚਿੰਗ ਸਟੋਰੀ, ਕਾਂਟ ਸਟੋਪ ਇਮੋਸ਼ਨਸ। ਗੁਰਪ੍ਰੀਤ ਸਿੰਘ ਜੀ ਮੈਸੇਜ ਕਰਦੇ ਨੇ, ਪ੍ਰਿਆ ਜੀ ਸਤਿ ਸ਼੍ਰੀ ਅਕਾਲ, ਤੇ ਮਨਿੰਦਰ ਸੱਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਬਹੁਤ ਮਿਹਰਬਾਨੀ ਜੀ। ਕੁਲਵੰਤ ਸਿੰਘ ਬਾੜ ਜੀ ਕਹਿੰਦੇ ਕਿ ਅੱਜ ਦਾ ਦਿਨ ਤੁਹਾਡਾ ਵਧੀਆ ਵਧੀਆ ਰਹੇ। ਤੇ ਰਾਜਵਿੰਦਰ ਸਿੰਘ ਬਰਾੜ ਜੀ ਕਹਿੰਦੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ, ਰੱਬ ਕਰੇ ਸਭ ਦੀਆਂ ਮਾਵਾਂ ਸਲਾਮਤ ਰਹਿਣ, ਤੇ ਸਭ ਹੱਸਦੇ ਖੇਡਦੇ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਬੜੀ ਤੀਸਰੀ ਦੋਸਤ ਹੀ ਹੈ ਨਾ।
7: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ, ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
0: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 23 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
8: JBCO Films leke aaye ne action, emotion ate full on entertainment. Punjabi feature film Shera.
9: 5 saal baad mudiyan Shera, te mudiyan vi kede haathan ch?
10: Starring Parmesh Verma, Sonal Chauhan, Yogra Singh, Manav Vij ate hor vi ugge kalakar.
11: Main utthon vi mud ke aaya ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
8: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
10: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
12: ਹਾਂਜੀ, ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ, 16-74 ਯੇ ਨਹੀਂ ਹੈ 71-72, ਯੇ ਹੈ 16-74, ਯੇ ਹੈ 16-74, ਸੁਣਦੇ ਰਹੋ, ਹਾਂਜੀ AM।
13: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫਿਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਆਰਟਿਸਟ ਸੀ ਜਿਹੜਾ ਬੜੀਆਂ ਸੋਹਣੀਆਂ ਲੋਕਾਂ ਦੀਆਂ ਤਸਵੀਰਾਂ ਬਣਾਉਂਦਾ ਸੀ। ਕਹਿੰਦੇ ਉਹਦੀ ਮੁਹਾਰਤ ਸੀ ਕਿ ਹੂ ਬਹੂ ਉਸੇ ਤਰ੍ਹਾਂ ਦਾ ਚਿੱਤਰ ਘੜ ਦਿੰਦਾ, ਉਦਾਂ ਦੇ ਹਾਵ ਭਾਵ ਉਹ ਘੜ ਦਿੰਦਾ ਜਿੱਦਾਂ ਦੇ ਇਨਸਾਨ ਦੇ ਹੁੰਦੇ, ਇੱਦਾਂ ਕਹਿ ਲਓ ਕਿ ਜਾਨ ਹੀ ਪਾ ਦਿੰਦਾ। ਦੂਰ ਦੂਰ ਤੱਕ ਉਹਦੇ ਚਰਚੇ ਹੋਏ, ਲੋਕ ਵਾਹਵਾ ਹੀ ਪੈਸੇ ਦੇ ਕੇ ਅਤੇ ਉਹਦੇ ਕੋਲੋਂ ਆਪਣਾ ਚਿੱਤਰ ਬਣਾਉਣ ਦੇ ਵਿੱਚ ਬੜੀ ਵਡਿਆਈ ਸਮਝਦੇ, ਬੜਾ ਵੱਡਾ ਪਨ ਸਮਝਦੇ। ਇਸ ਦੂਰ ਦਰੇਡੇ ਤੱਕ ਜਦੋਂ ਉਹਦੀ ਗੱਲਬਾਤ ਪਹੁੰਚੀ ਤਾਂ ਫਿਰ ਇੱਕ ਪੱਤਰਕਾਰ ਉਹਦੀ ਇੰਟਰਵਿਊ ਕਰਦੇ ਲਿਆ। ਉਹਨੇ ਆਰਟਿਸਟ ਕੋਲੋਂ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਇੱਕ ਸਵਾਲ ਕੀਤਾ ਕਿ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਅਤੇ ਕਿੱਦਾਂ ਦਾ ਚਿੱਤਰ ਤੁਹਾਡੇ ਲਈ ਬਣਾਉਣਾ ਸਭ ਤੋਂ ਔਖਾ, ਕਿਹੜਾ ਚਿੱਤਰ ਤੁਸੀਂ ਆਸਾਨੀ ਦੇ ਨਾਲ ਘੜ ਲੈਂਦੇ ਹੋ। ਇਹ ਕੁਛ ਕੌਮਨ ਜਿਹੇ ਸਵਾਲ ਸੀ। ਉਹ ਕਿਹੜਾ ਚਿੱਤਰ ਆ ਜਿਹਦੇ ਨਾਲ ਸਭ ਤੋਂ ਵੱਧ ਤੁਹਾਨੂੰ ਕਮਾਈ ਹੁੰਦੀ ਹੈ। ਕਹਿਣ ਲੱਗਾ ਮੈਂ ਆਮ ਤੌਰ ਦੇ ਉੱਤੇ ਤਿੰਨ ਤਰ੍ਹਾਂ ਦੀਆਂ ਤਸਵੀਰਾਂ ਲੋਕਾਂ ਦੀਆਂ ਬਣਾਉਣਾ, ਤਿੰਨ ਤਰ੍ਹਾਂ ਦੀ ਪੇਂਟਿੰਗ ਮੈਂ ਕਰਦਾ। ਸਭ ਤੋਂ ਸਸਤੀ ਜਿੱਦਾਂ ਦਾ ਕੋਈ ਇਨਸਾਨ ਹੁੰਦਾ, ਜਿੱਦਾਂ ਦੀ ਉਹਦੀ ਸ਼ਕਲ ਸੂਰਤ ਹੁੰਦੀ ਆ, ਮੈਂ ਉਸੇ ਤਰ੍ਹਾਂ ਦਾ ਬਣਾ ਕੇ ਚਿੱਤਰ ਉਹਨੂੰ ਦੇ ਦਿੰਦਾ ਅਤੇ ਇਹਦਾ ਸਿਰਫ ਮੈਂ 100 ਰੁਪਈਆ ਲੈਂਦਾ ਅਤੇ ਦੂਸਰੀ ਦਾ ਮੈਂ 500 ਰੁਪਈਆ ਲੈਂਦਾ। ਉਹਦੇ ਵਿੱਚ ਜਿੱਦਾਂ ਦਾ ਇਨਸਾਨ ਹੁੰਦਾ ਵਾ ਉਸੇ ਨੂੰ ਥੋੜ੍ਹਾ ਜਿਹਾ ਨਿਖਾਰ ਦੇਈਦਾ। ਉਹ ਇਨਸਾਨ ਆਪ ਦੱਸ ਦਿੰਦਾ ਕਿ ਕਿਹੜੀ ਕਿਹੜੀ ਚੀਜ਼ ਉਹਨੇ ਠੀਕ ਕਰਨੀ ਆ, ਰੰਗ ਰੂਪ ਬਦਲਣਾ ਵਾ, ਕੋਈ ਮਾੜੇ ਮੋਟੇ ਨੈਨਕਸ਼ ਫਰਕ ਪਾਉਣਾ। ਸੋ ਇਹ ਛੋਟੇ ਛੋਟੇ ਜਿਹੇ ਬਦਲਾਅ, ਛੋਟਾ ਛੋਟਾ ਜਿਹਾ ਜਿਹੜਾ ਮੇਕਅਪ ਆ, ਇਹ ਵਾਲਾ ਮੈਂ ਥੋੜ੍ਹਾ ਜਿਹਾ ਮਹਿੰਗਾ ਚਿੱਤਰ ਬਣਾਉਣਾ ਅਤੇ ਸਭ ਤੋਂ ਮਹਿੰਗਾ ਉਹ ਵਾਲਾ ਮੈਂ ਚਿੱਤਰ ਬਣਾਉਣਾ ਵਾ ਜਿਹੜਾ ਇਨਸਾਨ ਹੁੰਦਾ ਨਹੀਂ ਆ, ਉਹਨੂੰ ਮੈਂ ਆਪਣੀ ਮਰਜ਼ੀ ਦੇ ਮੁਤਾਬਿਕ ਸੋਹਣਾ ਬਣਾ ਕੇ ਦੇਣਾ। ਅਸਲ ਦੇ ਵਿੱਚ ਉਹ ਚਿੱਤਰ ਉਹਦਾ ਨਹੀਂ ਹੁੰਦਾ, ਇੱਕ ਸਿਰਫ ਭਰਮ ਭੁਲੇਖਾ ਕਿ ਉਹ ਤਸਵੀਰ ਉਹਦੀ ਹੈ। ਅਸਲੀਅਤ ਦੇ ਵਿੱਚ ਉਹ ਤਸਵੀਰ ਕਿਸੇ ਹੋਰ ਦੀ ਹੀ ਬਣ ਜਾਂਦੀ ਹੈ, ਪਰ ਹਾਂ ਇਹ ਵੀ ਸੱਚਾਈ ਆ ਕਿ ਇਹ ਚਿੱਤਰ ਬੜੇ ਵੱਧ ਪੈਸੇ ਦੇ ਕੇ ਬਣਾਇਆ ਜਾਂਦਾ। ਅਤੇ ਅਗਲਾ ਸਵਾਲ ਜਿੱਦਾਂ ਪੱਤਰਕਾਰ ਨੇ ਜਾਂ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸੀ ਕਿ ਫਿਰ ਸਭ ਤੋਂ ਮਹਿੰਗਾ ਤੇਰਾ ਚਿੱਤਰ ਕਿਹੜਾ ਵਿਕਦਾ, ਅਤੇ ਕਹਿਣ ਲੱਗਾ ਤੀਸਰੇ ਨੰਬਰ ਦਾ। ਸਭ ਤੋਂ ਵੱਧ ਲੋਕਾਂ ਦੀ ਡਿਮਾਂਡ ਉਹੀ ਆਉਂਦੀ ਆ ਕਿ ਜੋ ਆਪਾਂ ਨਹੀਂ ਆ ਉੱਦਾਂ ਦਾ ਸਾਨੂੰ ਬਣਾ ਕੇ ਵਿਖਾ। ਤਾਂ ਆਪਣੀ ਮਰਜ਼ੀ ਦੇ ਨਾਲ ਵੱਧ ਤੋਂ ਵੱਧ ਹਾਰ ਸ਼ਿੰਗਾਰ ਕਰ। ਅਗਲੇ ਦੱਸ ਦਿੰਦੇ ਆ ਕਿ ਫਲਾਣੇ ਵਰਗਾ ਮੈਂ ਲੱਗਣਾ ਚਾਹੁੰਦਾ, ਫਲਾਣਾ ਸਟਾਰ, ਫਲਾਣਾ ਸਿੰਗਰ, ਫਲਾਣੀ ਹੀਰੋਇਨ। ਸੋ ਕੁਛ ਨਾ ਕੁਛ ਇੱਦਾਂ ਦਾ ਦੱਸਦੇ ਆ ਅਤੇ ਫਿਰ ਉਹਨਾਂ ਦਾ ਚਿੱਤਰ ਉਸ ਤਰੀਕੇ ਦਾ ਬਣਾ ਦਿੱਤਾ ਜਾਂਦਾ। ਇਹ ਇੱਕ ਹੈਰਾਨੀ ਦੀ ਗੱਲ ਸੀ ਕਿ ਸਭ ਤੋਂ ਮਹਿੰਗਾ ਚਿੱਤਰ ਉਹ ਆ ਜਿਹੜੇ ਉਹ ਲੋਕ ਅਸਲੀਅਤ ਦੇ ਵਿੱਚ ਖੁਦ ਹਨ ਹੀ ਨਹੀਂ, ਉਹ ਕਿਸੇ ਹੋਰ ਵਰਗਾ ਦਿਖਣਾ ਚਾਹੁੰਦੇ ਨੇ ਅਤੇ ਉਹਦਾ ਉਹ ਸਭ ਤੋਂ ਵੱਧ ਹਰਜਾਨਾ ਭਰਦੇ ਨੇ, ਸਭ ਤੋਂ ਵੱਧ ਮਿਹਨਤਾਨਾ ਦਿੰਦੇ ਨੇ। ਸ਼ਾਇਦ ਬੜਿਆਂ ਦੇ ਮਨ ਦੇ ਵਿੱਚ ਆਇਆ ਹੋਵੇ ਕਿ ਇੱਦਾਂ ਦਾ ਆਰਟਿਸਟ ਕਿੱਥੇ ਮਿਲਦਾ, ਇੱਦਾਂ ਦਾ ਬੰਦਾ ਕਿੱਥੇ ਮਿਲਦਾ ਜਿਹੜਾ ਇੱਦਾਂ ਦੀਆਂ ਤਸਵੀਰਾਂ ਬਣਾਉਂਦਾ, ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਤੁਸੀਂ ਉਹਨੂੰ ਜਾਣਦੇ। ਜੇ ਮੈਂ ਨਾਂ ਲਊਂਗਾ ਤਾਂ ਸ਼ਾਇਦ ਤੁਸੀਂ ਜਾਣ ਜਾਓਗੇ, ਅਤੇ ਜੇ ਮੈਂ ਇਹ ਕਹਾਂ ਕਿ ਮੇਰੇ ਨਾਲੋਂ ਵੀ ਵੱਧ ਤੁਸੀਂ ਉਹਨੂੰ ਜ਼ਿਆਦਾ ਜਾਣਦੇ ਹੋ ਅਤੇ ਤਾਂ ਵੀ ਹੈਰਾਨੀ ਵਾਲੀ ਗੱਲ ਹੈ। ਅਤੇ ਜੇ ਮੈਂ ਇਹ ਕਹਾਂ ਕਿ ਜਿੰਨੇ ਵੀ ਇਸ ਟਾਈਮ ਸੁਣ ਰਹੇ ਨੇ ਉਹ ਸਾਰੇ ਪਰਸਨਲੀ ਇੱਕ ਦੂਸਰੇ ਤੋਂ ਬਿਹਤਰ ਉਹਨੂੰ ਜਾਣਦੇ ਨੇ, ਅਤੇ ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਉਹ ਚਿੱਤਰਕਾਰ ਤੁਸੀਂ ਖੋਦ ਹੋ, ਉਹ ਆਰਟਿਸਟ ਤੁਸੀਂ ਖੋਦ ਹੋ, ਅਸੀਂ ਆਪੋ ਆਪਣੇ ਚਿੱਤਰ ਦੇ ਆਰਟਿਸਟ ਹਾਂ। ਅਤੇ ਜੇ ਆਪਾਂ ਆਪਣੇ ਆਪ ਦੀ ਇੰਟਰਵਿਊ ਕਰੀਏ ਤਾਂ ਸਾਨੂੰ ਅੰਦਰੋਂ ਇਸ ਚੀਜ਼ ਦਾ ਜਵਾਬ ਵੀ ਮਿਲ ਜਾਊਗਾ, ਅਸੀਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੇ ਅਸੀਂ ਬਣਨਾ ਨਹੀਂ ਚਾਹੁੰਦੇ, ਉੱਦਾਂ ਦੇ ਅਸੀਂ ਦਿਖਣਾ ਨਹੀਂ ਚਾਹੁੰਦੇ ਜੋ ਰੱਬ ਨੇ ਸਾਨੂੰ ਬਣਾ ਕੇ ਭੇਜਿਆ। ਅਜੋਕੇ ਸਮੇਂ ਦੀ ਸੱਚਾਈ ਆ ਕਿ ਆਪਾਂ ਉੱਦਾਂ ਦੇ ਨਹੀਂ ਦਿਖਣਾ ਚਾਹੁੰਦੇ, ਉਹਨੇ ਜਿੱਦਾਂ ਦਾ ਬਣਾਇਆ ਸ਼ਾਇਦ ਬਹੁਤ ਵਧੀਆ ਬਣਾ ਕੇ ਭੇਜਿਆ, ਆਪਣੀ ਵੱਲੋਂ ਉਸ ਕੁਦਰਤ ਨੇ ਸਾਨੂੰ ਸਭ ਤੋਂ ਬਿਹਤਰ ਬਣਾ ਕੇ ਭੇਜਿਆ। ਕਹਿੰਦੇ ਨੇ ਹਰ ਇੱਕ ਇਨਸਾਨ ਨੂੰ ਜਦੋਂ ਬਣਾਇਆ ਤਾਂ ਰੱਬ ਨੇ ਕੰਨ ਦੇ ਵਿੱਚ ਕਿਹਾ ਸੀ ਤੇਰੇ ਤੋਂ ਸੋਹਣਾ ਹੋਰ ਕੋਈ ਨਹੀਂ ਬਣਾਇਆ, ਇਹ ਵਾਲਾ ਇੱਕ ਮਲਾਲ ਦੇ ਕੇ ਭੇਜਿਆ ਸੀ। ਪਰ ਅਜੋਕੇ ਸਮੇਂ ਦੇ ਵਿੱਚ ਲੱਗਦਾ ਕਿ ਜਾਂ ਤਾਂ ਰੱਬ ਇਹ ਗੱਲ ਕਹਿਣੋਂ ਭੁੱਲ ਜਾਂਦਾ, ਅਤੇ ਜਾਂ ਫਿਰ ਇਨਸਾਨ ਨੂੰ ਲੱਗਦਾ ਕਿ ਨਹੀਂ ਉਹਦੇ ਕੋਲ ਕਮੀ ਪੇਸ਼ੀ ਰਹਿ ਗਈ ਹੈ, ਮੈਂ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਨਿਖਾਰ ਕਰਾਂ। ਸੋ ਤਿੰਨ ਤਰ੍ਹਾਂ ਦੇ ਚਿੱਤਰ ਆਪਾਂ ਵੀ ਘੜਦੇ ਹਾਂ ਆਪਣੇ ਆਪ ਦੇ, ਜੋ ਅਸੀਂ ਅਸਲੀਅਤ ਦੇ ਵਿੱਚ ਹਾਂ ਉਹੀ ਰਹਿ ਕੇ ਬਹੁਤ ਘੱਟ ਖੁਸ਼, ਅਤੇ ਦੂਸਰੇ ਨੰਬਰ ਦੇ ਉੱਤੇ ਉਹ ਲੋਕ ਨੇ ਜਿਹੜੇ ਥੋੜ੍ਹਾ ਬਹੁਤਾ ਟੱਚ ਅਪ ਜਿਹਾ ਕਰਦੇ ਰਹਿੰਦੇ, ਬਹੁਤ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਪਾਉਂਦੇ। ਹਾਂ ਇੰਨਾ ਜ਼ਰੂਰ ਆ ਕਿ ਉਹ ਜੋ ਹਨ ਆਸਾਨੀ ਦੇ ਨਾਲ ਪਛਾਣੇ ਜਾਂਦੇ ਨੇ ਕਿ ਇਹ ਉਹੀ ਆ। ਹਾਂ ਥੋੜ੍ਹਾ ਜਿਹਾ ਫਰਕ ਪਾ ਲਿਆ, ਆਹ ਵਾਲ ਅੱਜ ਛੋਟੇ ਕੱਟ ਲਏ, ਵੱਡੇ ਕੱਟ ਲਏ, ਲੰਮੇ ਰੱਖ ਲਏ, ਕੱਪੜੇ ਬਦਲ ਲਏ, ਸੋ ਹਲਕਾ ਫੁਲਕਾ ਜਿਹਾ ਮੇਕਅਪ। ਪਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਭਰਮਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਚੰਗੀ ਤਰ੍ਹਾਂ ਤਿਆਰ ਹੋ ਲੈਣ ਅਤੇ ਪਛਾਣੇ ਨਹੀਂ ਜਾਂਦੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਦੂਸਰਿਆਂ ਵਰਗਾ ਦਿਖਣਾ ਚਾਹੁੰਦੇ ਨੇ, ਉਹਨਾਂ ਨੇ ਮਨ ਦੇ ਵਿੱਚ ਕੋਈ ਨਾ ਕੋਈ ਕਰੈਕਟਰ ਧਾਰਿਆ ਹੁੰਦਾ ਅਤੇ ਫਿਰ ਉਹਦੀ ਰੀਸ ਕਰਦੇ ਨੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਹੈ ਜੇਕਰ ਉਹ ਆਪਣੇ ਲੀੜੇ ਕੱਪੜੇ ਆਪਣਾ ਮੇਕਅਪ ਉਤਾਰ ਦੇਣ ਤਾਂ ਸ਼ਾਇਦ ਪਛਾਣੇ ਨਾ ਜਾਣ। ਪਤਾ ਨਹੀਂ ਕਿਉਂ ਅਜੋਕੇ ਇਨਸਾਨ ਨੂੰ ਇਸ ਚੀਜ਼ ਦੇ ਵਿੱਚ ਖੁਸ਼ੀ ਮਿਲ ਰਹੀ, ਜੋ ਰੱਬ ਨੇ ਸਾਨੂੰ ਬਣਾਇਆ ਵਾ, ਜੋ ਕੁਦਰਤ ਨੇ ਸਾਨੂੰ ਬਣਾਇਆ, ਉਸ ਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਨੈਣ ਨਕਸ਼ ਦਿੱਤੇ ਨੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਜੋ ਉਹਨੇ ਸਾਨੂੰ ਰੰਗ ਰੂਪ ਦਿੱਤਾ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਜੋ ਉਹਨੇ ਸਾਨੂੰ ਕੱਦ ਕਾਠ ਦਿੱਤਾ ਜਿੱਦਾਂ ਦੇ ਸਾਨੂੰ ਵਾਲ ਦਿੱਤੇ ਨੇ ਜਿੱਦਾਂ ਦਾ ਉਹ ਸੰਸਾਰ ਨੂੰ ਦਿੱਤਾ, ਨਹੀਂ ਉਹਦੇ ਵਿੱਚ ਸੰਤੁਸ਼ਟੀ ਨਹੀਂ ਆ ਅਜੋਕੇ ਇਨਸਾਨ ਦੀ। ਅਤੇ ਇਹ ਇੱਕ ਸਾਡੀ ਅੱਜ ਦੀ ਸੱਚਾਈ ਹੈ। ਕਿਸੇ ਨੂੰ ਲੱਗਦਾ ਮੈਂ ਨੱਕ ਵੱਡਾ ਕਰ ਲਾਂ ਛੋਟਾ ਕਰ ਲਾਂ, ਕਿਸੇ ਨੂੰ ਲੱਗਦਾ ਮੇਰੇ ਬੁੱਲ ਵੱਡੇ ਹੋਣੇ ਚਾਹੀਦੇ, ਕਿਸੇ ਨੂੰ ਲੱਗਦਾ ਮੇਰੀਆਂ ਗੱਲਾਂ ਬਾਹਰ ਨੂੰ ਹੋਣੀਆਂ ਚਾਹੀਦੀਆਂ, ਕਿਸੇ ਨੂੰ ਲੱਗਦਾ ਮੇਰੇ ਚਿਹਰੇ 'ਤੇ ਵਾਲ ਹੀ ਬੇਲੋੜੇ ਉਗਾਏ ਨੇ। ਇਨਸਾਨ ਹਰ ਇੱਕ ਉਹ ਯਤਨ ਲਾਉਂਦਾ ਕਿ ਮੈਂ ਜੋ ਹਾਂ ਉਹ ਮੈਂ ਦਿਖਾਈ ਨਾ। ਅਸੀਂ ਸਾਰਿਆਂ ਨੇ ਆਪੋ ਆਪਣੇ ਕਰੈਕਟਰ ਚੁਣ ਕੇ ਰੱਖੇ ਨੇ, ਅਸੀਂ ਚਾਹੁੰਦੇ ਹਾਂ ਕਿ ਉੱਦਾਂ ਦਾ ਬਣ ਜਾਈਏ। ਸੋ ਹੁਣ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਉਹ ਆਰਟਿਸਟ ਤੁਸੀਂ ਆਪ ਹੀ ਹੋ, ਜੋ ਆਪਾਂ ਹਾਂ ਜਿੱਦਾਂ ਦੇ ਆਪਾਂ ਹਾਂ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਅਤੇ ਜਦੋਂ ਇਸੇ ਚੀਜ਼ ਦੇ ਵਿੱਚ ਹੀ ਸੰਤੁਸ਼ਟੀ ਨਹੀਂ, ਤੁਹਾਡੀ ਆਪੇ ਦੇ ਵਿੱਚ ਸੰਤੁਸ਼ਟੀ ਨਹੀਂ, ਤਾਂ ਕਹਿੰਦੇ ਨੇ ਕਿ ਫਿਰ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਸੰਤੁਸ਼ਟੀ ਨਹੀਂ ਹੋ ਸਕਦੀ। ਜਦੋਂ ਇਨਸਾਨ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ, ਆਪਣੀ ਦਿੱਖ ਤੋਂ ਜਿਹੜਾ ਇਨਸਾਨ ਸੰਤੁਸ਼ਟ ਨਹੀਂ, ਉਹ ਆਪਣੀ ਕਮਾਈ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੀ ਸੰਤਾਨ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਸ ਰੱਬ ਦੀਆਂ ਮਿਲੀਆਂ ਢੇਰ ਨਿਆਮਤਾਂ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਇਸ ਸਮਾਜ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ, ਇਸ ਚੱਲ ਰਹੀ ਰਾਜਨੀਤੀ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੇ ਧਰਮ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਹਰ ਇੱਕ ਚੀਜ਼ ਦੇ ਉੱਤੇ ਸਵਾਲ ਉਠਾਊਗਾ। ਜਿਹੜਾ ਆਪਣੇ ਆਪ ਨੂੰ ਬਦਲਣ ਦੀ ਬਿਰਤੀ ਰੱਖਦਾ ਉਹ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਿਕ ਢਾਲ ਕੇ ਫਿਰ ਵਰਤਣ ਦੀ ਬਿਰਤੀ ਰੱਖੂਗਾ। ਉਹ ਚਾਹੂਗਾ ਕਿ ਸਾਰਾ ਕੁਛ ਮੇਰੇ ਮੁਤਾਬਿਕ ਚੱਲੇ, ਕਿਉਂਕਿ ਗੱਲ ਇੱਕ ਪਾਸੋਂ ਸ਼ੁਰੂ ਹੁੰਦੀ ਆ ਉੱਥੇ ਖਤਮ ਨਹੀਂ ਹੋ ਜਾਂਦੀ। ਜੇ ਕਹਾਣੀ ਸਿਰਫ ਇੰਨੀ ਕੁ ਹੋਵੇ ਤਾਂ ਫਿਰ ਸ਼ਾਇਦ ਇੰਨਾ ਖਲਾਰਾ ਨਾ ਪਵੇ, ਫਿਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਕਿਉਂਕਿ ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਉੱਥੇ ਜਾ ਕੇ ਪੈਂਦਾ ਜਦੋਂ ਇਨਸਾਨ ਹਰ ਇੱਕ ਆਸ ਪਾਸ ਦੀ ਸ਼ੈਅ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਬਦਲਣ ਦੇ ਵਿੱਚ ਕਈ ਵਾਰੀ ਆਪਾਂ ਗਲਤ ਵੀ ਬਦਲਦੇ ਨੇ, ਕਿਉਂਕਿ ਆਪਾਂ ਆਖਿਰਕਾਰ ਇਨਸਾਨ ਹਾਂ, ਰੱਬ ਨਹੀਂ। ਸਾਰਾ ਕੁਛ ਆਪਾਂ ਬਦਲਣਾ ਚਾਹੁੰਦੇ ਹਾਂ ਜੋ ਆਸ ਪਾਸ ਸਾਡੇ ਕੁਦਰਤ ਨੇ ਬਣਾਇਆ। ਸ਼ੁਰੂਆਤ ਆਪਣੇ ਆਪ ਤੋਂ ਕਰ ਲਈ ਦੀ। ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਆਪਣੀ ਆਪਣੀ ਲੱਗੀ ਹੋਏਗੀ। ਕੋਸ਼ਿਸ਼ ਇਹ ਹੋਈ ਕਿ ਜੋ ਆਪਾਂ ਹਾਂ, ਜਿੱਦਾਂ ਦੇ ਆਪਾਂ ਹਾਂ, ਉਹਦੇ ਵਿੱਚ ਸਾਨੂੰ ਰੱਬ ਸੰਤੁਸ਼ਟੀ ਦੇਵੇ। ਆਪਣੀਆਂ ਅਰਦਾਸਾਂ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਕਰੀਏ ਕਿ ਜਿੱਦਾਂ ਦੇ ਆਪਾਂ ਹਾਂ, ਜੋ ਸਾਨੂੰ ਉਹਨੇ ਬਣਾਇਆ ਬਹੁਤ ਬਿਹਤਰ ਬਣਾ ਕੇ ਭੇਜਿਆ, ਇਸ ਤੋਂ ਬਿਹਤਰ ਹੋਰ ਕੁਛ ਨਹੀਂ ਹੋ ਸਕਦਾ। ਹਾਂ, ਆਪਣੇ ਆਪ ਦਾ ਖਿਆਲ ਰੱਖਣਾ, ਆਪਣੇ ਆਪ ਦਾ ਹਾਰ ਸ਼ਿੰਗਾਰ ਕਰਨਾ ਇੱਕ ਹੱਦ ਤੱਕ ਬਿਲਕੁਲ ਠੀਕ, ਪਰ ਜਦੋਂ ਇਨਸਾਨ ਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਕਿ ਨਹੀਂ, ਉਹਨੂੰ ਜੋ ਨੈਣ ਨਕਸ਼ੇ ਜੋ ਰੰਗ ਰੂਪ ਦਿੱਤਾ ਗਿਆ ਉਹ ਸਹੀ ਨਹੀਂ, ਤੇ ਫਿਰ ਖਲਾਰਾ ਸ਼ੁਰੂ ਹੋ ਜਾਂਦਾ। ਇਹ ਖਲਾਰਾ ਦੂਰ ਤੱਕ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਤੇ ਬੇਨਤੀ ਇਹ ਹੋਈ ਕਿ ਤੁਸੀਂ ਜੋ ਹੋ, ਜਿੱਦਾਂ ਦੇ ਹੋ, ਬਹੁਤ ਸੋਹਣੇ ਹੋ, ਉਹਨੇ ਤੁਹਾਨੂੰ ਬਹੁਤ ਵਧੀਆ ਬਣਾਇਆ, ਤੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਚਾਹੀਦੀ ਹੈ। ਫਿਰ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਆਪਣੀ ਨੌਕਰੀ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਲੱਗੂਗਾ ਕਿ ਤੁਹਾਡੇ ਬੱਚੇ ਵੀ ਬੜੇ ਆਗਿਆਕਾਰ ਹੋ ਗਏ ਨੇ, ਫਿਰ ਤੁਹਾਨੂੰ ਲੱਗੂਗਾ ਕਿ ਸਮਾਜ ਵੀ ਬਹੁਤ ਸੋਹਣਾ, ਇਹ ਸਾਰੇ ਲੋਕ ਤੁਹਾਨੂੰ ਲੱਗੂਗਾ ਕਿ ਮੇਰੇ ਮਦਦਗਾਰ ਨੇ, ਰਿਸ਼ਤੇਦਾਰ ਵੀ ਤੁਹਾਨੂੰ ਚੰਗੇ ਲੱਗਣਗੇ, ਤੇ ਫਿਰ ਬਹੁਤ ਸਾਰਾ ਤੁਹਾਡਾ ਸਮਾਂ ਵੀ ਬਚ ਜਾਊਗਾ। ਬੜਾ ਸਾਰਾ ਸਮਾਂ ਬਚਾ ਕੇ ਤੁਸੀਂ ਕਿਤੇ ਸਮਾਜ ਦੇ ਕੋਈ ਧਰਮ ਕਰਮ ਦੇ ਕੰਮਾਂ 'ਚ ਵੀ ਲਾ ਪਾਓਗੇ, ਕਿਉਂਕਿ ਅਜੋਕਾ ਇਨਸਾਨ ਕਹਿੰਦੇ ਨੇ ਕਿ ਜ਼ਿਆਦਾਤਰ ਸਮਾਂ ਆਪਣਾ ਆਪਣੇ ਆਪ ਨੂੰ ਬਦਲਣ 'ਤੇ ਹੀ ਵਿਅਰਥ ਗਵਾ ਰਿਹਾ, ਅਤੇ ਫਿਰ ਉਹ ਇਹ ਦੋਸ਼ ਦਿੰਦਾ ਕਿ ਟ੍ਰੈਫਿਕ ਬਹੁਤ ਹੋ ਗਈ ਆ, ਸਮਾਂ ਕਿੱਥੇ ਬਚਦਾ, ਸੌਣ ਲਈ ਟਾਈਮ ਨਹੀਂ ਬਚਦਾ। ਇੱਦਾਂ ਦੀਆਂ ਢੇਰ ਸਾਰੀਆਂ ਆਪਾਂ ਕੰਪਲੇਂਟਸ ਕਰਦੇ ਹਾਂ, ਅਤੇ ਹੱਲ ਉਹਨਾਂ ਦਾ ਕਿਸੇ ਹੋਰ ਕੋਲ ਨਹੀਂ, ਤੁਹਾਡੇ ਆਪਣੇ ਕੋਲ। ਅਤੇ ਜੇ ਕਿਸੇ ਨੂੰ ਸਮਝ ਲੱਗੇ ਤਾਂ ਜ਼ਰੂਰ ਆਪਣੀਆਂ ਮੁਸੀਬਤਾਂ ਦਾ ਹੱਲ ਆਪ ਕਰ ਲੈਣਾ ਚਾਹੀਦਾ। ਧੰਨਵਾਦ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, yoy Hanji Hanji,
3: Hanji Radio.
4: ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी, हैरिस पार्क विच भी स्पेशल ऑफर विच पाओ, 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310, डिलीवरी सिद्धि कर दे एड्रेस तक, हुने डायल करो 0406-966-668 और विजिट shipglobal.au।
5: 14 मई 2026 वीरवार का दिन, भारत आस्ट्रेलिया ते दुनिया जहान दियां खबरां लेके आए। इंटरनेशनल न्यूज़ दे नाल शुरुआत करते हैं। आओ सब तो पहला खबर नेतन्याहू दे नाल जुड़ी, इजराइल दे प्रधानमंत्री ने, पर जिवें कि इन्हां दे दोस्त डोनाल्ड ट्रंप अक्सर बयान दे दिंदे ने पर बहुत ही वार उन्हां ते यकीन करना मुश्किल हो जांदा। अजे दे विच हुण बेंजामिन नेतन्याहू दे बयान दे उत्ते भी यकीन किया जाए या नहीं, यह सवाल पैदा होने लग पे। UAE ने इस गल तो इनकार किया है कि इजराइल के प्रधानमंत्री बेंजामिन नेतन्याहू ने खाड़ी देशों का दौरा किया। बयान अजिहे समय च सामने आया जदों इजराइल ने दावा किया है कि नेतन्याहू ने UAE का गुप्त दौरा किया। अजिहा हुण इजराइल ने क्यों किया, इस दियां बहुत सारिया वजूहत हो सकदियां ने। उधर UAE के विदेश मंत्रालय ने बयान दे विच कहा कि UAE दोहरांदा रहा है कि इजराइल के नाल उन्हां दे संबंध जनतक ने, अधिकारक रूप दे नाल अब्राहम एकॉर्ड दे ढांचे दे अंदर ही यह संबंध चलणगे। यह संबंध किसी गैर पारदर्शी या फिर किसी अनफॉर्मल व्यवस्था दे उत्ते आधारित नहीं हो सकते। इजराइल दे प्रधानमंत्री दफ्तर दी तरफ तो दावा किया गया कि नेतन्याहू दी UAE दी यह गुप्त यात्रा UAE ते इजराइल दे संबंधां नूं इतिहासिक मुकाम ते पहुंचा गई है। UAE ने यह भी खारिज किया है कि उसने किसी भी इजराइली फौजी वफद की मेज़बानी नहीं की। इजराइल दे दावियां तो UAE ने कुछ ही घंटिया के अंदर अंदर इस नूं खारिज भी कर दिता। इजराइल दे प्रधानमंत्री दफ्तर ने 13 मई की रात 11 बजे एक्स के उत्ते लिखिया सी कि फरवरी के अखीर दे विच जंग शुरू होने तो बाद नेतन्याहू ते UAE दे राष्ट्रपति शेख मुहम्मद बिन जायद की मुलाकात नूं कई मायनों के इतिहासक किया जा सकता। हो सकता है कि UAE ने इजराइल ने इस करके भी किया हो ताकि इस दे नाल ईरान दे नाल UAE दे या खाड़ी मुल्कां दे संबंधां दे उत्ते असर पैन। पर फिलहाल हुण UAE ने जदों इस खबर नूं खारिज ही कर दिता तां जाहिर जी गल है कि कोई असर नहीं पैन लग्या। खैर नेतन्याहू दा गुप्त दौरा होया होवे या ना होया होवे, पर इधर डोनाल्ड ट्रंप दा जनतक दौरा जिहड़ा उह जरूर हो गया, चीन दा दौरा। और इस दौरे दे दरम्यान बहुत सारियां खबरां दुनिया भर दा मीडिया दिखा रहा है, प्रकाशित कर रहा है। अमरीकी राष्ट्रपति डोनाल्ड ट्रंप ते चीन दे राष्ट्रपति जी जिनपिंग दे दरम्यान बीजिंग दे ग्रेट हॉल ऑफ पीपल दे विच मुलाकात हुई। ट्रंप ने जिनपिंग दे नाल उसे अंदाज दे विचों घुट के हाथ मिलाया जिवें उह दूसरे नेतावां दा एक हाथ दे उत्ते दूजा हाथ धर लैंदे ने। ट्रंप दे स्वागत दे लई जी जिनपिंग ग्रेट हॉल दी जिहड़ियां पौड़ियां सी उस तों थले उतरदे दिखाई दिते। रैड कारपेट दे उत्ते ट्रंप दा स्वागत किया गया, एक फौजी टुकड़ी ने भी उत्थे ट्रंप नूं सलामी दिती। ग्रेट हॉल ऑफ द पीपल Tiananmen स्क्वेयर दे विच स्थित एक सरकारी इमारत है। इसका इस्तेमाल बहुत सारिया सरकारी गतिविधियां ते विदेशी नेतावां दे स्वागत दे लई किया जाता है। ट्रंप जदों बुधवार दे दिन बीजिंग पहुंचे सी तो उस दिन उन्हां दा स्वागत चीन दे उपराष्ट्रपति हान जेंग ने किया सी। उस तो बाद वह फोर सीजनज होटल चले गए जिथे उन्होंने रात बिताई। ग्रेट हॉल ऑफ पीपल दे विच जिनपिंग दे नाल मुलाकात तो इलावा दोहां नेतावां दे दरम्यान दवली गलबात भी होनी है, बंद कमरा बैठक है, ज़्यादा खबर नहीं आनगियां। तो फिर शाम नूं होण वाला डिनर भी है। इस दरम्यान ट्रंप ने जिनपिंग नूं एक महान नेता करार दे दिता। चीन पहुँचते ही ट्रंप ने कहा कि उन्होंने लिए यह सन्मान की गल है। ट्रंप ते जिनपिंग दे दरम्यान हुई मुलाकात तो बाद उन्होंने भी कहा कि साढ़े संबंध चंगे रहे ने, जद भी कोई मुश्किल आई है असी उसनू मिलके सुलझाया, मैं जिनपिंग नूं फोन करदा वह मैनू फोन करते हैं। लोगों को नहीं पता कि जदों कोई भी समस्या होंदी है तो उसका हल कितनी जल्दी असी कढ लैने, ਉਹਨਾਂ ਕਿਹਾ ਕਿ ਮੈਂ ਹਰ ਕਿਸੇ ਨੂੰ ਕਹਿੰਦਾ ਕਿ ਤੁਸੀਂ ਇੱਕ ਮਹਾਨ ਨੇਤਾ ਹੋ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੌਰੇ ਦੇ ਉੱਤੇ ਦੁਨੀਆ ਦੇ ਸਭ ਤੋਂ ਬਿਹਤਰੀਨ ਕਾਰੋਬਾਰੀ ਲੀਡਰਸ ਨੂੰ ਉਹ ਆਪਣੇ ਨਾਲ ਲੈ ਕੇ ਆਏ ਨੇ, ਜੋ ਸਿਰਫ ਸਿਖਰ ਲਈ ਲੋਕ ਨੇ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਏਗੀ ਔਰ ਇਹਨਾਂ ਦੇ ਜਿਨਪਿੰਗ ਦੇ ਨਾਲ ਮੁਲਾਕਾਤ ਹੋਣਾ ਉਹਨਾਂ ਦੇ ਲਈ ਸਨਮਾਨ ਦੀ ਗੱਲ ਹੈ। ਵੈਸੇ ਟਰੰਪ ਨੇ ਸਨਮਾਨ ਦੀ ਗੱਲ ਕਿੰਗ ਚਾਰਲਸ ਦੇ ਦੌਰੇ ਵੇਲੇ ਨਹੀਂ ਸੀ ਕਹੀ, ਇਸ ਗੱਲ ਨੂੰ ਵੀ ਯਾਦ ਰੱਖਿਆ ਜਾਵੇ। ਦੱਸ ਦਈਏ ਕਿ ਇੱਧਰ ਜ਼ੀ ਜਿਨਪਿੰਗ ਨੇ ਵੀ ਟਰੰਪ ਦੇ ਨਾਲ ਰਲ ਕੇ ਚਰਚਾ ਕੀਤੀ ਅਤੇ ਕਿਹਾ ਕਿ 2026 ਨੂੰ ਇਤਿਹਾਸਕ ਸਾਲ ਬਣਾਇਆ ਜਾਵੇ, ਅਸੀਂ ਕੰਪੀਟੀਟਰ ਨਹੀਂ ਬਲਕਿ ਪਾਰਟਨਰ ਹੋਣੇ ਚਾਹੀਦੇ ਹਾਂ। ਉਹਨਾਂ ਨੇ ਅਮਰੀਕਾ ਦੀ ਆਜ਼ਾਦੀ ਦੇ 250ਵੇਂ ਸਾਲ ਦੇ ਉੱਤੇ ਟਰੰਪ ਅਤੇ ਅਮਰੀਕੀ ਜਨਤਾ ਨੂੰ ਵਧਾਈ ਵੀ ਦਿੱਤੀ, ਕਿਹਾ ਕਿ ਪੂਰੀ ਦੁਨੀਆ ਸਾਡੀ ਇਸ ਮੁਲਾਕਾਤ ਨੂੰ ਦੇਖ ਰਹੀ ਹੈ। ਦੁਨੀਆ 'ਚ ਬਦਲਾਅ ਤੇਜ਼ੀ ਦੇ ਨਾਲ ਹੋ ਰਹੇ ਨੇ, ਪਿਛਲੇ 100 ਸਾਲਾਂ ਦੇ ਵਿੱਚ ਨਹੀਂ ਦੇਖੇ ਗਏ ਜਿੰਨੇ ਬਦਲਾਅ ਹੋ ਗਏ ਨੇ। ਦੁਨੀਆ ਇੱਕ ਨਵੇਂ ਮੋੜ 'ਤੇ ਪਹੁੰਚ ਗਈ ਹੈ ਕਿ ਚੀਨ ਅਤੇ ਅਮਰੀਕਾ ਥਿਊਸੀਡਾਈਟਿਸ ਟ੍ਰੈਪ ਤੋਂ ਬਾਹਰ ਨਿਕਲ ਕੇ ਇੱਕ ਨਵਾਂ ਮਾਡਲ ਬਣਾ ਸਕਣਗੇ, ਵਿਸ਼ਵ ਭਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣਗੇ। ਜਿਨਪਿੰਗ ਨੇ ਇਹ ਵੀ ਕਿਹਾ ਕਿ ਸਵਾਲ ਐਸੇ ਨੇ ਜੋ ਇਤਿਹਾਸ, ਦੁਨੀਆ ਅਤੇ ਜਨਤਾ ਦੇ ਲਈ ਅਹਿਮ ਨੇ ਅਤੇ ਦੁਨੀਆ ਦੇ ਵੱਡੇ ਦੇਸ਼ਾਂ ਦੇ ਨੇਤਾਵਾਂ ਦੇ ਲਈ ਵੀ ਇਹ ਸਵਾਲ ਬਰਾਬਰ ਬਣਦੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਦੇ ਵਿੱਚ ਇੱਕ ਆਖਰੀ ਖਬਰ ਵੀ ਪਾਉਂਦੇ ਹੋਏ ਚੱਲੀਏ ਸਾਂਝ, ਜਿੱਥੇ ਚੀਨੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਨੂੰ ਅਮਰੀਕਾ ਦੇ ਵਿੱਚ ਚੀਨ ਦਾ ਪਹਿਲਾ ਸੀਕ੍ਰੈਟ ਪੁਲਿਸ ਸਟੇਸ਼ਨ ਚਲਾਉਣ ਦਾ ਦੋਸ਼ੀ ਪਾਇਆ ਗਿਆ। 64 ਸਾਲ ਦੇ ਲੂ ਜਿਆਂਗਵਾਂਗ ਦੇ ਉੱਤੇ ਦੋਸ਼ ਸੀ ਕਿ ਉਸਨੇ 2022 ਦੀ ਸ਼ੁਰੂਆਤ 'ਚ ਨਿਊਯਾਰਕ ਦੇ ਮੈਨਹੈਟਨ ਸਥਿਤ ਚਾਈਨਾ ਟਾਊਨ ਇਲਾਕੇ ਦੇ ਵਿੱਚ ਚੀਨ ਦੇ ਜਨਤਕ ਸੁਰੱਖਿਆ ਮੰਤਰਾਲੇ ਦੇ ਲਈ ਇਹ ਸਟੇਸ਼ਨ ਖੋਲ੍ਹਿਆ ਸੀ ਅਤੇ ਸੰਚਾਲਿਤ ਕੀਤਾ ਸੀ। ਉਹਨਾਂ ਨੇ ਚੀਨ ਸਰਕਾਰ ਦੇ ਗੈਰ ਕਾਨੂੰਨੀ ਏਜੰਟ ਦੇ ਤੌਰ ਦੇ ਉੱਤੇ ਕੰਮ ਕਰਨ ਦੇ ਲਈ ਇਸ ਮਾਮਲੇ ਦੇ ਵਿੱਚ ਉਸਨੂੰ ਹੁਣ ਦੋਸ਼ੀ ਪਾਇਆ ਗਿਆ। ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਜਦੋਂ ਇਸੇ ਹਫ਼ਤੇ ਕੈਲੀਫੋਰਨੀਆ ਦੇ ਇੱਕ ਮੇਅਰ ਨੇ ਚੀਨ ਦੇ ਇੱਕ ਗੈਰ ਕਾਨੂੰਨੀ ਏਜੰਟ ਦੇ ਰੂਪ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕੰਮ ਕਰਦੇ ਸੀ ਇਸ ਦੋਸ਼ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਇਹ ਫੈਸਲਾ ਨਿਊਯਾਰਕ ਦੀ ਫੈਡਰਲ ਅਦਾਲਤ ਦੇ ਵਿੱਚ ਇੱਕ ਹਫ਼ਤੇ ਤੱਕ ਚੱਲੀ ਜੂਰੀ ਦੀ ਸੁਣਵਾਈ ਤੋਂ ਬਾਅਦ ਆਇਆ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਬਾਅਦ ਭਾਰਤ ਦੇ ਨਾਲ ਜੁੜੀਆਂ ਇੰਟਰਨੈਸ਼ਨਲ ਖਬਰਾਂ, ਵੈਸੇ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ, ਪਰ ਇੱਕ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਵੀ ਖਬਰ ਹੈ। ਪਹਿਲਾਂ ਰੂਸ ਤੋਂ ਖਬਰ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪੈਟਰੋਲ ਡੀਜ਼ਲ ਦਾ ਇਸਤੇਮਾਲ ਘੱਟ ਕਰਨ ਦੀ ਦੇਸ਼ ਭਰ ਨੂੰ ਕੀਤੀ ਅਪੀਲ ਤੋਂ ਬਾਅਦ ਹੁਣ ਰੂਸ ਦਾ ਬਿਆਨ ਸਾਹਮਣੇ ਆਇਆ। 14 ਅਤੇ 15 ਮਈ ਨੂੰ ਦਿੱਲੀ 'ਚ ਹੋਣ ਵਾਲੇ ਬ੍ਰਿਕਸ ਵਿਦੇਸ਼ ਮੰਤਰੀਆਂ ਦੇ ਸੰਮੇਲਨ 'ਚ ਸ਼ਾਮਲ ਹੋਣ ਦੇ ਲਈ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਇਹ ਗੱਲ ਕਹੀ ਕਿ ਭਾਰਤ ਇੰਪੋਰਟ ਦਾ ਬਹੁਤ ਹਿੱਸਾ ਕਰੂਡ ਆਇਲ ਦੇ ਜ਼ਰੀਏ ਲੈਂਦਾ ਹੈ ਔਰ ਰੂਸ ਦੇ ਨਾਲ ਤੇਲ ਖਰੀਦਣ ਤੋਂ ਰੂਸ ਨੇ ਕਦੇ ਵੀ ਇਨਕਾਰ ਨਹੀਂ ਕੀਤਾ। ਦੱਸ ਦਈਏ ਕਿ ਭਾਰਤ ਆਪਣੀ ਕੁੱਲ ਲੋੜਾਂ ਦਾ ਲਗਭਗ 90% ਤੇਲ ਇੰਪੋਰਟ ਕਰਦਾ ਹੈ। ਯੂਕਰੇਨ ਜੰਗ ਤੋਂ ਬਾਅਦ ਭਾਰਤ ਨੇ ਰੂਸ ਤੋਂ ਭਾਰੀ ਮਾਤਰਾ ਦੇ ਵਿੱਚ ਰਿਆਇਤੀ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਭਾਰਤ ਦੀ ਜਨਤਾ ਤੱਕ ਉਸ ਰਿਆਇਤੀ ਤੇਲ ਦਾ ਇੱਕ ਵੀ ਰੁਪਈਆ ਨਹੀਂ ਪਹੁੰਚਿਆ, ਪਰ ਭਾਰਤ ਦੇ ਕੁੱਲ ਇੰਪੋਰਟ ਦੇ ਵਿੱਚ ਰੂਸ ਦੀ ਹਿੱਸੇਦਾਰੀ ਵੱਧਦੀ ਚਲੀ ਗਈ। ਜੁਲਾਈ 2024 ਤੱਕ ਭਾਰਤ ਦੇ ਕੱਚੇ ਤੇਲ ਦੇ ਇੰਪੋਰਟ ਦੇ ਵਿੱਚ ਰੂਸ ਦੀ ਹਿੱਸੇਦਾਰੀ ਵੱਧ ਕੇ 44.6% ਹੋ ਗਈ ਸੀ। ਹਾਲਾਂਕਿ ਅਮਰੀਕੀ ਦਬਾਅ ਦੇ ਚੱਲਦਿਆਂ ਟੈਰਿਫ ਨੀਤੀਆਂ ਤੋਂ ਬਾਅਦ ਭਾਰਤ ਨੇ ਡਰ ਕੇ ਰੂਸ ਤੋਂ ਤੇਲ ਖਰੀਦਣਾ ਘੱਟ ਕਰ ਦਿੱਤਾ ਅਤੇ 20% ਹੀ ਇਹ ਰਹਿ ਗਿਆ। ਭਾਰਤ ਦੇ ਵਿੱਚ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਰਗਈ ਲਾਵਰੋਵ ਨੇ ਆਰਟੀ ਇੰਡੀਆ, ਜੋ ਕਿ ਰਸ਼ੀਅਨ ਟੈਲੀਵਿਜ਼ਨ ਹੈ, ਉਸ ਨੂੰ ਇੱਕ ਇੰਟਰਵਿਊ ਵੀ ਦਿੱਤੀ ਅਤੇ ਕਿਹਾ ਕਿ ਲੋਕ ਭਵਿੱਖ ਦੇ ਵਿੱਚ ਰੂਸ ਭਾਰਤ ਦੀ ਦੋਸਤੀ ਨੂੰ ਲੈ ਕੇ ਚਿੰਤਾ ਕਰ ਰਹੇ ਨੇ, ਪਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ। ਦੁਨੀਆ ਭਰ ਦੇ ਵਿੱਚ ਐਸੇ ਮਾਹੌਲ ਬਣਦੇ ਨੇ, ਪਰ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਨਾਲ ਕਦੇ ਵੀ ਅਜਿਹੇ ਸੰਬੰਧ ਨਹੀਂ ਰਹੇ ਜਿਵੇਂ ਰੂਸ ਦੇ ਨਾਲ ਰਹੇ ਨੇ। ਇਸ ਕਰਕੇ ਬ੍ਰਹਮੋਸ ਮਿਜ਼ਾਈਲ ਦੀ ਸ਼ੁਰੂਆਤ ਤੋਂ ਲੈ ਕੇ ਕਲਿਸ਼ਨਕੋਵ ਮਸ਼ੀਨ ਗੰਨਾਂ ਤੱਕ ਪਹੁੰਚਣ ਤੱਕ ਔਰ T-90 ਟੈਂਕਸ ਬਣਾਏ ਜਾਣ ਤੱਕ, ਤੇਲ ਇੰਪੋਰਟ ਕੀਤੇ ਜਾਣ ਤੱਕ ਰੂਸ ਭਾਰਤ ਦੀ ਹਮਾਇਤ ਕਰਦਾ ਰਹੇਗਾ। ਉੱਥੇ ਆਸਟ੍ਰੇਲੀਆ ਨੇ ਫੈਡਰਲ ਬਜਟ ਪੇਸ਼ ਕੀਤਾ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਸਰਕਾਰ ਨੇ 2026-27 ਦੇ ਫੈਡਰਲ ਬਜਟ ਦੇ ਵਿੱਚ ਭਾਰਤ ਦੇ ਲਈ ਵੀ ਆਪਣਾ ਜਿਹੜਾ ਆਰਥਿਕ ਰਣਨੀਤਿਕ ਪ੍ਰੋਗਰਾਮ ਹੈ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਖਾਤਰ $25 ਮਿਲੀਅਨ ਦੀ ਰਾਸ਼ੀ ਦੇਣ ਦਾ ਫੈਸਲਾ ਕੀਤਾ। ਇਹ ਫੈਸਲਾ ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਿਸ਼ਵ ਭਰ ਦੇ ਵਿੱਚ ਜਿਹੜੇ ਜੀਓਪੋਲੀਟੀਕਲ ਹਾਲਾਤਾਂ ਦੇ ਅੰਦਰ ਤਬਦੀਲੀ ਆਈ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕੀਤਾ ਗਿਆ। ਇਹ ਫੰਡਿੰਗ ਆਸਟ੍ਰੇਲੀਆ ਦੀ ਭਾਰਤ ਦੇ ਨਾਲ ਵਿਆਪਕ ਸਾਂਝੇਦਾਰੀ, ਜਿਹਨੂੰ ਕੰਪ੍ਰੀਹੈਂਸਿਵ ਪਾਰਟਨਰਸ਼ਿਪ ਕਹਿ ਲਿਆ ਜਾਂਦਾ, ਤੇ ਇਸ ਦਾ ਮੁੱਖ ਮਕਸਦ ਇਸ ਸਾਂਝੇਦਾਰੀ ਨੂੰ ਹੋਰ ਵਧਾਉਣ ਤੇ ਜਿਹੜਾ ਭਾਰਤ ਦੇ ਨਾਲ ਇੱਕ ਪ੍ਰੋਗਰਾਮ ਚੱਲਦਾ ਮੈਤਰੀ ਨਾਮ ਦਾ ਪ੍ਰੋਗਰਾਮ ਚੱਲਦਾ ਇਸ ਦੇ ਤਹਿਤ ਸਮੁੰਦਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਲ ਹੈ। ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤਾ ਯਾਨੀ ECTA ਇਸ ਦੇ 4 ਸਾਲ ਪੂਰੇ ਹੋ ਚੁੱਕੇ ਨੇ। ਕਿਹਾ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦਾ ਵਪਾਰ ਇੱਕ ਨਵੀਂ ਉਚਾਈ ਦੇ ਉੱਤੇ ਅੰਕੜਿਆਂ ਦੇ ਮੁਤਾਬਕ ਭਾਰਤ ਤੋਂ ਆਸਟ੍ਰੇਲੀਆ ਨੂੰ ਹੋਣ ਵਾਲਾ ਜਿਹੜਾ ਨਿਰਯਾਤ ਸੀ 2020-21 ਚ $4 billion ਦਾ ਸੀ, 2024-25 ਚ ਵੱਧ ਕੇ $8.5 billion ਤੋਂ ਪਾਰ ਹੋ ਗਿਆ। 2024-25 ਦੇ ਵਿੱਚ ਕੁੱਲ ਦੁਵੱਲਾ ਵਪਾਰ $24 billion ਦਾ ਰਿਹਾ, ਯਾਨੀ ਭਾਰਤ ਵੱਲੋਂ ਭੇਜਿਆ ਜਾਣ ਵਾਲਾ ਸਮਾਨ ਅਤੇ ਆਸਟ੍ਰੇਲੀਆ ਦੀ ਤਰਫ ਤੋਂ ਭੇਜਿਆ ਜਾਣ ਵਾਲਾ ਸਮਾਨ। 1 ਜਨਵਰੀ 2026 ਤੋਂ ਬਾਅਦ ਸਾਰੀਆਂ ਭਾਰਤੀ ਵਸਤਾਂ ਦੇ ਉੱਤੇ ਨਿਰਯਾਤ ਦੇ ਲਈ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ 0 duty ਲਾਗੂ ਹੋ ਗਈ ਹੈ। ਇਸ ਦੇ ਚੱਲਦਿਆਂ ਭਾਰਤ ਦੇ ਨਾਲ ਵਪਾਰ ਹੋਰ ਗਹਿਰਾ ਹੋਣ ਦੇ ਜਿਹੜੇ ਕਿਆਸ ਲਗਾਏ ਜਾਂਦੇ ਰਹੇ ਨੇ। ਉਹਦਾ NEET UG ਪੇਪਰ ਲੀਕ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਇਹ ਮਾਮਲਾ ਚਲਾ ਗਿਆ। ਗ੍ਰੈਜੂਏਟ ਮੈਡੀਕਲ ਕੋਰਸਾਂ ਦੇ ਵਿੱਚ ਪ੍ਰਵੇਸ਼ ਦੇ ਲਈ ਆਯੋਜਿਤ NEET UG ਪ੍ਰੀਖਿਆ ਦੇ ਸੰਚਾਲਨ ਦੇ ਵਿੱਚ ਅਸਫਲ ਤਰੀਕੇ ਦੇ ਨਾਲ ਇਸ ਨੂੰ ਆਯੋਜਿਤ ਕੀਤਾ ਗਿਆ। ਇਸ ਕਿਸਮ ਦੇ ਦੋਸ਼ ਲਗਾਉਂਦਿਆਂ ਹੋਇਆਂ ਇੱਕ ਮੈਡੀਕਲ ਐਸੋਸੀਏਸ਼ਨ ਨੇ ਸਿਖਰਲੀ ਅਦਾਲਤ ਦੇ ਵਿੱਚ ਇਸ ਪ੍ਰੀਖਿਆ ਦੀ ਪ੍ਰਣਾਲੀ ਨੂੰ ਲੈ ਕੇ ਚੁਣੌਤੀ ਦਿੱਤੀ ਹੈ। ਦੱਸ ਦਈਏ ਕਿ ਕੌਮੀ ਪ੍ਰੀਖਿਆ ਏਜੰਸੀ NTA ਵੱਲੋਂ 3 ਮਈ ਨੂੰ ਆਯੋਜਿਤ ਕੀਤੀ ਗਈ NEET 2026 ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ, ਜਿਸ ਦੇ ਦੋਸ਼ਾਂ ਕਾਰਨ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਵੈਸੇ ਹੁਣ CBI ਕਰ ਰਹੀ ਹੈ। ਉਧਰ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਫੈਡਰੇਸ਼ਨ ਦੀ ਤਰਫ ਤੋਂ ਅਦਾਲਤ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਅਤੇ ਕਿਹਾ ਗਿਆ ਕਿ NTA ਨੂੰ ਵਧੇਰੇ ਮਜ਼ਬੂਤ ਸੰਸਥਾ ਬਣਾਉਣਾ ਚਾਹੀਦਾ ਹੈ। ਵਟਸਐਪ ਅਤੇ ਟੈਲੀਗ੍ਰਾਮ ਵਰਗੇ ਪਲੈਟਫਾਰਮ ਦੇ ਉੱਤੇ ਜਿਹੜੇ ਪੇਪਰ ਲੀਕ ਹੋ ਜਾਂਦੇ ਨੇ, ਪਹਿਲੀ ਵਾਰ ਤਾਂ ਨਹੀਂ ਹੋਇਆ। ਔਰ ਇਸ ਦੇ ਨਾਲ NEET ਦੀ ਇੱਕ ਸਾਰਥਕਤਾ ਦੇ ਉੱਤੇ ਔਰ ਇਸ ਦੀ ਪਾਰਦਰਸ਼ਤਾ ਦੇ ਉੱਤੇ ਸਵਾਲ ਖੜ੍ਹੇ ਹੋਣ ਲੱਗ ਪਏ ਨੇ। ਉਂਝ NEET UG ਪੇਪਰ ਲੀਕ ਮਾਮਲੇ 'ਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਦੇਸ਼ ਭਰ ਦੇ ਵਿੱਚ ਤਲਾਸ਼ੀ ਮੁਹਿੰਮਾਂ ਚੱਲ ਰਹੀਆਂ ਨੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਏਜੰਸੀ ਨੇ ਜੈਪੁਰ ਤੋਂ 3, ਗੁਰੂਗ੍ਰਾਮ ਤੋਂ 1 ਅਤੇ ਨਾਸਿਕ ਤੋਂ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਗਲੀ ਖਬਰ ਜਾਂ ਆਖਰੀ ਖਬਰਾਂ ਦੀ ਸਾਂਝ ਪਾਈਏ ਤਾਂ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦਾ ਵੀ ਦੇਹਾਂਤ ਹੋ ਗਿਆ ਸੀ। ਦੱਸ ਦਈਏ ਸਵਰਗੀ ਮੁਲਾਇਮ ਸਿੰਘ ਯਾਦਵ ਦੇ ਕਾਫ਼ੀ ਚਹੇਤੇ ਸੀ, ਹਾਲਾਂਕਿ ਪ੍ਰਤੀਕ ਰਾਜਨੀਤੀ ਤੋਂ ਦੂਰ ਸੀ, 43 ਸਾਲ ਦੇ ਸੀ। ਅਖਿਲੇਸ਼ ਯਾਦਵ ਦੇ ਛੋਟੇ ਭਰਾ ਨੇ ਉਹਨਾਂ ਨੇ ਆਪਣੀ ਉਹਨਾਂ ਦੀ ਪਤਨੀ ਅਪਰਣਾ ਯਾਦਵ ਨੇ ਇਹ ਜਾਣਕਾਰੀ ਸਾਂਝੀ ਕੀਤੀ। ਪ੍ਰਤੀਕ ਯਾਦਵ ਦਾ ਸੰਸਕਾਰ ਅੱਜ ਸਵੇਰੇ 11 ਵਜੇ ਲਖਨਊ ਦੇ ਬੈਕੁੰਠ ਧਾਮ ਵਿੱਚ ਕੀਤਾ ਜਾ ਰਿਹਾ। ਦੱਸ ਦਈਏ ਕਿ ਪੋਸਟਮਾਰਟਮ ਤੋਂ ਬਾਅਦ ਪ੍ਰਤੀਕ ਦੀ ਮੌਤ ਦਾ ਕਾਰਨ ਪਲਮਨਰੀ ਥ੍ਰੋਬਲੋਇਜ਼ਮ ਦੱਸਿਆ ਗਿਆ ਸੀ। ਡਾਕਟਰਾਂ ਦੇ ਮੁਤਾਬਕ ਫੇਫੜਿਆਂ ਦੀ ਨਸਾਂ ਦੇ ਵਿੱਚ ਖੂਨ ਦਾ ਥੱਕਾ ਜੰਮਣ ਦੇ ਕਾਰਨ ਦਿਲ ਅਤੇ ਫੇਫੜਿਆਂ ਦਾ ਅਚਾਨਕ ਕੰਮ ਕਰਨਾ ਬੰਦ ਹੋ ਜਾਂਦਾ। ਇੱਕ ਹੋਰ ਪੁਖਤਾ ਸਬੂਤ ਦੇ ਲਈ ਡਾਕਟਰਾਂ ਨੇ ਵਿਸਰਾ ਅਤੇ ਦਿਲ ਦੇ ਕੁਝ ਹਿੱਸਿਆਂ ਨੂੰ ਅਗਲੇਰੀ ਜਾਂਚ ਦੇ ਲਈ ਭੇਜ ਦਿੱਤਾ ਹੈ। ਪ੍ਰਤੀਕ ਯਾਦਵ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਮਤਰੇ ਭਰਾ ਸਨ। ਮੁਲਾਇਮ ਸਿੰਘ ਯਾਦਵ ਅਤੇ ਸਾਧਨਾ ਗੁਪਤਾ ਦੇ ਬੇਟੇ ਸੀ। ਉਹਨਾਂ ਨੇ ਆਪਣੀ ਪਤਨੀ ਅਪਰਣਾ ਯਾਦਵ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜ ਰੱਖੀ ਸੀ, ਭਾਵੇਂ ਕਿ ਪ੍ਰਤੀਕ ਯਾਦਵ ਖੁਦ ਸਰਗਰਮ ਪੋਲੀਟਿਕਸ ਤੋਂ ਦੂਰ ਰਹੇ ਨੇ, ਪਰ ਯਾਦਵ ਦਾ ਪਰਿਵਾਰ ਅਕਸਰ ਚਰਚਾ ਦੇ ਵਿੱਚ ਰਹਿੰਦਾ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਚੱਲਦੇ ਹਾਂ। ਪਹਿਲੀ ਖਬਰ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੇ ਵਿੱਚ 6 ਟਰੈਵਲਰ ਆ ਰਹੇ ਨੇ ਉਸ ਕਰੂਜ਼ ਸ਼ਿਪ ਦੇ ਉੱਤੇ ਜਿਹੜੇ ਸਵਾਰ ਸੀ, ਜਿਸ ਨੂੰ ਦੁਨੀਆ ਭਰ ਦੇ ਵਿੱਚ ਸੁਰਖੀਆਂ ਦਾ ਵਿਸ਼ਾ ਬਣਾ ਕੇ ਦੱਸਿਆ ਗਿਆ ਅਤੇ ਦੇਖਿਆ ਗਿਆ, ਜਿਹੜਾ ਡੱਚ ਕਰੂਜ਼ ਲਾਈਨਰ MV ਹੋਂਡਿਊਸ। ਇਸ ਦੇ ਉੱਤੇ ਮਹੀਨਿਆਂ ਬੱਧੀ ਦੁਨੀਆ ਭਰ ਦੇ ਵਿੱਚ ਗੇੜਾ ਕੱਟਣ ਤੋਂ ਬਾਅਦ ਅਤੇ ਆਪਣੀਆਂ ਛੁੱਟੀਆਂ ਦਾ ਇੱਕ ਦੁਖਦ ਅੰਤ ਲੈ ਕੇ ਬਹੁਤ ਸਾਰੇ ਜਿਹੜੇ ਟਰੈਵਲਰ ਨੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਪਹੁੰਚ ਰਹੇ ਨੇ, ਪਰ ਆਸਟ੍ਰੇਲੀਅਨ ਜਿਹੜੇ ਟਰੈਵਲਰ ਨੇ ਉਹਨਾਂ ਨੂੰ ਵੈਸਟਰਨ ਆਸਟ੍ਰੇਲੀਆ ਲਿਆਂਦਾ ਜਾਏਗਾ। ਹੰਤਾ ਵਾਇਰਸ ਦੇ ਨਾਲ 3 ਲੋਕਾਂ ਦੀ ਹੁਣ ਤੱਕ ਮੌਤ ਵੀ ਹੋਈ ਹੈ, 8 ਹੋਰ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ। ਦੱਸਿਆ ਜਾ ਰਿਹਾ ਹੈ ਕਿ ਡਿਪਾਰਟਮੈਂਟ ਆਫ ਫੋਰਨ ਅਫੇਅਰ ਅਤੇ ਟ੍ਰੇਡ ਦੇ ਹਵਾਲੇ ਦੇ ਨਾਲ ਕਿ ਇਹਨਾਂ ਨੂੰ ਪਹਿਲਾਂ ਨੈਦਰਲੈਂਡ ਤੋਂ ਪਰਥ ਲਿਆਂਦਾ ਜਾਏਗਾ ਅਤੇ ਇੱਥੇ ਇਹਨਾਂ ਨੂੰ ਕੁਆਰੰਟੀਨ ਰੱਖਿਆ ਜਾਣਾ ਹੈ। ਬੁੱਧਵਾਰ ਦੇ ਦਿਨ ਫੈਡਰਲ ਸਰਕਾਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਸੀ। ਦੱਸਿਆ ਗਿਆ ਕਿ ਪਰਥ ਦੇ ਵਿੱਚ ਉਤਰਨ ਵਾਲੇ 4 ਆਸਟ੍ਰੇਲੀਅਨ ਨਾਗਰਿਕ ਅਤੇ 1 ਜਿਹੜਾ ਪਰਮਾਨੈਂਟ ਰੈਜੀਡੈਂਟ ਹੈ ਨਿਊਜ਼ੀਲੈਂਡ ਦਾ, ਤੇ ਇਹਨਾਂ ਨੂੰ ਵੀ ਇੱਥੇ ਲਿਆਂਦਾ ਜਾਣਾ ਬੁਲਜ਼ਬਰੂਕ ਸੈਂਟਰ ਫਾਰ ਨੈਸ਼ਨਲ ਰਿਜ਼ੀਲੈਂਸ, ਪਰਥ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਜੇਕਰ ਤੁਹਾਡੇ ਯਾਦ ਹੋਵੇ ਕੋਵਿਡ-19 ਦੇ ਵੇਲੇ ਇਹ ਫੈਸਿਲਿਟੀ, ਕੁਆਰੰਟੀਨ ਫੈਸਿਲਿਟੀ ਕਿਹਾ ਜਾ ਰਿਹਾ ਸੀ ਕਿ ਵਰਲਡ ਕਲਾਸ ਫੈਸਿਲਿਟੀਜ਼ ਨੇ ਆਸਟ੍ਰੇਲੀਆ 'ਚ, ਤਿੰਨ ਐਸੀਆਂ ਤਿਆਰ ਹੋਈਆਂ ਸੀ, ਨਾਰਦਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ, ਕੁਇਨਜ਼ਲੈਂਡ ਦੇ ਵਿੱਚ। ਇੱਕ ਇਹ ਜਿਹੜੀ ਹੈ ਵੈਸਟਰਨ ਆਸਟ੍ਰੇਲੀਆ ਦੀ 500 ਬੈੱਡਾਂ ਦੀ ਇਹ ਕੁਆਰੰਟੀਨ ਫੈਸਿਲਿਟੀ ਹੈ, ਜਦੋਂ ਕੋਵਿਡ-19 ਦੇ ਵੇਲੇ 2022 ਦੇ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਸੀ। ਔਰ ਬੜੀ ਖਾਸ ਹੈ ਇਹ, ਇਸ ਦੇ ਅੰਦਰ ਸਪੈਸ਼ਲਾਈਜ਼ਡ ਕਿਸਮ ਦੀ ਵੈਂਟੀਲੇਸ਼ਨ ਸਿਸਟਮ ਲੱਗੇ ਹੋਏ ਨੇ, ਖਾਣਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਸਟਾਫ ਲੈ ਕੇ ਜਾਂਦਾ ਹੈ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕ੍ਰੋਸ ਕੰਟੈਮੀਨੇਸ਼ਨ ਦਾ ਸ਼ਿਕਾਰ ਨਾ ਹੋ ਜਾਣ। ਹਰ ਇੱਕ ਕੋਨਾ ਜਿਹੜਾ ਇਸ ਫੈਸਿਲਿਟੀ ਦਾ ਉਹ ਬੜੀ ਆਸਾਨੀ ਦੇ ਨਾਲ ਡਿਸਇਨਫੈਕਟ ਕੀਤਾ ਜਾ ਸਕਦਾ, ਮੈਡੀਕਲ ਫੈਸਿਲਿਟੀ ਜਿਹੜੀ ਹੈ ਔਨ ਸਾਈਟ ਮੌਜੂਦ ਰਹਿੰਦੀ ਹੈ। ਸੋ ਇਸ ਫੈਸਿਲਿਟੀ ਦੇ ਵਿੱਚ ਇਹਨਾਂ ਨੂੰ ਕੁਛ ਦਿਨ ਰੱਖਿਆ ਜਾਏਗਾ, ਬੁਲਜ਼ਬਰੂਕ ਜਿਹੜਾ ਸੈਂਟਰ ਹੈ। ਵੈਸੇ ਆਸਟ੍ਰੇਲੀਆ ਦਾ ਜਿਹੜਾ ਕੁਆਰੰਟੀਨ ਸਿਸਟਮ ਹੈ ਉਹ ਬਾਕੀ ਦੇ ਦੇਸ਼ਾਂ ਦੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਹੈ। ਆਸਟ੍ਰੇਲੀਆ ਨੇ ਇਹਨਾਂ ਨੂੰ ਇਸ ਕਿਸਮ ਦੀ ਇੱਕ ਫੈਸਿਲਿਟੀ ਦੇ ਵਿੱਚ ਰੱਖਿਆ, ਪਰ ਬਹੁਤ ਸਾਰੇ ਲੋਕਾਂ ਦੇਸ਼ਾਂ ਨੇ ਆਪੋ ਆਪਣੇ ਨਾਗਰਿਕਾਂ ਨੂੰ ਸੈਲਫ ਕੁਆਰੰਟੀਨ ਜਾਂ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ। ਜਿਵੇਂ ਉਦਾਹਰਣ ਦੇ ਤੌਰ 'ਤੇ ਬਰਤਾਨੀਆ ਦੇ ਵਿੱਚ ਤਾਂ 22 ਟਰੈਵਲਰ ਅਫੈਕਟ ਦੱਸੇ ਗਏ ਸੀ, ਜਿਨ੍ਹਾਂ ਨੂੰ 72 ਘੰਟੇ ਹਸਪਤਾਲ 'ਚ ਰੱਖਿਆ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ 42 ਦਿਨਾਂ ਦੇ ਲਈ ਭੇਜਿਆ ਗਿਆ। ਠੀਕ ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਜਿਹੜੇ 8 ਟਰੈਵਲਰ ਸੀ ਉਹਨਾਂ ਨੂੰ ਉੱਥੋਂ ਦੇ ਇੱਕ ਨੈਬਰੈਸਕਾ ਯੂਨੀਵਰਸਿਟੀ ਦਾ ਜਿਹੜਾ ਮੈਡੀਕਲ ਸੈਂਟਰ ਉਹਦੇ ਵਿੱਚ ਰੱਖਿਆ ਗਿਆ, ਕੁਝ ਕਈਆਂ ਨੂੰ ਐਟਲਾਂਟਾ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ ਰੱਖਿਆ ਗਿਆ, ਉੱਥੇ ਕੇਅਰ ਪਲਾਨ ਦੇ ਕੇ ਅਤੇ ਫਿਰ ਬਾਅਦ ਦੇ ਵਿੱਚ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ ਗਿਆ। ਇੱਦਾਂ ਹੀ ਨੈਦਰਲੈਂਡ, ਕੈਨੇਡਾ, ਸਵਿਟਜ਼ਰਲੈਂਡ, ਜਰਮਨੀ, ਇੱਥੋਂ ਦੇ ਸਾਰੇ ਜਿੰਨੇ ਵੀ ਲੋਕ ਸੀ ਉਹਨਾਂ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜਿਆ ਗਿਆ। ਪਰ ਆਸਟ੍ਰੇਲੀਆ ਦਾ ਪਲਾਨ ਇਹ ਹੈ ਕਿ ਇਹਨਾਂ ਨੂੰ ਸੈਲਫ ਕੁਆਰੰਟੀਨ ਦੀ ਬਜਾਏ ਇਸ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਰੱਖਿਆ ਜਾਵੇ ਅਤੇ ਫਿਰ ਇੱਥੋਂ 42 ਦਿਨ ਰੱਖਣ ਤੋਂ ਬਾਅਦ ਇਹਨਾਂ ਨੂੰ ਘਰੋਂ ਘਰੀ ਭੇਜ ਦਿੱਤਾ ਜਾਵੇ, ਜਿੱਥੇ ਉਹ ਆਪਣੇ ਆਪ ਨੂੰ ਮੋਨੀਟਰ ਕਰਨ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਡਾਕਟਰੀ ਮਦਦ ਲਿੱਤੀ ਜਾ ਸਕੇ। ਸਿਆਸਤ ਦੇ ਨਾਲ ਜੁੜੀਆਂ ਖਬਰਾਂ ਵੀ ਆਸਟ੍ਰੇਲੀਆ ਦੇ ਵਿੱਚ ਸਾਂਝੀਆਂ ਕਰਦੇ ਚੱਲਦੇ ਹਾਂ, ਜਿੱਥੇ ਇੰਡੀਪੈਂਡੈਂਟ ਤਸਮੇਨੀਆ ਤੋਂ ਜਿਹੜੇ ਸੈਨੇਟਰ ਨੇ ਟੈਮੀ ਟੈਰਲ, ਉਹਨਾਂ ਨੇ ਹੁਣ ਲੇਬਰ ਪਾਰਟੀ ਜੁਆਇਨ ਕਰ ਲਈ ਹੈ ਅਤੇ ਕਿਹਾ ਹੈ ਕਿ ਉਹ ਨੈਚੁਰਲ ਫਿੱਟ ਸੀ ਲੇਬਰ ਪਾਰਟੀ ਦੇ ਵਿੱਚ, ਤਾਂ ਉਹਨਾਂ ਨੇ ਸੁਭਾਵਕ ਤੌਰ ਦੇ ਉੱਤੇ ਆ ਹੀ ਜਾਣਾ ਸੀ। ਅਸਲ ਦੇ ਵਿੱਚ ਪਹਿਲਾਂ ਕ੍ਰੋਸ ਬੈਂਚ ਵੀ ਰਹੇ ਨੇ ਉਹ, 2 ਸਾਲ ਬੈਠੇ ਰਹੇ ਨੇ, ਕਿਉਂਕਿ ਉਹਨਾਂ ਨੇ ਜੈਕੀ ਲੈਂਬੀ ਨੈਟਵਰਕ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਸੀ 2024 'ਚ, ਅਤੇ ਫਿਰ ਬਾਅਦ ਦੇ ਵਿੱਚ ਅਪਰ ਹਾਊਸ ਦੇ ਵਿੱਚ, ਕਿਉਂਕਿ ਉਹਨਾਂ ਨੇ 2022 ਦੇ ਵਿੱਚ ਜੈਕੀ ਲੈਂਬੀ ਦਾ ਜਿਹੜਾ ਪਾਰਟੀ ਸੀ ਉਹਨਾਂ ਦੀ ਪਾਰਟੀ ਦੇ ਵਿੱਚੋਂ ਸੈਨੇਟਰ ਦੇ ਤੌਰ 'ਤੇ ਜੁਆਇਨ ਕੀਤਾ ਸੀ ਅਪਰ ਹਾਊਸ ਦੇ ਵਿੱਚ, ਉਹ ਕ੍ਰੋਸ ਬੈਂਚ ਦੇ ਉੱਤੇ ਰਹੇ ਸੀ। ਵੀਰਵਾਰ ਦੇ ਦਿਨ ਅੱਜ ਸਵੇਰ ਵੇਲੇ ਟਾਇਰਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਲੇਬਰ ਪਾਰਟੀ ਵੱਲ ਜਾਣ ਤੋਂ ਬਿਲਕੁਲ ਵੀ ਕਿਸੇ ਕਿਸਮ ਦੇ ਲਈ ਕੋਈ ਮਾਫ਼ੀ ਨਹੀਂ ਮੰਗਦੇ। ਉਹ ਕਹਿੰਦੇ ਕਿ ਲੇਬਰ ਪਾਰਟੀ ਦੇ ਨਾਲ ਉਹ ਰੈਗੂਲਰਲੀ ਜੁੜੇ ਰਹੇ ਨੇ, ਸੁਣਦੇ ਰਹੇ ਨੇ ਸੈਨੇਟ ਦੇ ਵਿੱਚ, ਹਾਲਾਂਕਿ ਲੇਬਰ ਨੂੰ ਇਸ ਦੇ ਨਾਲ ਮਦਦ ਮਿਲ ਸਕੇਗੀ। ਸੈਨੇਟ ਦੇ ਵਿੱਚ ਲੇਬਰ ਦੇ ਸੈਨੇਟਰ ਦੀ ਗਿਣਤੀ ਹੁਣ 30 ਹੋ ਜਾਏਗੀ, ਔਰ ਜ਼ਾਹਰ ਜਿਹੀ ਗੱਲ ਹੈ ਕਿ ਗੱਠਜੋੜ ਤੋਂ ਅਕਸਰ ਸਪੋਰਟ ਮੰਗਣ ਦੀ ਲੋੜ ਪੈਂਦੀ ਹੈ ਜਾਂ ਗ੍ਰੀਨਸ ਤੋਂ, ਹੇਠਲੇ ਸਦਨ ਦੇ ਵਿੱਚ ਤਾਂ ਸਰ ਜਾਂਦਾ, ਪਰ ਉੱਪਰਲਾ ਸਦਨ ਯਾਨੀ ਕਿ ਸੈਨੇਟ ਦੇ ਵਿੱਚ ਕਿਸੇ ਵੀ ਲੈਜੀਸਲੇਸ਼ਨ ਨੂੰ ਪਾਸ ਕਰਾਉਣ ਦੇ ਲਈ ਅਕਸਰ ਲੇਬਰ ਨੂੰ ਗੱਠਜੋੜ ਯਾਨੀ ਲਿਬਰਲ ਨੈਸ਼ਨਲ ਪਾਰਟੀ ਜਾਂ ਫਿਰ ਗ੍ਰੀਨਸ ਪਾਰਟੀ ਦੇ ਵੱਲ ਝਾਕਣਾ ਪੈਂਦਾ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹਨਾਂ ਨੂੰ ਚੰਗਾ ਯਕੀਨ ਹੈ ਟਾਇਰਲ ਜਿਹੜੇ ਨੇ ਉਹ ਤਸਮੇਨੀਆ ਦੇ ਲੋਕਾਂ ਦੀ ਅਗਵਾਈ ਕਰਦੇ ਰਹਿਣਗੇ। ਉੱਥੇ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਵਿਕਟੋਰੀਆ ਨੂੰ ਫੈਡਰਲ ਸਰਕਾਰ ਨੇ ਇਸ ਬਜਟ ਦੇ ਵਿੱਚੋਂ ਕੁਝ ਜ਼ਿਆਦਾ ਹੀ ਰਿਓੜੀਆ਋ਆਂ ਵੰਡ ਦਿੱਤੀਆਂ ਨੇ। ਅੰਨਾ ਵੰਡੇ ਰਿਓੜੀਆਂ ਮੁੜ ਆਪਣਿਆਂ ਨੂੰ ਵਾਲੀ ਕਹਾਵਤ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਡਾਕਟਰ ਜਿਮ ਚਾਮਸ, ਜਿਹੜੇ ਕਿ ਫਾਈਨੈਂਸ ਮਿਨਿਸਟਰ ਨੇ ਜਾਂ ਟ੍ਰੈਜਰ ਕਹਿ ਸਕਦੇ, ਫਾਈਨੈਂਸ ਮਿਨਿਸਟਰ ਤਾਂ ਨਹੀਂ, ਇਹਨਾਂ ਨੇ ਬਜਟ ਪੇਸ਼ ਕੀਤਾ ਸੀ ਔਰ ਇਸ ਬਜਟ ਦੇ ਵਿੱਚ ਵਿਕਟੋਰੀਆ ਨੂੰ ਖਾਸ ਪਿਆਰ ਜਿਹੜਾ ਉਹ ਦਿਖਾਇਆ ਗਿਆ। ਪਰ ਹੁਣ ਇਸ ਬਜਟ ਦੇ ਵਿੱਚ ਪਹਿਲਾਂ ਤਾਂ ਜਿਹੜੇ NSW ਦੇ ਪ੍ਰੀਮੀਅਰ ਸੀ ਕ੍ਰਿਸ ਮਿੰਸ, ਉਹਨਾਂ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ NSW ਨੂੰ ਬਣਦਾ ਹਿੱਸਾ ਨਹੀਂ ਦਿੱਤਾ ਜਾਂਦਾ, ਜਦਕਿ ਵਿਕਟੋਰੀਆ ਨੂੰ ਵਾਧੂ ਮਦਦਾਂ ਵੀ ਦੇ ਦਿੱਤੀਆਂ ਜਾਂਦੀਆਂ ਨੇ। ਸਬਰਬਨ ਰੇਲ ਲੂਪ ਦੇ ਨਾਮ ਦੇ ਉੱਤੇ 2.5-3 ਬਿਲੀਅਨ ਡਾਲਰ ਹੋਰ ਦੇ ਦਿੱਤੇ ਗਏ ਨੇ, ਪਰ ਇੱਧਰ ਹੁਣ ਖਬਰ ਇਹ ਸਾਹਮਣੇ ਆਈ ਹੈ ਡੇਲੀ ਟੈਲੀਗ੍ਰਾਫ ਦੇ ਹਵਾਲੇ ਦੇ ਨਾਲ ਕਿ ਵਿਕਟੋਰੀਆ ਨੂੰ ਨਾ ਸਿਰਫ ਵਾਧੂ ਪੈਸਾ ਫੈਡਰਲ ਫੰਡਿੰਗ ਦੇ ਵਿੱਚੋਂ ਦਿੱਤਾ ਗਿਆ ਬਲਕਿ NSW ਦੀ ਗ੍ਰਾਂਟ ਘੱਟ ਲਈ ਗਈ ਹੈ। ਲਗਭਗ $4 billion ਹੁਣ ਤੱਕ ਮੈਲਬਨ ਦੀ ਉਸ ਟ੍ਰੇਨ ਲਾਈਨ ਦੇ ਖਾਤਰ ਦੇ ਦਿੱਤੇ ਗਏ ਨੇ ਜਿਹੜੀ ਹਾਲੇ ਤੱਕ ਤਾਂ ਸ਼ੁਰੂ ਨਹੀਂ ਹੋਈ। ਪਰ ਨਿਊ ਸਾਊਥ ਵੇਲਸ ਦੇ ਵਿੱਚ ਜਿਹੜੇ ਮੁਕੰਮਲ ਹੋਏ ਪ੍ਰੋਜੈਕਟ ਨੇ ਜਾਂ ਜਿਹੜੇ ਮੁਕੰਮਲ ਹੋਣ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਫੈਡਰਲ ਬਜਟ ਦੇ ਅੰਦਰ ਲਗਭਗ $1.5 billion ਦੀ ਕਟੌਤੀ ਕਰ ਦਿੱਤੀ ਗਈ ਹੈ। ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਦੇ ਨਾਲ ਜੁੜਿਆ ਹੋਇਆ ਇਹ ਜਿਹੜਾ ਬਜਟ ਦੇ ਵਿੱਚ NSW ਦੀਆਂ ਕਟੌਤੀਆਂ ਸਾਹਮਣੇ ਆਈਆਂ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਮੰਨੀ ਜਾ ਰਹੀ ਹੈ। 2025 ਦੇ ਵਿੱਚ ਫੈਡਰਲ ਸਰਕਾਰ ਨੇ ਕਿਹਾ ਸੀ ਕਿ NSW ਨੂੰ ਲਗਭਗ $3.67 billion ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਫੰਡਿੰਗ 'ਚੋਂ ਦਿੱਤੇ ਜਾਣਗੇ। ਪਰ ਜਿਹੜਾ ਮੰਗਲਵਾਰ ਦੇ ਦਿਨ ਬਜਟ ਪੇਸ਼ ਹੋਇਆ ਉਹਦੇ 'ਚ 3.67 billion ਨਹੀਂ ਬਲਕਿ 2.86 billion ਯਾਨੀ ਲਗਭਗ $3.5 billion ਕਿਹਾ ਸੀ ਦੇਣੇ ਪਰ ਦਿੱਤੇ ਨੇ ਲਗਭਗ $3.25 billion। ਇਸ ਦਾ ਮਤਲਬ ਇਹ ਵੀ ਹੈ ਕਿ ਇਸ ਬਜਟ ਦੇ ਵਿੱਚ NSW ਦੇ ਲਈ ਮੁਸ਼ਕਲਾਂ ਵੀ ਹੋ ਸਕਦੀਆਂ ਨੇ। ਵਿਕਟੋਰੀਆ ਦਾ ਸਬਅਰਬਨ ਰੇਲ ਲਿੰਕ ਇੱਕ ਵਿਵਾਦਿਤ ਪ੍ਰੋਜੈਕਟ ਹੈ। ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਸਰਕਾਰ ਉਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਦੇ ਲਈ ਫੰਡਾਂ ਦੀ ਕਮੀ ਦੇ ਵਿੱਚੋਂ ਗੁਜ਼ਰ ਰਹੀ ਹੈ। ਵਿਕਟੋਰੀਆ ਦੇ ਕੋਲ ਇੰਨੇ ਫੰਡ ਹੈ ਨਹੀਂ ਕਿ ਉਸ ਪ੍ਰੋਜੈਕਟ ਨੂੰ ਸਿਰੇ ਚੜ੍ਹਾ ਦਿੱਤਾ ਜਾਵੇ। ਖਤਮ ਉਹਨੂੰ ਕੀਤਾ ਨਹੀਂ ਜਾ ਸਕਦਾ ਕਿਉਂਕਿ ਹੁਣ ਕਈ ਸਟੇਸ਼ਨਸ ਦਾ ਨਿਰਮਾਣ ਵੀ ਹੋ ਚੁੱਕਿਆ ਹੈ, ਟਰੈਕ ਦਾ ਨਿਰਮਾਣ ਵੀ ਹੋ ਚੁੱਕਿਆ, ਕਾਫੀ ਜ਼ਿਆਦਾ ਕੰਮ ਜਿਹੜਾ ਉਸਦਾ ਪਿਆ। ਪਰ 2030 ਤੋਂ ਪਹਿਲਾਂ ਉਹ ਸ਼ੁਰੂ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਫੈਡਰਲ ਸਰਕਾਰ ਜਦੋਂ ਤੱਕ ਬਾਂਹ ਨਹੀਂ ਫੜਦੀ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹਨਾ। ਪ੍ਰੋਜੈਕਟ ਤਾਂ ਪੂਰੇ ਦੇ ਪੂਰੇ ਦੀ ਗੱਲ ਨਹੀਂ ਕੀਤੀ ਜਾ ਸਕਦੀ ਪਰ ਘੱਟੋ ਘੱਟ ਜਿਹੜਾ ਉਸਦਾ ਪਹਿਲਾ ਗੇੜ ਹੈ ਉਹਦੇ ਲਈ ਵੀ $34-35 billion ਦੇ ਵਿੱਚੋਂ ਲਗਭਗ $11-12 billion ਜਿਹੜੇ ਨੇ ਉਹ ਫੈਡਰਲ ਸਰਕਾਰ ਤੋਂ ਤਵੱਕੋ ਕਰ ਰਹੀ ਹੈ ਵਿਕਟੋਰੀਆ ਸਰਕਾਰ। ਇੱਧਰ ਦੂਸਰੇ ਪਾਸੇ NSW ਦੇ ਜਿਹੜਾ M1 ਦਾ ਸੇਫਟੀ ਅਪਗ੍ਰੇਡ ਹੈ ਉਹਦੇ 'ਚੋਂ $45 million ਕੱਟ ਲਏ ਗਏ, $95 million ਇਨਫਰਾਸਟ੍ਰਕਚਰ ਸਪੈਂਡਿੰਗ ਦੇ ਨਾਮ ਦੇ ਉੱਤੇ ਕੱਟ ਲਏ ਗਏ। ਇਸ ਤੋਂ ਇਲਾਵਾ ਟੈਲੀਗ੍ਰਾਫ ਨੇ ਇਹ ਵੀ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਐਂਥਨੀ ਐਲਬਨੀ ਸਰਕਾਰ $200 million ਐਕਸਟਰਾ ਜਿਹੜੇ 15th Avenue ਲਿਵਰਪੂਲ ਤੋਂ ਏਰੋਪੋਲਿਸ ਤੱਕ ਜਿਹੜਾ ਨਵਾਂ ਹਵਾਈ ਅੱਡਾ ਹੈ ਉਸ ਦੇ ਖਾਤਰ ਦੇਣਾ ਚਾਹੁੰਦੀ ਸੀ ਪਰ ਉਸ ਦਾ ਵੀ ਹਾਲੇ 705 ਹੀ ਉਸ ਰਕਮ ਦੇ ਉੱਤੇ ਵੀ $200 million ਹਾਲ ਫਿਲਹਾਲ ਲਟਕੇ ਪਏ ਨੇ। ਇੱਧਰ NSW ਦੇ ਟ੍ਰੈਜਰ ਡੈਨੀਅਲ ਮੁਖੀ ਜਿਹੜੇ ਕਿ ਪਹਿਲਾਂ ਵੀ ਆਪਣੀ ਹੀ ਸਰਕਾਰ ਦੇ ਖਿਲਾਫ ਕਈ ਵਾਰ ਬੋਲ ਚੁੱਕੇ ਨੇ, ਉਹਨਾਂ ਦਾ ਕਹਿਣਾ ਕਿ ਫੈਡਰਲ ਸਰਕਾਰ NSW ਨੂੰ ਇੱਕ ਕੈਸ਼ ਕਾਓ ਦੀ ਤਰ੍ਹਾਂ ਵਰਤਦੀ ਹੈ, ਯਾਨੀ ਕਮਾਈ ਸਾਰੀ NSW ਕਰਕੇ ਦੇਵੇ ਅਤੇ ਜਦੋਂ ਖਰਚੇ ਦੇਣ ਦੀ ਗੱਲ ਆਉਂਦੀ ਹੈ ਤਾਂ NSW ਦੇ ਬਣਦੇ ਹਿੱਸੇ ਦੂਜੀਆਂ ਸਟੇਟਾਂ ਨੂੰ ਦੇ ਦਿੱਤੇ ਜਾਂਦੇ ਨੇ। ਉੱਥੇ ਹੀ ਅਗਲੀ ਖਬਰ ਕੋਲਸ ਦੇ ਨਾਲ ਜੁੜੀ ਹੋਈ ਜਿੱਥੇ ਕੋਲਸ ਦੇ ਖਿਲਾਫ ਅਦਾਲਤ ਦੇ ਵਿੱਚ ਇੱਕ ਮਾਮਲਾ ਚੱਲ ਰਿਹਾ ਸੀ ਕਿ ਪਤਾ ਇਹ ਚੱਲ ਰਿਹਾ ਕਿ ਜਿਹੜਾ ਡਾਊਨ ਡਾਊਨ ਵਾਲਾ ਕੈਂਪੇਨ ਕੋਲਸ ਚਲਾਉਂਦਾ ਉਸ ਦੇ ਵਿੱਚ ਕਾਫੀ ਕੁਝ ਉਹ ਮਿਸਲੀਡਿੰਗ ਇੱਕ ਕੈਂਪੇਨ ਹੁੰਦਾ, ਯਾਨੀ ਕਿ ਉਹ ਗ੍ਰਾਹਕਾਂ ਨੂੰ ਭਰਮਾਉਣ ਦੇ ਲਈ ਹੁੰਦਾ, ਸੱਚਾਈ ਉਸ ਦੇ ਵਿੱਚ ਸਹੀ ਨਹੀਂ ਪਾਏਗੀ। ਲਗਭਗ 14 ਡਾਊਨ ਡਾਊਨ ਟਿਕਟਾਂ ਦੀ ਪੜਤਾਲ ਕੀਤੀ ਗਈ, 13 ਗਲਤ ਪਾਈਆਂ ਗਈਆਂ, ਜਿਹੜੀ ਇੱਕ ਸਹੀ ਵੀ ਪਾਈ ਗਈ ਉਹਨੂੰ ਵੀ ਕੋਈ ਬਹੁਤਾ ਵਧੀਆ ਨਹੀਂ ਮੰਨਿਆ ਜਾ ਸਕਦਾ। ACCC ਯਾਨੀ ਆਸਟ੍ਰੇਲੀਅਨ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ ਇਸ ਮਾਮਲੇ ਨੂੰ ਫੈਡਰਲ ਅਦਾਲਤ ਦੇ ਵਿੱਚ ਲੈ ਗਿਆ ਸੀ। ਜਿਹੜੀ ਇੱਕ ਟਿਕਟ ਸਹੀ ਪਾਈ ਗਈ ਉਹ ਵੀ ਸੀ ਨੇਚਰਸ ਗਿਫਟ ਡੌਗ ਫੂਡ ਦੀ, ਡੌਗ ਫੂਡ ਜਿਹੜਾ ਕਿ $4 ਦਾ ਸੀ ਅਤੇ ਇਸ ਪੜਤਾਲ ਦੇ ਸ਼ੁਰੂ ਹੋਣ ਦੇ ਦਰਮਿਆਨ ਹੀ ਯਾਨੀ ਕੁਝ ਕੁ ਮਹੀਨਿਆਂ 'ਚ ਹੀ ਉਸਨੂੰ $6 ਦਾ ਕਰ ਦਿੱਤਾ ਗਿਆ, $2 ਦਾ ਇਜ਼ਾਫਾ ਇੱਕ ਡੌਗ ਫੂਡ ਦੇ ਵਿੱਚ ਕੀਤਾ ਗਿਆ। ਬਾਅਦ ਦੇ ਵਿੱਚ ਡਾਊਨ ਡਾਊਨ ਟਿਕਟ ਲਗਾ ਕੇ ਉਸਨੂੰ $4.5 ਦੇ ਉੱਤੇ ਵੇਚਿਆ ਜਾ ਰਿਹਾ ਸੀ। ਖੈਰ ਇਹਨੂੰ ਵੀ ਕੋਈ ਬਹੁਤਾ ਵਧੀਆ ਪ੍ਰਾਈਸ ਡਰੋਪ ਤਕਨੀਕ ਨਹੀਂ ਮੰਨੀ ਜਾ ਸਕਦੀ ਪਰ ਜੱਜ ਨੇ ਪਾਇਆ ਕਿ ਕੋਲਸ ਨੇ ਬਹੁਤ ਸਾਰੀਆਂ ਜਿਹੜੀਆਂ ਉਤਪਾਦਾਂ ਦੇ ਰੇਟ ਨੇ ਪ੍ਰਾਈਸ ਨੇ ਕੀਮਤਾਂ ਨੇ ਉਹ ਗੈਰਵਾਜਬ ਤਰੀਕੇ ਦੇ ਨਾਲ ਵਧਾਈਆਂ ਨੇ। ਫਿਲਹਾਲ ਕੋਲਸ ਦੇ ਉੱਤੇ ਚੱਲ ਰਹੇ ਇਸ ਮਾਮਲੇ ਦੇ ਵਿੱਚ ਕੋਲਸ ਨੂੰ ਦੋਸ਼ੀ ਤਾਂ ਪਾ ਲਿਆ ਗਿਆ ਪਰ ਇਸ ਮਾਮਲੇ ਦੀ ਅਗਲੀ ਸੁਣਵਾਈ 10 June ਨੂੰ ਕੀਤੀ ਜਾਣੀ ਹੈ। ਕੋਲਸ ਵਰਗਾ ਹੀ ਮਾਮਲਾ ਜਿਹੜਾ ਉਹ ਵੂਲਵਰਸ ਦੇ ਉੱਤੇ ਵੀ ਹੈ ਪਰ ਵੂਲਵਰਸ ਬਹੁਤਿਆਂ ਕੇਸਾਂ ਦੇ ਵਿੱਚੋਂ ਬਚ ਕੇ ਨਿਕਲ ਆਇਆ। ਜੇਕਰ ਕੋਲਸ ਨੂੰ ਸੁਪਰ ਮਾਰਕੀਟ ਦੇ ਵਿੱਚ ਇਹ ਦੂਸਰਾ ਆਸਟ੍ਰੇਲੀਆ ਦਾ ਵੱਡਾ ਅਦਾਰਾ ਹੈ ਵੂਲਵਰਸ ਤੋਂ ਬਾਅਦ, ਇਸ ਤਰੀਕੇ ਦੇ ਨਾਲ ਰਿਟੇਲ ਸੈਕਟਰ ਦੇ ਵਿੱਚ ਗੜਬੜੀਆਂ ਕਰਦੇ ਹੋਏ ਦੋਸ਼ੀ ਪਾਇਆ ਜਾਂਦਾ ਤਾਂ ਮੰਨਿਆ ਜਾ ਰਿਹਾ ਹੈ ਕਿ $28 billion ਦੀ ਪੈਨਲਟੀ ਜਿਹੜੀ ਹੈ ਕੋਲਸ ਨੂੰ ਦਿੱਤੀ ਜਾ ਸਕਦੀ ਹੈ। ਉਹਦੇ ਇੱਕ ਪੈਨਲਟੀ ਜਿਹੜੀ ਉਹ ਸਿਡਨੀ ਦੇ ਇੱਕ ਰੀਅਲ ਅਸਟੇਟ ਏਜੰਟ ਨੂੰ ਦਿੱਤੀ ਗਈ ਹੈ। NSW ਦੀ ਫੇਅਰ ਟ੍ਰੇਡਿੰਗ ਨੇ 12 ਜੁਰਮਾਨੇ ਜਿਹੜੇ ਨੇ $50,000 ਦੇ ਉਹ ਇਸ ਰੀਅਲ ਅਸਟੇਟ ਏਜੰਸੀ ਨੂੰ ਜਾਰੀ ਕੀਤੇ ਨੇ। ਦੱਸਿਆ ਗਿਆ ਕਿ ਕੈਂਪਸੀ ਦੇ ਵਿੱਚ ਇੱਕ ਪ੍ਰੋਪਰਟੀ ਦੇ ਉੱਤੇ ਰਹਿ ਰਹੇ ਕਿਰਾਏਦਾਰ ਨੂੰ ਇਸ ਰੀਅਲ ਅਸਟੇਟ ਏਜੰਸੀ ਨੇ ਇੱਕ ਨਹੀਂ ਦੋ ਨਹੀਂ ਬਲਕਿ 13 ਵਾਰਨਿੰਗਸ ਦੇ ਦਿੱਤੀਆਂ ਔਰ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੋਪਰਟੀ ਵੇਕੈਂਟ ਕਰਨ ਦੇ ਨੋਟਿਸ ਦੇ ਕੇ। ਦੱਸ ਦਈਏ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਇਹ ਨਿਯਮ ਹੈ ਕਿ ਕਿਸੇ ਵੀ ਕਿਰਾਏਦਾਰ ਨੂੰ ਬਗੈਰ ਕਿਸੇ ਵਾਜਬ ਕਾਰਨ ਦੇ ਪੈਨਲਟੀ ਨੋਟ ਰਿਮੂਵਲ ਦਾ ਨੋਟਿਸ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ, ਉਸਨੂੰ ਪ੍ਰੋਪਰਟੀ ਖਾਲੀ ਕਰਨ ਦਾ ਨਹੀਂ ਦਿੱਤਾ ਜਾ ਸਕਦਾ ਜੇਕਰ ਉਸਦੇ ਕੋਲ ਕੋਈ ਹੋਰ ਵਿਕਲਪ ਨਾ ਹੋਣ ਤਾਂ। ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਬਜ਼ੁਰਗ ਲੋਕਾਂ ਦੇ ਲਈ ਏਜਡ ਕੇਅਰ ਤੱਕ ਪਹੁੰਚ ਪਾਉਣਾ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ। ਨਵਾਂ ਡੇਟਾ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਪਤਾ ਚੱਲਿਆ ਕਿ ਹੁਣ ਜਿਹੜੀ ਹੋਮ ਕੇਅਰ ਪੈਕੇਜ ਹੈ ਉਸ ਤੱਕ ਪਹੁੰਚ ਪਾਉਣ ਦੇ ਲਈ ਤੁਹਾਨੂੰ ਘੱਟੋ ਘੱਟ 12 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਏਗਾ ਅਤੇ ਜੇ ਏਜਡ ਕੇਅਰ ਫੈਸਿਲਿਟੀ ਦੇ ਅੰਦਰ ਜਾ ਕੇ ਬੈੱਡ ਲੈਣਾ ਤਾਂ 396 ਦਿਨਾਂ ਤੱਕ ਦਾ ਇੰਤਜ਼ਾਰ ਹੈ। ਮੰਗਲਵਾਰ ਦੇ ਦਿਨ ਜਿਹੜਾ ਬਜਟ ਸੀ ਉਸ ਦੇ ਵਿੱਚ ਕੋਈ ਵੀ ਐਕਸਟਰਾ ਸਪੋਰਟ ਜਿਹੜੀ ਹੈ ਹੋਮ ਪੈਕੇਜ ਦੇ ਵਿੱਚ ਨਹੀਂ ਦਿੱਤੀ ਗਈ ਸਰਕਾਰ ਦੀ ਤਰਫ ਤੋਂ। ਹਾਲਾਂਕਿ ਸਰਕਾਰ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ 5,000 ਨਵੇਂ ਏਜਡ ਕੇਅਰ ਬੈੱਡਸ ਜਿਹੜੇ ਨੇ ਉਹਨਾਂ ਦੀ ਡਿਮਾਂਡ ਨੂੰ ਪੂਰਾ ਕੀਤਾ ਜਾਏਗਾ, ਨਵੇਂ ਬੈੱਡ ਇਸ ਕਿਸਮ ਦੇ ਤਿਆਰ ਕੀਤੇ ਜਾਣਗੇ। ਪਰ ਜਿਹੜੀਆਂ ਏਜ ਕੇਅਰ ਫੈਸਿਲਿਟੀਜ਼ ਚੱਲ ਰਹੀਆਂ ਨੇ ਉਹਨਾਂ ਨੂੰ ਸਪੋਰਟ ਕਰਨ ਦੇ ਵਾਸਤੇ ਕੋਈ ਖਾਸ ਜਿਹੜੀ ਮਦਦ ਨਹੀਂ ਦਿੱਤੀ ਗਈ। ਸਭ ਤੋਂ ਜ਼ਿਆਦਾ ਉਡੀਕ ਤੁਹਾਨੂੰ ਕਿਸੇ ਸੂਬੇ ਦੇ ਵਿੱਚ ਬਜ਼ੁਰਗ ਹੋਣ ਦੇ ਨਾਤੇ ਏਜ ਕੇਅਰ ਦੇ ਵਿੱਚ ਪਹੁੰਚਣ ਦੇ ਲਈ ਜੇਕਰ ਕਰਨੀ ਪੈਂਦੀ ਹੈ ਤਾਂ ਉਹ ACT ਕੈਨਬਰਾ ਹੈ ਜਿੱਥੇ 386 ਦਿਨਾਂ ਦੀ ਉਡੀਕ ਹੈ। ਤੁਸੀਂ ਅਰਜ਼ੀ ਦਾਖਲ ਕਰ ਦਿਓ ਅਤੇ ਏਜ ਕੇਅਰ ਦੇ ਵਿੱਚ ਦਾਖਲੇ ਦੀ ਅਰਜ਼ੀ ਮਨਜ਼ੂਰ ਹੋਣ ਦੇ ਲਈ ਘੱਟੋ ਘੱਟ ਇੰਨਾ ਸਮਾਂ ਤੁਹਾਨੂੰ ਲੱਗ ਜਾਏਗਾ। ਇਸ ਤੋਂ ਇਲਾਵਾ ਸਾਊਥ ਆਸਟ੍ਰੇਲੀਆ, ਤਸਮੇਨੀਆ, ਕੁਇਨਜ਼ਲੈਂਡ ਇੱਥੇ 370 ਦਿਨਾਂ ਤੋਂ ਵੱਧ ਦੀ ਉਡੀਕ ਚੱਲਦੀ ਹੈ। ਵਿਕਟੋਰੀਆ 'ਚ 354, ਨਿਊ ਸਾਊਥ ਵੇਲਜ਼ 358 ਦਿਨਾਂ ਦੀ ਉਡੀਕ ਚੱਲਦੀ ਹੈ ਕਿਸੇ ਏਜ ਕੇਅਰ ਦੇ ਵਿੱਚ ਦਾਖਲਾ ਲੈਣ ਦੇ ਲਈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
4: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
4: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। हांजी 1674 AM 24/7 इंडियन रेडियो सिडनी का अपना इंडियन रेडियो स्टेशन।
3: ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स, बैगेज या बिजनेस कुरियर, बस एक ही नाम शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी हैरिस पार्क विच भी। स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310। डिलीवरी सिद्धी कर दे एड्रेस तक, हुने डायल करो 0406-966-668 or visit shipglobal.au।
4: वो कहंदे ना जिन्ना दे वेड़िया नु खा लिया कंधा ते छत्ता ने ओना नु पता नहीं हुंदा धुप किहो जी हुंदी।
5: वाह वाह वाह, धुप ते वैसे तुहाडे आले पासे भी इदां दी लगदी होणी आ।
4: हां जी हां जी, ओ भी बाहरला मुल्क च ही आ जांदा,
5: धुंद दा ही फर्क धुंद दा ही फर्क पैंदा। हो सकता कि महंगी सस्ती धुंद भी पैंदी
4: होवे। अपनी मैं कहा सोच ही ओ जी आ भाई, आ कहना जो चार सफेदे लगे जमें डेलो बनाया पिया ना, जमें नहरों नहर जाने होंने। मैं कहा भरावा हुण इन्ने बीजे औखे हो के ले आ, हुण उधारण तो चज दी दे लिया कर तू। कहता नहीं, साडी चज दी उधारण उही आ।
5: नहीं बिल्कुल तुहाडी गल सही आ, भी हुण इत्तों थोड़ा जिहा पहलां चल जाईए आपां एक दो हफ्ते, ते उदों सानूं गर्मी चुभदी सी, उही धुप सी। हुण ओह चुभ जिहड़ी धुप जिहड़ी उह सानूं मिठी मिठी लगदी आ, क्योंकि ओह ठंड तों बाद आ
4: जी। हुण देखो है ना, अप्रैल मई च जदों वाढियां हुंदियां उदों सोने की कणी पई होवे ते ओह भी मंजूर नहीं, वाढियां दे दिन ने नहीं है ना। मनमोहन बारिश सुनी बिरसा शो करते हुण मिनी मिनी फोर पैंदी होवे, बागां च मोर बोलदे हुण मनो मन शरारत हो जांदी आ। मैं कहा अप्रैल महीने कहे ते बंदा डांगा लैके आ जाइए।
5: जट
4: पैदा होया वेलो सौण वास्ते, भरावा छाउण वास्ते। डाट साहब कहिंदा सानू सौण वालियां नहीं, सानू उठण वालियां गोलियां दो।
5: सही गल है, ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣੇ। ਆਹ
4: ਇਹ ਵੀ ਔਖਾ ਯਾਰ,
5: ਉੱਤੋਂ ਬਜਟ ਆ ਗਿਆ
4: ਨਾਲੇ ਕੋਈ ਨਾ ਹੈ ਨਾ। ਹੁਣ ਤਾਂ ਕੁੱਤਾ ਵੀ ਭੌਂਕੇ ਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਸਾਡੇ ਜਾਗਦਿਆਂ ਦੇ ਨਹੀਂ ਬਣਦੇ ਭਰਾਵਾ, ਤੂੰ ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ ਤੇਰੇ ਦਿੱਤੇ ਜ਼ਖਮਾਂ ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ਼ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾ ਮਾਰਿਆ ਘਸਾਉਣ ਹੁੰਦਾ। ਹੋ ਗਿਆ ਨਾ ਹੁਣ ਅਗਲੇ 14 ਸਾਲਾਂ ਚ ਤੁਹਾਨੂੰ 250 ਲਾਓ ਕਿੰਨੇ ਬਣ ਗਏ। ਬੰਦਾ ਕਹਿੰਦਾ ਹੈ ਜੀ ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
5: ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤੇ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਓ ਹੁਣ।
4: ਹਾਂ ਇਹੀ ਆ, ਇਹ ਤੁਸੀਂ ਕਲੇਮ ਕਰ ਲੈਣੇ ਇਹ ਤਾਂ।
5: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਕਹਿੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
4: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਠੇ ਹੀ ਬਚੇ ਆ।
5: ਜਾਂ ਫਿਰ ਹੋਰ ਚੰਦ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਅਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000-20,000 ਤੁਸੀਂ ਭਰਨਾ, ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤਾਂ ਘਾਟੇ 'ਚ ਹੀ ਆ ਨਾ।
4: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ ਤੇ ਤੁਹਾਡਾ 25,000-30,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-97 ਤੁਹਾਨੂੰ ਵਾਪਸ ਆ ਜਾਣੇ
5: 99 ਸੈਂਟ।
4: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜੀ ਪੈ ਰਹੇ ਆ।
5: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ ਅਤੇ ਉੱਥੇ ਵੀ ਹੁਣ ਤਾਂ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ।
4: ਹਾਂ, ਉਹਨਾਂ ਨੂੰ ਹੁੰਦਾ ਵੀ ਚਾਰ ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ, ਪਰ ਸਾਡਾ ਨਹੀਂ ਨਾ ਪਤਾ
5: ਟੈਕਸ ਹੋਵੇ ਤੇ ਡਿਡਕਟ ਹੋਵੇ।
4: ਸਹੀ ਗੱਲ।
5: ਸੋ ਬਜਟ ਆਇਆ ਜੀ, ਬਜਟ ਤੋਂ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਹੈ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਅਤੇ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ ਉਹ 'ਚ ਪਤਾ ਨਹੀਂ ਲੱਗਦਾ,
4: ਨਹੀਂ ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਟਾਂ ਫਲਾਨਾ ਹੋ ਗਿਆ, ਟੀ ਵੀ 'ਤੇ ਆਹ ਲੱਗ ਗਿਆ, ਹੁਣ ਐਲ ਸੀ ਡੀ ਮਹਿੰਗੇ ਹੋ ਜਾਣੇ, ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
5: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
4: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ।
5: ਮਤਲਬ ਇਹ ਗੱਲਾਂ
4: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ
5: ਪਹਿਲਾਂ ਉਹ ਆਊਗਾ ਤਾਂ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਸ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾਹ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ ਉੱਤੇ ਚਲੋ ਫਿਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ। ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਰੋਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ। ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੀ ਗਈ।
4: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ
5: ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ ਹੈ।
4: ਹਾਂ, ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ ਉਹ ਸਾਈਡ ਲਾਈਨ ਰਹੀਆਂ, ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ, ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸੱਦ ਲਏ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ, ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.25 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸ, ਸਮਾਲ ਬਿਜ਼ਨਸ ਸਭ ਕਾ ਸਿੱਧਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘੱਟ ਹੀ ਆ ਨਾ ਇਹ ਵੱਧ ਹੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀਏ ਜਾਈਏ।
5: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
4: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
5: ਉੱਥੇ ਆ ਗਿਆ।
4: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿੰਦੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਰਹੇ ਆਪਾਂ 1,85,000, ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ एक लख मान लो 40,000 या 1,50,000 स्किल्ड माइग्रेशन वाला 5,000 बुजुर्ग ने 5,000 पार्टनर वीजे वाले ने 5,000 फ्यूजी ने 5,000 ग्लोबल टैलेंट वाले इदा एक रफ जहा एस्टीमेट ला लें वो उन्हें इसलिए नहीं सदे क्योंकि जोड़ा पहला 5 लख आ जोड़े पहले पूर दे आए हुए उन्होंने ही खूह की मिट्टी खूह लगी जाती है जिहड़े इन्होंने प्लैनिंग लैवल के हिसाब न इनविटेशन ज एक्सप्रैशन ऑफ इंट्रस्ट हुण जिहड़े स्रोतियां लई हो सकदा है नवें शब्द होण इत्थे जिहड़ा जनरल स्किल्ड माइग्रेशन का प्रोग्राम आ 199-190-491 तीन वड्डे वीजे आ 189-190 ते 491 रीजनल दा आ जांदा 190 स्टेट स्पॉन्सर्ड आ जांदा ते 189 वड्डा पूल आ जिहड़ा सारे आस्ट्रेलिया का मान लो इन्होंने 3,000 जां 5,000 जां 10,000 बंदा पक्का करना 200 नर्सां हो गई 200 कारपेंटर हो गए पलंबर हो गए आ हो गया इलैक्ट्रीशियन हो गए स्टेट हरेक आपका वखो वखरा वेखती है भी सानू सिविल कंस्ट्रक्शन के इन्ने बंदे चाहिए आ सानू पलंबर इन्ने चाहिए आ सानू अकाउंटेंट इन्ने चाहिए आ वह हरेक स्टेट नू कोटा दिता होया भी तुसीं 3,000 बंदा रख लो यार तुसीं 1,000 रख लो तुसीं 1,500 रख लो जिस हिसाब न किसी स्टेट की आबादी आ ते उस लिहाज ना वेखिए जिन्हें का एक्सप्रैशन ऑफ इंट्रस्ट पैंदे आ EOIs पैंदियां उन्ने एक इनविटेशन भी तो आई है वह गल वक्री है जिदा इनविटेशन नहीं आता उन्होंने ये लगन लग जाता भी इनविटेशन घट आ रहे हैं हुण अकाउंटेंट आ वह मान लो जो 100 पॉइंट भी इकट्ठा करी फिर ताम नहीं आ रहा एक ब्रिकलेयर आला एक पलमर आ 65 पॉइंटा भी वो PR आ रही है सो डिपेंड करता आप रेफरेंस किनू मान रहे हैं पर दोबारा जो बजट पर आईए तो जिहड़ा ये 26-27 का फाइनैंशियल ईयर आदा जो माइग्रेशन प्रोग्राम का प्लैनिंग लैवल आ 1,85,000 ते रखा गया जिदे चो 70% जाने कि 1,32,240 जड़ियाँ जगावां ने प्लेसिस ने वो स्किल स्ट्रीम दियाँ जिहड़े स्किल्ड लोग ने है ना किता मुखी जिहड़े है ना हैगे आ जां जिन्हां ने इत्थों पढ़ के कोई टीचर आ कोई हैल्थ केयर च आ कोई कंस्ट्रक्शन च जां कोई भी ऑक्यूपेशन आ जिन्हें मतलब पढ़ के उस खिते च जगह च काम करके उस चीज़ की PR लैनी आ ते उहदे च स्किल ते फैमिली स्ट्रीम दियां जिहड़े परमानेंट ते माइग्रेशन प्रोग्राम दे आ उहदे च जिहड़ियां एप्लीकेशनस प्रायोरिटी मिलनी आ उहनां नूं जिहड़े ऑनशोर ने जिहड़े इत्थे ऑलरेडी हैगे आ ते उस लिहाज ना 1,29,590 1,30,000 कह लईए ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਟੀ ਆ ਉਹ ਚਲੋ ਹੈ ਨਾ 8 'ਚ ਨੂਣ ਆ ਉਹਦੀ ਗੱਲ ਕਰਨੀ ਵੀ ਨਹੀਂ ਬਣਦੀ ਅਤੇ ਬਾਕੀ ਰਹਿ ਗਏ 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ ਜਿਹੜੇ ਟੋਪ ਨੌਚ ਹੈ ਨਾ ਕੁਆਲਿਟੀ ਹੋਵੇ ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ ਮੰਨ ਲਓ ਇੱਥੇ ਹੈਲਥ ਕੰਸਟਰਕਸ਼ਨ ਅਤੇ ਟੀਚਿੰਗ ਇਹ ਤਿੰਨ ਵੱਡੇ ਨਾਂ ਨੇ ਜਿਹਦੇ ਵਿੱਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ ਜਿੰਨੇ ਕਿ ਇੱਥੇ ਟੀਚਿੰਗ 'ਚ ਨੇ ਕਿੰਨੇ ਕੁ ਬਾਹਰੋਂ ਸੱਦ ਸਕਦੇ ਆ ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ ਉੱਤੇ ਥੱਲੇ ਹੁੰਦੇ ਰਹਿੰਦੇ ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ ਕੁਛ ਨਹੀਂ ਕਿਹਾ ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ
5: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ
4: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ ਉਹ ਪਿੱਛੇ ਜੇ ਆਈ ਸੀਗੀ ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ
5: ਓਕੇ
4: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ ਹੈ ਨਾ ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ PR ਪੈਂਦੀ ਆ ਮੋਟਾ ਜਿਹਾ ਹਿਸਾਬ ਆ ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ ਉਹਦੇ 'ਚ ਸੈਂਕੜਿਆਂ 'ਚ ਹੋਊ ਮਤਲਬ 100 ਪੁਆਇੰਟ ਇਹਦੇ 150 ਉਹਦਾ 200 ਉਹਦਾ 50 ਉਹਦੇ 60 ਉਹਦੇ 65 ਉਹਦੇ ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂਗਾ ਹੈ ਨਾ ਉਹਦੀ PR ਦੇ ਰਾਹ ਆਸਾਨ ਹੋਣਗੇ ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ PR ਨਹੀਂ ਆ ਰਹੀ ਇੱਕ ਪਾਸੇ ਇੱਕ ਪਲੰਬਰ ਆ ਇੱਕ ਬ੍ਰਿਕਲੇਅਰ ਆ ਇੱਕ ਵੈਲਡਰ ਆ ਉਹਦਾ 65 ਆ ਜਾਣੀ ਆ ਉੱਥੇ ਪੁਆਇੰਟ ਸਿਸਟਮ ਕੀ ਕਰੂਗਾ
5: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ ਉਹ ਉਹਨੂੰ ਸਪੋਰਟ ਕਰਨਗੇ
4: ਹਾਂਜੀ ਅਫਕੋਰਸ
5: ਇਹ ਤਾਂ ਸਾਨੂੰ ਸਮਾਜ ਵੇਖਣਾ ਪਊਗਾ
4: ਟੀਚਰ ਆ ਮੰਨ ਲਓ ਟੀਚਰ ਇੱਕ ਟੀਚਰ ਦਾ 650 ਪੁਆਇੰਟ ਬਣਦਾ ਇੱਕ ਦਾ ਬਣਦਾ 600 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਆਕੂਪੇਸ਼ਨ ਦਾ ਉਸ ਆਕੂਪੇਸ਼ਨ 'ਚ ਪੁਆਇੰਟ ਕਿੰਨੇ ਆ ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ, ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ। ਜਦਕਿ ਮਈ ਜੂਨ 'ਚ ਉਹ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ। 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ, ਨੋਬਡੀ ਨੋਸ।
5: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਹੈ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ 'ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ।
4: ਹਾਂਜੀ, ਹੁਣ ਆਪਾਂ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫ਼ੀ ਕੁਛ ਬਣ ਚੁੱਕਾ
5: ਹੋਊਗਾ।
4: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18 ਤੋਂ 25 ਸਾਲ ਵਾਲਾ ਜਾਂ ਹੈ ਨਾ ਹੈਗਾ, ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 ਪੁਆਇੰਟ ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ। ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ, 18 ਤੋਂ 20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ।
5: ਓਕੇ,
4: 21 ਤੋਂ 29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ।
5: ਓਕੇ,
4: 21 ਤੋਂ 29 ਦੇ
5: ਉਮਰ
4: ਦੇ, ਹਾਂਜੀ। ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0।
5: ਮਤਲਬ
4: ਏਜ ਰੱਖੀ ਹੋਈ ਹੈ 18 ਤੋਂ 45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ। 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
5: ਵੈਲਿਊ ਕੋਈ ਨਹੀਂ, ਮਤਲਬ ਇਸ ਉਮਰ 'ਚ
4: ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ, ਜਿਹੜੇ ਚੰਨ ਤੁਸੀਂ ਚਾੜਨੇ ਹੋ ਵੈਸੇ ਛੋਟੀ ਉਮਰੇ ਚਾੜ ਚੁੱਕੇ ਹੁੰਦੇ।
5: ਦੇਖੋ ਜਿੰਨੇ ਜੁਗਾ ਹੁੰਦਾ ਬੰਦਾ ਕਰ ਨਹੀਂ ਡਿਆ ਹੁੰਦਾ,
4: ਤਾਂ ਹੀ ਤਾਂ ਤੁਹਾਨੂੰ 5 ਪੁਆਇੰਟ ਦੇ ਰਹੇ ਆ 100 ਦੇ ਮੁਕਾਬਲੇ।
5: ਪਰ ਇਹ 100 ਦੇ ਮੁਕਾਬਲੇ 5 ਹੈ ਯਾਰ, ਕਮਾਲ ਹੈ।
4: ਉਹ ਕਹਿੰਦੇ ਹੁਣ ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
5: ਉਹ ਕਿੱਥੇ ਆ ਉਹ ਦੱਸੋ,
4: ਜਾਂ ਜੇ ਨਹੀਂ ਹੈਗਾ ਡਬਈ ਟਰੱਕ ਟਰੁੱਕ ਦੇਖੋ ਕੋਈ, ਡਬਈ ਟਰੱਕ ਟਰੁੱਕ ਚ ਲਾਇਆ ਦੋ ਚਾਰ ਸਾਲ ਕਮਾਈ ਕਰਕੇ ਇੱਥੇ ਆ।
5: ਡਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ,
4: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
5: ਕਿੱਥੇ ਜਾਵੇ ਹੈ ਨਾ। ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ।
4: ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ, ਫਿਰ ਲੈ ਦੇ ਕੇ ਝੂਠੇ ਹੀ ਬਚੇ ਆ ਉਸ ਹਿਸਾਬ ਨਾਲ।
5: ਉਹ ਉਮਰੋਂ ਕਹਿੰਦੇ ਆ
4: ਪੱਕਾ ਵੀਰ,
5: ਉਹ ਕਹਿੰਦੇ ਪੱਕੜ ਜਿਹਾ ਵਾ ਇਹਦਾ ਨੀ ਕੁਝ ਬਣਨਾ। ਓਹੋ,
4: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਣੇ ਹੋ ਲੱਗਦਾ ਜਾ ਕੰਮ ਕਰ।
5: ਪਰ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲਾਂ ਵਾਲੇ ਨੂੰ 100 ਪੁਆਇੰਟ ਤੇ 45 ਵਾਲੇ ਨੂੰ 5
4: ਏਦਾਂ। ਹਾਂ ਨਹੀਂ, 45 ਵਾਲੇ ਨੂੰ 0, 44 ਵਾਲੇ ਨੂੰ 5। ਮੈਂ ਫਿਰ ਮਾਈਗ੍ਰੇਸ਼ਨ ਏਜੰਟ ਹਾਂ ਨਾ, ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਹੈ ਨਾ। ਅੱਛਾ, ਇਹ ਚਲੋ ਹਜੇ ਲਾਗੂ ਨਹੀਂ ਹੋਇਆ, ਕਿਉਂਕਿ ਇੱਕ ਹੁੰਦਾ ਲਾਅ, ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪੋਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ, ਪੋਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ। ਅਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪੋਲਿਸੀ 'ਚ ਕੋਈ ਚੇਂਜਸ ਲਿਆ ਦੇਣ। ਅਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4 ਚੋਂ 8 ਨੇ ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ ਹੈ ਨਾ, ਅਤੇ 90 ਪੁਆਇੰਟ ਉਹਦੇ ਮਿਲਣਗੇ। ਜੇ ਤੁਹਾਡੇ ਇੰਗਲਿਸ਼ ਵਧੀਆ ਵਾ 4-7 ਬੈਂਡ ਆ, ਤਾਂ ਉਹਦੇ ਸਿਰਫ 45।
5: ਓਕੇ,
4: ਮਤਲਬ 4-7 ਵਾਲੇ ਦੇ 45। ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ, ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ। ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ, ਜੇ ਵੈਰੀ ਗੁੱਡ ਆ ਤਾਂ 45। ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ, ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ ਪੀ ਐੱਚ ਡੀ ਆ 60 ਪੁਆਇੰਟ ਆ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, ਯੂ ਐੱਨ ਐੱਸ ਡਬਲਿਊ, ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ। ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ। ਤੇ ਇਸ ਲਿਹਾਜ਼ ਨਾਲ ਏਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨਸ
5: ਨੇ। ਅਜੇ ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤੇ ਆਂਦੇ ਨਾ ਵੀ ਜਿੱਥੇ ਮਰਜ਼ੀ ਪੜ ਲਓ ਪੁਆਇੰਟ ਤੋਂ ਉਹਨੇ ਮਿਲਣੇ।
4: ਨਹੀਂ ਪੁਆਇੰਟ ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ। 10 ਪੁਆਇੰਟ ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 1 ਮਿਲ ਗਏ, ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ, ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
5: ਇਹ ਵੀ ਚਾਂਸ ਮੰਨਿਆ ਜਾ ਰਿਹਾ ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲਾਂਗੇ।
4: ਆ ਡਿਪੈਂਡ ਕਰਦਾ, ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ, ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ,
5: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ ਇੰਫਰਾਸਟਰਕਚਰ, ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ, ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ, ਇਹੋ ਜਿਹਾ ਚਾਂਸ ਨੇ
4: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ। ਬਾਕੀ ਓਕੂਪੇਸ਼ਨ ਆ, ਜੇ ਤਾਂ ਹੈ ਨਾ ਇਫ ਇਟ ਨੀਡਸ ਟੂ ਬੀ ਅ ਸੂਟੇਬਲ ਸਕਿੱਲ ਅਸੈਸਮੈਂਟ, ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ, ਲੈਵਲ 1, 2, 3 ਹੈ ਨਾ, ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ, ਹੈ ਨਾ, ਉਹਦੇ ਵੱਖਰੇ ਪੁਆਇੰਟ ਨੇ। ਫਿਰ ਜੇ ਤਾਂ ਸਕਿੱਲ ਲੈਵਲ 1 ਓਕੂਪੇਸ਼ਨ ਆ, ਉਹਦੇ 50 ਪੁਆਇੰਟ ਨੇ, ਮੰਨ ਲਓ ਤੁਸੀਂ ਮੈਨੇਜਰ, ਰੀਟੇਲ ਮੈਨੇਜਰ ਜਾਂ ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ, ਉਹ ਉੱਥੇ ਆ ਜਾਣੇ 50 ਪੁਆਇੰਟ। ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ, ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ। ਸੋ 15-50 ਦਾ ਫਰਕ ਆ। ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ, ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ, ਮੇਰੇ ਵੀ 80 ਪੁਆਇੰਟ ਬਣਦੇ ਆ, ਇਹਨੂੰ ਇਨਵੀਟੇਸ਼ਨ ਆ ਗਿਆ, ਮੈਨੂੰ ਕਾਹਦੇ ਨਹੀਂ ਆਇਆ। ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ, ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ, ਤੇ ਉਹ ਕਹਿੰਦਾ ਮੇਰੀ 80,000 ਆ, ਇਹਨੂੰ ਕਿਵੇਂ ਆ ਗਿਆ। ਹੋ ਸਕਦਾ ਦੂਜੇ ਦੀ 90 ਹੋਵੇ, ਤੇਰੇ ਨਾਲੋਂ ਵੱਧ ਹੋਵੇ। ਇਹਦੇ 'ਚ ਵੇਰੀਏਬਲ ਬਹੁਤ ਆ। ਜਿਹੜਾ ਸਕਿੱਲ ਸਿਲੈਕਟ ਵੈਬਸਾਈਟ ਆ ਨਾ, ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ, ਤੈਨੂੰ ਕਾਹਤੇ ਨਹੀਂ ਆਇਆ। ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ, 95 ਵਾਲੇ ਨੂੰ ਆ ਗਿਆ, 90 ਪੁਆਇੰਟ ਵਾਲੇ ਨੂੰ ਆ ਗਿਆ। ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ, ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ, ਹੈ ਨਾ, ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ। ਜੇ 1,20,000 ਕਮਾਉਂਦੇ ਹੋ ਸਾਲ ਦਾ, ਤਾਂ ਕਦੇ 90 ਪੁਆਇੰਟ ਦੇ ਦਿਓ। ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ, ਤਾਂ 70 ਪੁਆਇੰਟ ਦੇ ਦਿਓ। ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ 70,000 ਡਾਲਰ ਹੈ ਨਾ ਤੁਸੀਂ ਕਮਾਉਂਦੇ ਹੋ ਸਾਲਾਨਾ, ਅਤੇ ਉਹਦੇ 30 ਪੁਆਇੰਟ ਆ, ਉਦੋਂ ਥੱਲੇ ਕੋਈ ਪੁਆਇੰਟ ਨਹੀਂ।
5: ਅੱਛਾ, ਕੋਈ ਵੀ ਨਹੀਂ,
4: ਮਤਲਬ ਵੀ ਉਹਨੂੰ ਵੀ ਨਾਲ ਹੀ ਜੋੜ ਕੇ ਦੇਖੋ ਹੁਣ ਤੁਸੀਂ। ਬਾਕੀ ਕੋਈ ਕਮਿਊਨਿਟੀ ਲੈਂਗੁਏਜ ਦਾ ਤੁਸੀਂ ਕੀਤਾ, ਜਿਵੇਂ ਨਾਟੀ ਕਰ ਲੈਂਦੇ ਸੀ ਬੱਚੇ, 5 ਪੁਆਇੰਟ ਮਿਲ ਜਾਂਦੇ, ਉਹਦੇ 20 ਪੁਆਇੰਟ ਰੱਖੇ ਹੋਏ ਆ। ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ ਇਹਨਾਂ ਦੇ ਵੈਸੇ। ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, 4-8 ਨੇ ਆਇਲਟਸ 'ਚੋਂ 60 ਪੁਆਇੰਟ ਦੇ ਦਿਓ। ਜੇ ਜ਼ਿਆਦਾ ਵਧੀਆ, 4-7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
5: ਸਿੰਗਲ ਦੀ ਵੈਲਿਊ
4: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ। ਓਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ।
5: ਅੱਛਾ,
4: ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ, ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
5: ਵੇਖੋ, ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਉਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋ ਕਰ ਦਿਓ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨ ਆ ਜੀ ਕਰ ਦਿਓ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਆ, ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
4: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿੱਥੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ, ਜਾਂ ਸਬਜ਼ੀ ਦੀਆਂ ਦੁਕਾਨਾਂ, ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਏ ਆਉਂਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ। ਜਿੱਥੇ ਹੈ ਨਾ ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ, ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ। ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ, ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ, ਕਈ ਲੋਕ ਕੀ ਕਰਦੇ ਸੀ ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
5: ਓਕੇ,
4: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ GPT-ਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
5: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
4: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀਆਂ। ਇਸ ਲਈ ਭਾਈ ਉਸ ਰਾਹੇ ਨਾ ਪਾਓ, ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਸੀ ਗਵਰਨਮੈਂਟ ਕਹਿੰਦੀ $85 million ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਆ, ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ 5 ਪੈਰਾਮੀਟਰ ਨੇ, 5 'ਤੇ ਗ੍ਰੀਨ ਟਿੱਕ ਆ, ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ, ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ, ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ, ਅਤੇ ਬਾਕੀ ਜਿਹੜੇ ਟੇਫ ਵਰਗੇ ਕੋਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਨ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵੱਜਿਆ ਕਰਨਗੇ।
5: ਓਕੇ,
4: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ, ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ, ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ, ਅਤੇ ਉਹਦੇ 'ਚ ਜਾਇਜ਼ ਨਾਜਾਇਜ਼ ਹਰ ਪ੍ਰਕਾਰ ਦੇ ਲੋਕ ਆਏ, ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ, ਫਿਰ ਇਹਨਾਂ ਨੇ TR ਪੈਣੀ ਬੰਦ ਕਰਤੀ, 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ, ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ, ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ, ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹਦੇ 'ਚ ਹੁਣ ਪੰਗੇ ਪਏ ਹੋਏ ਆ, ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000, ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀਆਂ, ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ,
5: ਕੋਡ ਕਿਲੇ ਕਰਨ ਦੀ ਨਹੀਂ ਲੋੜ।
4: ਅਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਉਹ ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ ਸੀ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ, ਅਤੇ ਪੱਥਰਾਂ 'ਚ ਪੱਥਰ ਰੰਗਾ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟ੍ਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
5: ਵੇਖੋ ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
4: 457 ਤੇ ਪਹਿਲਾਂ ਇੱਦਾਂ ਹੋ ਚੁੱਕਿਆ
5: ਹੈ ਨਾ, ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਹੈ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਹੈ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਚਿਰ ਨੂੰ ਤੁਹਾਡੀ ਵਾਰੀ ਆਉਣੀ ਉਨੇ ਚਿਰ ਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨ।
4: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
5: ਜਿਹੜੇ ਔਨਸ਼ੋਰ
4: ਔਨਸ਼ੋਰ।
5: ਓਕੇ,
4: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482-186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦੇ ਹਾਂ ਬਈ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ ਸਲਾਹ ਦੇਣੀ, ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ। ਮੇਰਾ ਮਾਰਾ ਨੰਬਰ 24183 ਆ, ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ। ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ, ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ, ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ, ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ।
5: ਓਕੇ
4: ਵੀ ਇਹ ਤਾਂ ਗੱਲ ਹੀ ਕੁਛ ਨਹੀਂ, ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਸਿੱਧ ਪੱਧਰ ਆ। ਹੁਣ ਇਹ ਤਾਂ 60-65 ਮਿਲੀਅਨ ਲਾ ਕੇ ਐਡੀਆਂ ਵਰਕ ਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ ਹੁਣ ਜੇ ਮੈਂ ਦੇਖਦਾ, ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ, ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ। ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ, ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਤੇ ਉਹ ਪਰ ਚੱਕਰ ਇਹ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦਿੰਦਾ ਟੇਬਲ 'ਤੇ ਪਿਆ, ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ।
5: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ, ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ,
4: ਸਾਨੂੰ ਸਿਸਟਮ 'ਚ ਹੀ ਆ ਰਹੇ ਨਾ
5: ਪੈਸੇ ਤਾਂ ਆ ਹੀ ਰਹੇ ਨਾ।
4: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ, ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ, ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60%, 50%, 40% ਤੱਕ ਵੱਧ ਗਈ ਆ। ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ, ਕਿਉਂਕਿ ਉਹਦੇ 'ਚ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ, ਖੁੱਡ ਪੱਟਣ ਆ ਰਿਹਾ,
5: ਪੜ੍ਹਨ ਆ ਰਿਹਾ।
4: ਹਾਂ, ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ। ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ, $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ, 29,000 ਹੈ ਨਾ, ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ, ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ। ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ, $10,000 ਉਹਦਾ ਪਾ ਲਓ। ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ, ਅਤੇ 80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ, ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ, ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
5: ਸਲਾਨਾ।
4: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ, ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ, ਉਦੋਂ ਫੜ ਕੇ ਉਹਦੇ ਅਕਾਊਂਟ 'ਚ, ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ, ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ, ਐਕਸੈਸ ਹੀ ਹੈ ਨਹੀਂ। ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ, ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ, ਕੋਈ ਮਾਪਦੰਡ ਨਹੀਂ, ਕੋਈ ਰੌਲਾ ਰੱਪਾ ਨਹੀਂ, ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ। ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ। ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ, ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ।
5: ਸੋ ਇੰਨਾ ਕੁ ਮਹਿੰਗਾ ਹੁਣ ਕੰਮ, ਉਹ ਇੰਨੇ ਕੁ ਜ਼ਿਆਦਾ ਬਜਟ ਸ਼ੋ ਕਰਨੇ ਪੈਣੇ, ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ, ਬਾਕੀ ਅੰਤ ਕੀ ਆਉਣਾ
4: ਪੈਸੇ ਉਹਨਾਂ ਦੇ ਨੇੜੇ ਹੀ ਆਉਣੇ ਆ,
5: ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ
4: ਪੈਸਾ ਵੀ ਉਹਨਾਂ ਕੋਲ, ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਕੀਲਾ ਹੋ ਗਿਆ, ਨਾ ਵਿਕਿਆ ਨਾ ਕਿਸੇ ਨੇ ਖਰੀਦਿਆ, ਨਾ ਅਕਾਊਂਟ 'ਚ ਪੈਸੇ ਆਏ, ਅਕਾਊਂਟ 'ਚ ਬਣਾ 20,000 ਰੁਪਈਆ, ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ
5: ਹੈਗਾ ਤਾਂ ਹੈ ਨਾ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
3: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਪੀ ਆਰ ਬਿਨਾਂ ਬੜਿਆਂ ਦਾ ਦਰਦ ਦਿਲ ਆ ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ ਕੋਈ ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ ਰਾਹ ਪੱਧਰਾ ਨਹੀਂ ਹੋ ਜਾਂਦਾ ਸਬਰ ਜਿਹਾ ਆਉਂਦਾ ਵੀ ਨਹੀਂ ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ ਵਿਦੇਸ਼ ਤੋਂ ਸੱਦਣੇ ਆ
5: ਪੱਕੇ ਵੀ ਕਿਉਂ ਵੇਖੋ ਆਪਣੇ ਪੀ ਆਰ ਸੋਰੀ ਕਿਉਂ ਆਪਣੇ ਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ ਫਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ
4: ਹਾਂ ਜਦ ਤੱਕ ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ ਜਾਂ ਅਸੀਂ ਛੋਟੇ ਹੁੰਦੇ ਹਾਂ ਤਾਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂੰਗਾ ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ ਇੱਦਾਂ ਦੀਆਂ ਆਪਾਂ ਚੀਜ਼ਾਂ ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ
5: ਬਿਲਕੁਲ
4: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ ਉਹਦੇ 'ਤੇ ਬੜਾ ਪ੍ਰੈਸ਼ਰ ਸੀ ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ

0: ਇਨਵੈਸਟਰ ਆ 2027 ਆਨਵਰਡਸ ਜੁਲਾਈ 1 ਤੋਂ ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ, ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ। ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀ ਕਿ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕੋਨਮਿਸਟ ਨੇ, ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ, ਰੋਡ ਅਤੇ ਰੇਲ ਲਈ 8.6 billion ਦੀ ਆ, ਬਾਕੀ ਚੀਪਰ ਮੈਡੀਸਿਨਸ ਦੀ ਗੱਲ ਆ ਜਿਹੜੀਆਂ ਲਾਈਫ ਸੇਵਿੰਗ ਮੈਡੀਸਿਨਸ ਨੇ, ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਉਹਨਾਂ ਦੀ ਫਾਰਮਾਸੂਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ, ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ, ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਉਹ ਮਹਿੰਗੀ ਹੋ ਇੰਨੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ, ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ, ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਜ਼ ਰਾਖਵੇਂ ਰੱਖੇ ਗਏ ਆ। ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈੱਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ ਅਪਰੂਵਲਾਂ ਹੀ ਨਹੀਂ ਮਿਲਦੀਆਂ, ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ। ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ, ਪਰ ਨਾਲੋਂ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕੁਆਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ। ਹਾਂਜੀ ਵਰਿੰਦਰ, ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ?
1: ਹਾਂਜੀ,
0: ਸਤਿ ਸ਼੍ਰੀ ਅਕਾਲ। ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ, ਵੱਖੋ ਵੱਖਰੀਆਂ ਰਾਵਾਂ ਨੇ, ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ, ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ, ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ, ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ, ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
1: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ, ਪੀਪਲ ਹੂ ਵਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਨ੍ਹਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਿਆਂ ਨਾਲੋਂ ਵੱਧ ਵੈਲਥ ਹੈ, 2.9 million ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ ਜਿਨ੍ਹਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਜਿਹਨੂੰ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ, ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ ਹੈ ਨਾ ਉਹਨੂੰ ਲੈ ਕੇ ਕੰਸਰਨ ਨੇ, ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ, ਹੈ ਨਾ, ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ। ਤੇ ਦੂਜਾ ਜਿਹੜੀ ਟਰੱਸਟੀ ਡਿਸਕ੍ਰੈਸ਼ਨਰੀ ਟਰੱਸਟ ਜਾਂ ਜਿਹਨਾਂ ਨੂੰ ਫੈਮਿਲੀ ਟਰੱਸਟ ਵੀ ਕਿਹਾ ਜਾਂਦਾ, ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ ਹੈ ਨਾ ਇਹਨਾਂ ਚੀਜ਼ਾਂ ਦਾ।
0: ਪਰ ਵਰਿੰਦਰ, ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਆ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਆ ਜਾਂ ਜਿਹੜੇ ਡਿਵੈਲਪਡ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ

0: ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
1: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਐਕਚੁਅਲੀ ਇਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ। ਉਸ ਤਰੀਕੇ ਨਾਲ ਦੇਖਿਆ ਜਾਏ ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪੋਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
0: ਜੀ।
1: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੋਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ COVID-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਆਹ ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
0: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ। ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਉਹ ਟਰੱਸਟ ਬਣਾ ਕੇ 8-10-20 ਬੰਦਿਆਂ 'ਚ, ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕਸਿਆ ਜਾਣਾ, ਅਤੇ ਕੌਮ ਬੈਂਕ ਦਾ ਅਨੈਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ, ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੋਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
1: ਜੀ ਜੀ ਬਿਲਕੁਲ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
0: ਜੀ।
1: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ਼ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੋਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ ਸੀ।
0: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਉਹ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
1: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ ਹੈ ਨਾ, 36.2 billion ਓਵਰ ਦਾ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਜਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਹੋ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 5 lakh ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 5 lakh ਪਾਤਾ, ਉਹਨਾਂ ਨੇ ਫੜ ਲਿਆ, ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10 lakh 'ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ 'ਚ ਹੀ ਪਾ ਦੇ। ਮਤਲਬ ਗੱਲ
0: ਡਾਂਗਾਂ ਦੇ ਗਾਜ ਹੁੰਦਾ ਕਈ ਵਾਰ, ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਹਾਂ ਵੀ ਚਲੋ ਉਹ ਲੋਕ,
1: ਕੁਛ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ ਵੀ, ਆਟੇ ਨਾਲ ਕੌਣ ਪਿਸਦਾ ਹੈ, ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ। ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦੇ ਕੱਢ ਦਿੱਤਾ ਜਾਊਗਾ ਪਰ ਉਹਦੇ ਚੋਂ ਟੈਕਸ ਕੱਟਸ ਕਰ
0: ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ ਜਿਹੜੇ ਡਾਟੇ ਆ ਪ੍ਰੀਲਿਮਿਨਰੀ
1: ਬਿਲਕੁਲ ਜੀ ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ ਉਹਨਾਂ ਨੇ 2 ਬਿਲੀਅਨ ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ ਤੇ 5 ਬਿਲੀਅਨ ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੈ ਨਾ ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਰਿਪੋਰਟ ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ ਦੇਖੋ ਇਹ ਹੋਣਾ ਤਾਂ ਹੈ ਕਿਉਂਕਿ ਹੋਣਾ ਕੀ ਹੈ 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ ਉਹ ਬਿਲਕੁਲ ਵੀ ਵਧੀਆ ਨਹੀਂ ਸੀ 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ ਉਹਨਾਂ ਮੋਰ ਦੈਨ ਡਬਲ ਹੈ ਨਾ ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ ਹੈ ਨਾ ਇਹ ਕਿਸੇ ਨਾ ਕਿਸੇ ਤਰੀਕੇ ਮੈਂ ਨੀ ਕਹਿ ਰਿਹਾ ਕਿ ਹੈ ਨਾ ਇਹ ਨਜਾਇਜ਼ ਹੈ ਜਾਂ ਨਹੀਂ ਹੋਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ ਨਾ NDIS ਦੇ ਵਿੱਚ ਬੰਦੇ ਫੜੇ ਗਏ ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨੇਅਰ ਵੀ ਬਣੇ ਨੇ ਇਹਦੇ ਚੋਂ ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ ਦੇਖੋ ਇਹਨੂੰ ਹੈ ਨਾ ਰਿਫੋਰਮ ਦੀ ਤਾਂ ਲੋੜ ਸੀਗੀ ਬਿਲਕੁਲ ਸੀਗੀ ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 ਬਿਲੀਅਨ ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ
0: ਔਰ ਡਿਫੈਂਸ ਨਾਲ ਵੀ ਜ਼ਿਆਦਾ ਹੈਲਥ ਕੇਅਰ ਨਾਲ ਵੀ ਜ਼ਿਆਦਾ ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ
1: ਹਾਂਜੀ ਮੈਡੀਕੇਅਰ ਨੂੰ ਮਿਲਾ ਕੇ ਹੈਲਥ ਬਜਟ ਨੂੰ ਮਿਲਾ ਕੇ ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ ਸੋ ਤੁਸੀਂ ਕਿੱਦਾਂ ਇਹਨੂੰ ਸਸਟੇਨੇਬਲ ਨਹੀਂ ਹੈਗੀ ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ ਡਿਟੇਲਸ ਆ ਰਹੀਆਂ ਨੇ ਹੌਲੀ ਹੌਲੀ ਪਤਾ ਲੱਗੂਗਾ ਹੈ ਨਾ ਜੀ ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ
0: ਤੇ ਵਰਿੰਦਰ ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫਾਰ ਹੈਲਥ ਇਕਨੋਮੀ 'ਚ ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉੱਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਹਾਂ ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ ਲੋੜਵੰਦ ਨੇ ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 ਬਿਲੀਅਨ ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ PBS ਦੇ ਵਿੱਚ ਆਉਣ ਅਤੇ ਜਿਹੜੀ ਅਸਿਸਟਿਕ ਫਾਈਬਰੋਸਿਸ ਆ ਕਰੋਨਿਕ ਕਿਡਨੀ ਡਿਜ਼ੀਜ਼ ਆ ਕੈਂਸਰਸ ਨੇ ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ
1: ਬਿਲਕੁਲ ਬਿਲਕੁਲ ਜੀ ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਤੁਸੀਂ ਕਿਹਾ 5.9 billion ਨਿਊ PBS ਲਿਸਟਿੰਗਸ ਦੇ ਲਈ ਦਿੱਤਾ ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ ਇਹਦੇ ਦੋ ਪਿੱਲਰ ਨੇ ਦੋ ਥੰਮ ਨੇ ਇੱਕ ਹੈਗਾ ਜੀ PBS ਫਾਰਮਾਸੂਟੀਕਲ ਬੈਨੀਫਿਟ ਸਕੀਮ ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ ਹੈ ਨਾ ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ ਤੇ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ ਤੁਸੀਂ ਐਕਸਰੇ ਕਰਵਾ ਕੇ ਆਉਂਦੇ ਇਮੇਜਿੰਗ ਕਰਵਾ ਕੇ ਆਉਂਦੇ ਆ ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ ਇਹਨਾਂ ਦੇ ਵਿੱਚ ਇਹਨਾਂ ਨੇ PBS ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ ਇਮਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ ਔਰ ਨੀਅਰਲੀ 450 million ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 billion ਦਿੱਤਾ ਹੈ ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ
0: $40-$50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ GP ਕੋ ਜਾਣ ਦੀ
1: GPs ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ ਹਾਂਜੀ
0: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ
1: ਪਹਿਲੇ ਹੈ ਤੇ ਮੁਬਾਰਕ ਕਦਮ ਹੈ ਜੀ, ਬਿਲਕੁਲ ਜੀ, ਆਰਐਨਡੀ ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
0: ਹਾਂਜੀ,
1: ਇਰਾਨ ਵਾਰ ਤੋਂ ਬਾਅਦ ਇਕਾਨਮੀ ਤੇ, ਤਾਂ ਉਹਦੇ ਵਿੱਚ ਮੈਂ 3 ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
0: ਜੀ,
1: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 ਬਿਲੀਅਨ ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ, ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 ਬਿਲੀਅਨ ਸਾਨੂੰ ਆਉਣ, ਹੈ ਨਾ,
0: ਮਤਲਬ ਉਹ ਵੰਡਿਆ ਜਾਵੇ ਨਾ,
1: ਉਹੀ 17, ਹਾਂਜੀ ਉਹੀ 17 ਬਿਲੀਅਨ ਆਉਂਦਾ ਤਾਂ NDIS 'ਚ ਪੈ ਜਾਣਾ ਸੀ ਜਾਂ ਹੋਰ ਕਿਤੇ ਪੈ ਜਾਣਾ ਸੀ, ਖੈਰ ਉਹ ਇੱਕ ਹੋਰ ਮਸਲਾ ਹੈ। ਦੂਜੀ ਗੱਲ ਹੈਗੀ ਹੈ ਜੀ ਹਾਊਸਿੰਗ ਦੀ, ਹਾਊਸਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਕੈਪੀਟਲ ਗੇਨ ਟੈਕਸ ਦਾ, ਮੈਨੂੰ ਨਹੀਂ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ,
0: ਮੋਟਾ ਮੋਟਾ ਜਿਹਾ ਤੁਸੀਂ ਇੱਕ ਵਾਰ ਕਰ ਸਕਦੇ ਹੋ ਡਿਸਕਸ, ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਾਂ ਜੀ।
1: ਹਾਂਜੀ ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 ਜੁਲਾਈ 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ
0: ਜੀ,
1: ਠੀਕ ਹੈ ਨਾ, ਤੇ 1 ਜੁਲਾਈ 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 ਜੁਲਾਈ 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ, ਹੈ ਨਾ, 2010 ਦੇ ਵਿੱਚ, 2010 ਤੋਂ ਲੈ ਕੇ 1 ਜੁਲਾਈ 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 ਜੁਲਾਈ 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਤਾਂ ਉਸ $1,00,000 ਦੇ ਨਫ਼ੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ, ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫ਼ਾ ਰਹਿ ਗਿਆ ਉਹ ਰਹਿ ਗਿਆ 90 ਲੱਖ ਦੀ ਬਜਾਏ, ਤੁਹਾਨੂੰ ਟੈਕਸ ਪਊਗਾ 90 ਤੇ, ਠੀਕ ਹੈ ਨਾ। ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ।
0: ਸੋ ਉਸ ਮਾਮਲੇ 'ਚ ਉਹਨਾਂ ਦਾ ਉਧਰੋਂ ਨੁਕਸਾਨ ਆ,
1: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ। ਹਾਂਜੀ
0: ਹੋੜ ਘਟੂਗੀ
1: ਨਾ, ਦੇਖਿਆ ਜਾਏ
0: ਜਿਹੜੀ ਇਨਵੈਸਟਮੈਂਟ ਪ੍ਰੋਪਰਟੀ, ਇੱਕ ਬੰਦੇ ਦਾ 2 ਲੈ ਲੇ, 2 ਦਾ 3 ਲੈ ਲੇ, ਉਹਦਾ ਲੋਨ ਹੈ ਤੇ ਕਰਤਾ ਉਹਦਾ, ਖੇਸਵਾ ਕਰੀ ਜਾਂਦੇ ਲੋਕ।
1: ਬਿਲਕੁਲ ਜੀ, ਟੈਚੀ ਭਰੀ ਫਿਰਦੇ ਸੀ ਇਨਵੈਸਟਰ, ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਹੈ ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਸਾਡਾ ਕੀ ਜਾਂਦਾ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ, 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ। ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਰਵਰਡ, ਜੌਨ ਹਾਰਵਰਡ ਵੇਲੇ, ਸੈਪਟੈਂਬਰ 99 ਦੇ ਵਿੱਚ, ਉਹ ਸ਼ਾਰਟ ਟਰਮ ਪਾਲਿਸੀ ਮੈਜਰ ਸੀਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ। ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪਾਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ ਇਹ ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ।
0: ਸੋ 99 ਤੋਂ ਲੈ ਕੇ 26 ਤੱਕ,
1: ਹਾਂਜੀ 27 ਤੱਕ, 1 ਜੁਲਾਈ 2027 ਤੱਕ
0: ਜੀ,
1: ਹੁਣ ਇਹਨਾਂ ਨੇ ਹੱਥ ਪਾ ਲਿਆ। ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ, ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ, ਜਿੱਦਾਂ ਕਿਸੇ ਨੇ ਮੈਲਬਰਨ 'ਚ ਲੈਣਾ, ਸਿਡਨੀ 'ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੇਬਿਲਿਟੀ ਆਊਗੀ ਘੱਟੋ ਘੱਟ, ਜਿਸ ਹਿਸਾਬ ਨਾਲ ਹੁਣ ਅੱਗ ਲੱਗੀ ਹੋਈ ਸੀ। ਹਾਂਜੀ ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ। ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ੍ਹ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ, ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ, ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
0: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ 'ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।
1: ਹਾਂਜੀ ਨਹੀਂ ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨੀ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000 ਹੈ ਨਾ, ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000, ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
0: ਜੀ।
1: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਿਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਜਿਹੜਾ ਉਹ 70 ਹੈ, ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ। ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ, ਨਹੀਂ ਤਾਂ ਸਾਡੇ ਤੇ 50% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ, ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ ਇਹਨੂੰ ਘਟਾਉਣ ਦੇ ਲਈ ਜੀ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ ਹੋਊਗਾ।
0: ਆਹ ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ, 2 ਕੰਸੋਲੀਡੇਟ ਕਰ ਲਈਆਂ, ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ, ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ। ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ, ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ, ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ। ਹਾਂਜੀ ਕੰਟੀਨਿਊ ਕਰਿਓ ਵਰਿੰਦਰ ਜੀ। ਹਾਂਜੀ
1: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਹਿ ਤਾ, ਮਤਲਬ ਇਹ ਪਰਸਨਲ ਸਰਕਮਸਟੈਂਸਿਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਣਾਂ ਦੇ ਰਿਹਾ, ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ, ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ, ਹੈ ਨਾ, ਸਾਰਿਆਂ ਨੂੰ ਆਪਣੇ ਪ੍ਰੋਫੈਸ਼ਨਲਸ ਨੂੰ ਮਿਲੋ, ਹਾਂਜੀ ਅਕਾਊਂਟੈਂਟ ਨਾਲ ਗੱਲ ਕਰੋ,
0: ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ,
1: ਹਾਂਜੀ ਮੋਰਗੇਜ ਬ੍ਰੋਕਰ ਨਾਲ ਗੱਲ, ਹਾਂਜੀ। ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਿਸ ਆ ਰਹੇ ਨੇ, ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ, ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ। ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ, 7 ਲੱਖ ਦਾ ਘਰ ਸੀ, 6 ਲੱਖ ਦਾ ਘਰ ਸੀ, ਇਨਵੈਸਟਰ ਆਇਆ, ਉਹਨੇ ਕਹਿਣਾ ਮੈਂ 6.5 ਲੱਖ ਦਿੰਦਾ 6 ਲੱਖ ਦੀ ਬਜਾਏ, ਚਲੋ ਚੱਕੋ ਉਹਨੇ ਘਰ ਲੈ ਲਿਆ, ਹਨਾ, ਉਹਦਾ ਪੋਰਟਫੋਲੀਓ ਬਣ ਗਿਆ, ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ। ਪਰ ਜਿਹੜਾ ਫਸਟ ਹੋਮ ਬਾਇਰ ਹੈ, ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ
0: ਹੈ। ਹੁਣ ਸਾਡੇ ਵਰਗੀਆਂ ਧਾਰਨਾ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ।
1: ਨਹੀਂ ਅਸੀਂ ਵੀ ਤੁਸੀਂ ਹੋਈ ਆ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ, ਉਹ ਵੀ ਬੇਚਾਰੇ ਆ ਨਾ, ਕੰਮ ਹੀ ਕਰੀ ਜਾਂਦੇ ਆ, ਇਹਨਾਂ ਨਹੀਂ, ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨਿਓਰ ਕਹਿ ਲੋ, ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ ਜ਼ਿਆਦਾ
0: ਹੈ। ਥੇਰ
1: ਇਜ਼ ਨਥਿੰਗ ਰੋਂਗ, ਥੇਰ ਇਜ਼ ਨਥਿੰਗ ਰੋਂਗ ਇਨ ਦੈਟ, ਹੈ ਨਾ, ਇਹ ਜਿਹੜੀ ਇੰਟਰ, ਹਾਂਜੀ ਹਾਂਜੀ, ਨਹੀਂ ਆਪਾਂ ਇਹ ਨਹੀਂ ਕਹਿ ਰਹੇ, ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ, ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ, ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਤੀਜੇ ਉੱਤੇ ਚੌਥਾ, ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ, ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ, ਹੈ ਨਾ। ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ, ਪ੍ਰੀਤਿੰਦਰ ਜੀ, ਜਿਹੜੀ ਮੈਂ ਗੱਲ ਬਾਰ ਬਾਰ ਆਵਾਂ, ਮੈਂ ਗੱਲ ਕਰਤੀ ਐਨਰਜੀ ਦੀ, ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ, ਜਿਹਦੇ ਵਿੱਚ ਦੋ ਵੱਡੇ ਵੱਡੇ ਲੀਵਰ ਸੀਗੇ, ਹੈ ਨਾ, ਸੀ ਕੈਪੀਟਲ ਗੇਨ ਟੈਕਸ ਦੇ। ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ, ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ। ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ, 70% ਆਪਣੀਆਂ ਸੇਵਿੰਗਸ ਨੂੰ, ਤਾਂ ਸਮਾਲ ਬਿਜ਼ਨਸਿਸ ਦੇ ਵਿੱਚ, ਇਨੋਵੇਸ਼ਨ ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ? 30%। ਇੱਥੇ ਲੋਕ ਨਹੀਂ ਸੀ ਕਰਦੇ, ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ, ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ, ਪਰ ਸਾਡੇ ਇੱਥੇ 70% ਆ, ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ, ਹੈ ਨਾ, ਵੀ ਤੁਸੀਂ ਆਹ ਦੇਖੋ, ਆਹ ਤੁਹਾਡਾ ਕੈਰਟ ਐਂਡ ਸਟੇਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ, ਹੈ ਨਾ, ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ, ਇਨਵੈਸਟ ਕਰੋ, ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ ਰੀਅਲ ਇਸਟੇਟ ਚੋਂ ਫ੍ਰੀ ਹੋ ਕੇ R&D ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ, ਹੈ ਨਾ, ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਜ਼,
0: ਹਾਂਜੀ ਸਿਸਟਮ ਤਾਂ ਹਿੱਲੂਗਾ,
1: ਕਿਤੇ ਨਾ ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਸ ਨੂੰ ਹਨਾ ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀਆ ਤੁਸੀਂ ਗੱਲ ਕੀਤੀ ਹਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ, ਉਹ ਕੀ ਕਰਨਗੇ ਹੁਣ ਹਨਾ। ਪਹਿਲਾਂ ਤਾਂ ਉਹ ਕਹਿੰਦੇ ਸੀਗੇ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
0: ਮਾਈਗ੍ਰੇਸ਼ਨ
1: ਦੇ ਨੈਟ ਓ ਹਾਂਜੀ ਨੈਟ ਓਵਰਸੀਜ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25-26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ਼ ਮਤਲਬ ਹੈ ਤਾਂ ਹੈ ਇਹ
0: ਨਹੀਂ, ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15-20% ਰਿਟਰਨ ਆ ਜੂ, ਆਹ ਹੋ ਜੂ, ਆਹ ਹੋ ਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹ ਦੁੱਖ ਕੰਮ ਕਾਰ ਤੋੜ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ,
1: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ ਲੌਂਗ ਓਵਰਡਿਊ।
0: ਨਹੀਂ, ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਆਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕਿ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ। ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.
3: Pandey ji. क्या तू साला लक पाए हो यार, एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
4: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
5: ਰੇਡੀਓ ਹਾਂਜੀ 1674 ਮੈਂ ਦੋਸਤੋ, ਤੁਸੀਂ ਇਸ ਟਾਈਮ ਸਾਨੂੰ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਅਤੇ ਰੇਡੀਓ ਦੇ ਉੱਤੇ ਤੁਸੀਂ ਹੋ ਸਕਦਾ ਕਿ ਸੁਣ ਰਹੇ ਹੋ ਇਸ ਟਾਈਮ। ਅੱਜ ਦੇ ਦਿਨ ਤੁਹਾਡੇ ਲਈ ਇੱਕ ਬੜੀ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਇੱਕ ਬੜੀ ਖੂਬਸੂਰਤ ਇੱਕ ਕਿਤਾਬ ਪਿਛਲੇ ਦਿਨ ਹੀ ਛਪੀ ਆ। ਮਾਣ ਵਾਲੀ ਗੱਲ ਇਹ ਆ ਕਿ ਇੱਥੇ ਮੈਲਬਨ ਦੇ ਵਿੱਚ ਕਿਤਾਬ ਲਿਖੀ ਗਈ ਅਤੇ ਛਪਾਈ ਗਈ ਅਤੇ ਤੁਹਾਡੇ ਲਈ ਇਹ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਉਪਲਬਧ ਹੈ, ਇਸ ਕਿਤਾਬ ਦੇ ਵਿੱਚ ਕੀ ਹੈ, ਇਹ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਇਸ ਦੇ ਪਿੱਛੇ ਬੜੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਲੰਮਾ ਚੌੜਾ ਤਜਰਬਾ ਇੱਥੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਦੇ ਖੇਤਰ ਦੇ ਵਿੱਚ, ਟਾਊਨ ਪਲੈਨਿੰਗ ਦੇ ਖੇਤਰ ਦੇ ਵਿੱਚ। ਪ੍ਰੋਫੈਸਰ ਹਰਜਿੰਦਰ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਨੇ, ਬਾਕੀ ਆਪਾਂ ਇਹਨਾਂ ਦੇ ਕੋਲੋਂ ਜਾਣਦੇ ਹਾਂ। ਸਰ ਸਤਿ ਸ਼੍ਰੀ ਅਕਾਲ, ਥੈਂਕ ਯੂ
6: ਜੀ। ਸਤਿ ਸ਼੍ਰੀ ਅਕਾਲ,
5: ਥੈਂਕ ਯੂ ਤੁਹਾਡਾ ਸਮਾਂ ਕੱਢਣ ਦੇ ਲਈ।
6: ਤੁਹਾਡਾ ਧੰਨਵਾਦ, ਤੁਸੀਂ ਬੁਲਾਇਆ, ਮਿਹਰਬਾਨੀ ਤੁਹਾਡੀ,
5: ਥੈਂਕ ਯੂ ਸਰ। ਸਰ ਪਿਛਲੇ ਦਿਨੀ ਕਿਤਾਬ ਤੁਸੀਂ ਲੋਕ ਅਰਪਿਤ ਕੀਤੀ ਹੈ, ਕੀ ਹੁਣ ਤੱਕ ਦਾ ਲੇਖਾ ਜੋਖਾ ਰਿਹਾ? ਮੈਨੂੰ ਪਤਾ ਲੱਗਾ ਵੀ ਦੁਬਾਰਾ ਛਪਾਉਣੀ ਪੈ ਗਈ ਹੈ ਕਿਤਾਬ, ਇੰਨੀ ਜ਼ਿਆਦਾ ਪਸੰਦ ਕੀਤੀ ਗਈ।
6: ਹਾਂਜੀ, ਇਹ ਕਿਤਾਬ ਦਾ ਨਾਂ ਹੈਗਾ ਜੀ
5: ਜੀਵਨ
6: ਜਾਂਚ, ਅਤੇ ਇਹ ਜਿਹੜੀ ਕਿਤਾਬ ਆ ਇਹਦੇ ਵਿੱਚ ਵਿਚਾਰ, ਪਹਿਲਾ ਜਿਹੜਾ ਇਹਦਾ ਸੈਕਸ਼ਨ ਹੈ ਉਹਦੇ ਵਿੱਚ ਵਿਚਾਰ ਨੇ, ਜਿਹੜੇ ਵਿਚਾਰ ਨੇ ਉਹ ਰੂਹਾਨੀਅਤ ਦੇ ਡਿਫਰੈਂਟ ਜਿਹੜੇ ਆਸਪੈਕਟ ਨੇ ਉਹਨਾਂ ਦੇ ਨਾਲ ਰਿਲੇਟਡ ਨੇ, ਅਤੇ ਉਹ ਵਿਚਾਰ ਸਾਡੇ ਗਿਆਨੀ ਰਘਵੀਰ ਸਿੰਘ ਜੀ ਸੀਗੇ ਇੱਥੇ, ਉਹਨਾਂ ਦੇ ਨੇ। ਅਤੇ ਸੈਕਿੰਡ ਪਾਰਟ ਆ ਜਿਹੜਾ ਕਿਤਾਬ ਦਾ, ਉਹਦੇ ਵਿੱਚ ਉਹਨਾਂ ਦਾ ਜੀਵਨ ਵੀ ਆ ਅਤੇ ਜੋ ਮੇਰੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੋਈ ਕੋਈ 14-15 ਸਾਲਾਂ ਦੇ ਦੌਰਾਨ, ਉਹ ਉਹਦੇ ਵਿੱਚੋਂ ਕੁਛ ਅੰਸ਼ ਉਹਦੇ ਵਿੱਚ ਨੇ।
5: ਸੋ ਜਿੱਦਾਂ ਇਹ ਕਿਤਾਬ ਦਾ ਨਾਂ ਹੀ ਦੱਸਦਾ, ਜੀਵਨ ਜਾਂਚ, ਯਾਨੀ ਕਿ ਜੀਵਨ ਜੀਣ ਦਾ ਚੱਜ, ਕਿੱਦਾਂ ਆਪਾਂ ਜੀਵਨ ਜੀਣਾ, ਕੀ ਕੀ ਮੁਸ਼ਕਲਾਂ ਆਉਂਦੀਆਂ ਨੇ, ਕਿੱਦਾਂ ਉਹਨਾਂ ਸਵਾਲਾਂ ਦੇ ਹੱਲ, ਸੋ ਇੱਦਾਂ ਦਾ ਹੀ ਕੁਛ ਕਿਤਾਬ 'ਚ।
6: ਹਾਂਜੀ, ਇਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਜੀ ਕਿ ਕਿਉਂਕਿ ਅਸੀਂ ਜਿਹੜੀ ਜ਼ਿੰਦਗੀ ਅਸੀਂ ਜਿਉਂਦੇ ਹਾਂ ਉਹ ਜ਼ਿੰਦਗੀ ਅਸੀਂ ਇੱਕ ਸੁਚੱਜੀ ਸਾਵੇਂ ਪੱਧਰੀ ਚੰਗੀ ਜ਼ਿੰਦਗੀ ਕਿੱਦਾਂ ਜਿਉਂ ਸਕਦੇ ਹਾਂ, ਅਤੇ ਸਾਡੀ ਜਿਹੜੀ ਸੋਚ ਆ ਉਹ ਕਿਸ ਤਰ੍ਹਾਂ ਉਸਾਰੂ ਹੋ ਸਕਦੀ ਆ, ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਵਿਚਾਰ ਉਸ ਚੀਜ਼ ਦੇ ਨਾਲ ਸੰਬੰਧਿਤ ਨੇ। ਔਰ ਬਹੁਤੇ ਜਿਹੜੇ ਵਿਚਾਰ ਨੇ ਉਹ ਬੰਦੇ ਨੂੰ ਆਪਾਂ ਜਾਣਨ ਦੇ ਲਈ ਕਿ ਉਹ ਆਪਣੇ ਅੰਦਰ ਝਾਤੀ ਮਾਰੇ, ਆਪਣੇ ਮਨ ਦੀ ਪੱਤਰੀ ਆ ਜਿਹੜੀ ਉਹ ਰੋਜ਼ ਪੜ੍ਹੇ ਅਤੇ ਸੋਚੇ ਅਤੇ ਉਹਦੇ ਬਾਰੇ ਜ਼ਿਆਦਾ, ਅਤੇ ਬਾਕੀ ਇਹ ਆ ਵੀ ਜਿਹੜੀ ਜੋ ਆਪਣੇ ਗੁਰੂਆਂ ਨੇ ਗੁਰਬਾਣੀ ਜਿਸ ਤਰ੍ਹਾਂ ਦੱਸਦੇ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ, ਉਹ ਸਾਰੇ ਜਿਹੜੇ ਵਿਚਾਰ ਨੇ, ਜਿਸ ਤਰ੍ਹਾਂ ਕਿ ਜ਼ਿੰਦਗੀ ਦਾ ਮਕਸਦ ਕੀ ਆ ਅਤੇ ਸੱਚ ਕੀ ਆ, ਰੂਹ ਕੀ ਆ, ਮੁਹੱਬਤ ਕੀ ਆ, ਨਾਮ ਕੀ ਆ, ਇਹ ਵਗੈਰਾ ਇਸ ਤਰ੍ਹਾਂ ਦੇ, ਔਰ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਸੰਬੰਧ ਆ, ਇਸ ਤਰ੍ਹਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਅਤੇ ਇਸ ਤਰ੍ਹਾਂ ਦੇ ਵਿਚਾਰ ਨੇ
5: ਇਸ ਕਿਤਾਬ 'ਚੋਂ ਮਿਲਣਗੇ।
6: ਹਾਂਜੀ,
5: ਅੱਛਾ ਤੁਸੀਂ ਜ਼ਿਕਰ ਕੀਤਾ ਗਿਆਨੀ ਰਘਵੀਰ ਸਿੰਘ ਜੀ ਦਾ, ਉਹਨਾਂ ਦੇ ਵਿਚਾਰ ਤੁਸੀਂ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਨੇ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਸਾਡੇ ਸਰੋਤਿਆਂ ਨੂੰ?
6: ਹਾਂਜੀ, ਉਹ ਇਸ ਤਰ੍ਹਾਂ ਜੀ ਕਿ ਮੇਰਾ ਉਹਨਾਂ ਨਾਲ ਮੇਲ 96 ਦੇ ਵਿੱਚ ਜਦੋਂ ਮੈਂ ਇੱਥੇ ਮਾਈਗ੍ਰੇਟ ਹੋ ਕੇ ਆਇਆ, ਉਸ ਤੋਂ ਥੋੜ੍ਹਾ ਦੇਰ ਬਾਅਦ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸੀਗੇ ਤੇ ਬਾਕੀ ਇਹ ਆ ਵੀ ਬਚਪਨ ਦੇ ਵਿੱਚ ਉਹਨਾਂ ਨੂੰ ਪਰਮਾਰਥ ਦੇ ਨਾਲ ਪਰਮਾਤਮਾ ਨਾਲ ਜੁੜਨ ਦਾ ਉਹਨਾਂ ਦਾ ਬਹੁਤ ਖਿਆਲ ਸੀ, ਉਹਨਾਂ ਦੀ ਤੀਬਰ ਇੱਛਾ ਸੀ। ਤੇ ਇੱਕ ਦਫ਼ਾ ਮਤਲਬ ਜਿਹੜਾ ਵੀ ਕੋਈ ਸੰਤ ਮਹਾਤਮਾ ਜਾਂ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਉਹ ਉਸ ਪਾਸੇ ਚੱਲ ਪੈਂਦੇ ਸੀ। ਅਤੇ ਜਦੋਂ 22 ਸਾਲ ਦੀ ਉਹਨਾਂ ਦੀ ਉਮਰ ਹੋਈ ਤਾਂ ਉਸ ਵੇਲੇ ਉਹਨਾਂ ਦਾ ਮੇਲ ਆ ਜਿਹੜਾ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨਾਲ ਹੋਇਆ। ਉੱਥੋਂ ਉਹਨਾਂ ਨਾਲ ਉਹਨਾਂ ਦੇ ਸੰਗ ਰਹੇ ਅਤੇ ਉੱਥੋਂ ਆਪਣਾ ਜਿਹੜਾ ਜੀਵਨ ਆ ਉਹਨਾਂ ਦੇ ਨਾਲ ਉਹਨਾਂ ਨੇ ਕਾਫ਼ੀ ਜੰਗਲਾਂ ਦੇ ਵਿੱਚ ਵੀ ਰਹਿ ਬਿਤਾਇਆ। ਉਸ ਤੋਂ ਬਾਅਦ ਫਿਰ ਉਹ ਸਿੰਗਾਪੁਰ ਆਏ, ਸਿੰਗਾਪੁਰ ਤੋਂ 8-10 ਸਾਲ ਉੱਥੇ ਰਹੇ 15 ਸਾਲ। ਉਸ ਤੋਂ ਬਾਅਦ ਫਿਰ ਉਹ ਮੈਲਬਰਨ ਦੇ ਵਿੱਚ ਆਪਣਾ ਉਹਨਾਂ ਦਾ ਉਹਨਾਂ ਦੇ ਬੇਟੇ ਨੇ ਇੱਥੇ ਪ੍ਰਿਤਪਾਲ ਸਿੰਘ
5: ਜੀ
6: ਅਤੇ ਉਹ ਬਰੈਕਪੁਰਮ ਗੁਰਦੁਆਰੇ ਜਦੋਂ ਬਣਿਆ ਤਾਂ ਉਹਦੇ ਵਿੱਚ ਉਹਨਾਂ ਨੇ ਕਾਫ਼ੀ ਰੋਲ ਪਲੇ ਕੀਤਾ ਸੀਗਾ, ਉਹਦੇ ਪ੍ਰਧਾਨ ਵੀ ਉਹ ਰਹੇ ਸੀਗੇ ਅਤੇ ਉਹ ਫਿਰ ਪਰਿਵਾਰ ਦੇ ਨਾਲ ਬਲੈਕਪਰਨ ਦੇ ਵਿੱਚ ਉਹ ਰਹੇ। ਅਤੇ ਮੈਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਗੁਰਦੁਆਰੇ ਐਤਵਾਰ ਨੂੰ ਅਤੇ ਜਾਂ ਕਈ ਦਫ਼ਾ ਸ਼ਨਿਚਰਵਾਰ ਨੂੰ ਉਹਨਾਂ ਦੇ ਘਰ ਵੀ ਮਿਲਦਾ ਸਾਂ ਅਤੇ ਉਹਨਾਂ ਨਾਲ ਜਦੋਂ ਵਿਚਾਰ ਵਟਾਂਦਰਾ ਹੁੰਦਾ ਸੀ ਤਾਂ ਮੈਨੂੰ ਬਹੁਤ ਉਹਨਾਂ ਦੇ ਵਿਚਾਰਾਂ ਦੀ ਖਿੱਚ ਪੈਂਦੀ ਸੀ ਅਤੇ ਫਿਰ ਮੈਂ ਉਹਨਾਂ ਦੇ ਵਿਚਾਰਾਂ ਨੂੰ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਸ਼ਾਮ ਨੂੰ ਸੌਣ ਤੋਂ ਪਹਿਲਾਂ ਮੈਂ ਕਹਿ ਲਓ ਵੀ ਹਰ ਹਫ਼ਤੇ ਮੁਲਾਕਾਤ ਤੋਂ ਬਾਅਦ ਮੈਂ ਜੋ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਉਹ ਫਿਰ ਮੈਂ ਲਿਖਦਾ ਸਾਂ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੇਰਾ ਵਿਚਾਰ ਬਣਿਆ ਕਿ ਕਿਤਾਬ ਦਾ ਰੂਪ ਦਿੱਤਾ ਜਾਵੇ ਪਰ ਉਹਨਾਂ ਨੇ ਮੈਨੂੰ ਇਸ ਦੀ ਇਜਾਜ਼ਤ ਨਹੀਂ ਸੀ ਦਿੱਤੀ ਕਿ ਕਿਤਾਬ ਛਾਪੀ ਜਾਵੇ ਕਿਉਂਕਿ ਉਹ ਲੁਕ ਛਿਪੇ ਹੀ ਰਹਿਣਾ ਚਾਹੁੰਦੇ ਸੀਗੇ। ਪਰ ਫਿਰ ਮੈਂ ਨਾਨਕਸਰ ਉੱਥੇ ਜਿਹੜੇ ਮਹਾਂਪੁਰਖ ਨੇ ਬਾਬਾ ਹਰਭਜਨ ਸਿੰਘ ਸੀ ਉਹਨਾਂ ਤੋਂ ਇਜਾਜ਼ਤ ਲੈ ਕੇ ਕਿਤਾਬ ਦਾ ਰੂਪ ਦਿੱਤਾ। ਉਹ ਇੱਕ ਕਿਤਾਬ ਆ ਜਿਹੜੀ ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਆ ਅਤੇ ਉਹਨਾਂ ਨੇ ਬੜੀ ਮਿਹਨਤ ਅਤੇ ਬੜੇ ਪਿਆਰ ਦੇ ਨਾਲ ਬੜੀ ਰੂਹ ਦੇ ਨਾਲ ਇਹ ਕਿਤਾਬ ਛਾਪੀ ਹੈ। ਪਹਿਲਾਂ ਅਸੀਂ 500 ਦੇ ਕਰੀਬ ਕਿਤਾਬ ਛਪਵਾਈ ਸੀ ਪਰ ਉਹ ਵੀ ਫਿਰ ਥੋੜ੍ਹੀ ਪੈ ਗਈ ਅਤੇ ਪੰਜਾਬ ਦੀ ਕਾਲਜ ਦੀ ਹਰ ਲਾਇਬ੍ਰੇਰੀ ਵਿੱਚ, ਪੰਜਾਬ ਦੀ ਹਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਅਤੇ ਪੰਜਾਬ ਦੀਆਂ ਕੋਈ 325 ਜਿਹੜੀਆਂ ਪੇਂਡੂ ਲਾਇਬ੍ਰੇਰੀਆਂ ਨੇ ਉਹਨਾਂ ਦੇ ਵਿੱਚ ਕਿਤਾਬ ਪਹੁੰਚ ਗਈ ਆ। ਬਾਕੀ ਇੱਥੇ ਮੈਲਬਰਨ ਦੇ ਵਿੱਚ ਵੀ ਕਾਫ਼ੀ ਲੋਕਾਂ ਨੇ ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਉਸ ਫੰਕਸ਼ਨ ਦੇ ਦੌਰਾਨ ਵੀ ਕਾਫ਼ੀ ਲੋਕਾਂ ਨੇ ਉਹ ਕਿਤਾਬ ਆ ਜਿਹੜੀ ਉਹ ਲੈ ਕੇ ਪੜ੍ਹ ਰਹੇ ਨੇ
5: ਜੀ। ਅਤੇ ਕੀ ਕਿੰਨੇ ਕੁ ਦੀ ਕਿਤਾਬ ਆ ਅਤੇ ਜੇ ਹੁਣ ਕੋਈ ਲੈਣਾ ਚਾਹੇ ਤਾਂ ਫਿਰ ਕਿੱਥੋਂ ਲਵੇ?
6: ਕਿਤਾਬ ਆਸਟ੍ਰੇਲੀਅਨ $10 ਦੀ ਹੈ, ਬੜੀ ਉਹ ਤਾਂ ਕੋਸਟ ਵੀ ਅਸੀਂ ਕਵਰ ਨਹੀਂ ਕਰਦੀ ਪਰ ਅਸੀਂ $10 ਇਸ ਕਰਕੇ ਰੱਖੀ ਆ ਵੀ ਤਾਂ ਕਿ ਇੱਕ ਜੈਨੂਅਨ ਜਿਹੜਾ ਬੰਦਾ ਰੀਡਰ ਆ
5: ਵਕਤ ਹੋਵੇ ਕਿਸੇ
6: ਹਾਂ ਉਹੀ ਕਿਤਾਬ ਨੂੰ ਲਵੇ ਅਤੇ ਪੜ੍ਹੇ
5: ਜੀ। ਅਤੇ ਕਿੱਥੋਂ ਲੈ ਸਕਦੇ ਹਾਂ ਆਪਾਂ
6: ਇਹ ਕਿਤਾਬ? ਇਸ ਤਰ੍ਹਾਂ ਜੀ ਕਿ ਮੇਰੇ ਕੋਲ ਵੀ ਮੇਰੇ ਤੋਂ ਲਈ ਜਾ ਸਕਦੀ ਹੈ
5: ਜੀ,
6: ਬਾਕੀ ਅਸੀਂ ਤੁਹਾਨੂੰ ਵੀ ਕਿਤਾਬਾਂ ਦਾ ਕੁਛ ਸੈੱਟ ਦੇ ਦਾਂਗੇ, ਤੁਹਾਡੇ ਕੋਲੋਂ ਵੀ ਲਈਆਂ ਜਾ ਸਕਦੀਆਂ
5: ਇੱਥੋਂ ਰੇਡੀਓ ਤੋਂ ਪਿੱਕ ਕਰ ਸਕਦੇ?
6: ਹਾਂਜੀ ਬਿਲਕੁਲ। ਅਤੇ ਬਾਕੀ ਕੋਈ ਕੰਟੈਕਟ ਕਰੇ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ
5: ਤੁਹਾਡੇ
6: ਰਾਹੀਂ,
5: ਤੁਹਾਡਾ ਨੰਬਰ ਇੱਥੇ ਥੱਲੇ ਗੱਲਬਾਤ ਦੇ ਪਾ ਦਈਏ।
6: ਮੇਰਾ ਖਿਆਲ ਆ ਤੁਸੀਂ ਅਜੇ ਆਪਣਾ ਨੰਬਰ ਦਿਓ
5: ਜੀ, ਸਮਝ ਗਿਆ ਜੀ, ਠੀਕ ਹੈ ਜੀ,
6: ਕਿਤਾਬ ਪਹੁੰਚ ਜਾਏਗੀ ਤੁਹਾਡੇ ਕੋਲ
5: ਜੀ। ਸੋ ਸਾਡੇ ਤੱਕ ਕੋਈ ਈਮੇਲ ਕਰ ਦੇ ਜਾਂ ਮੈਸੇਜ ਕਰ?
6: ਹਾਂਜੀ ਹਾਂਜੀ
5: ਸਰ, ਬਹੁਤ ਸਾਰੀ ਇਹਦੇ ਵਿੱਚ ਮੈਂ ਮੋਟੀ ਮੋਟੀ ਜਿਹੀ ਝਾਤ ਮਾਰੀ ਆ, ਬੜੀਆਂ ਹਰ ਰੋਜ਼ ਜਿਹੜੀਆਂ ਬੰਦੇ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਬੰਦਾ ਖੁਸ਼ ਕਿੱਦਾਂ ਰਹਿ ਸਕਦਾ, ਖਾਸ ਤੌਰ ਦੇ ਉੱਤੇ ਪ੍ਰਦੇਸ਼ਾਂ ਦੇ ਵਿੱਚ ਆਪਾਂ ਇੱਕ ਐਵੇਂ ਅਜੀਬ ਜਿਹਾ ਭਾਰ ਜਿਹਾ ਆਪਾਂ ਮਹਿਸੂਸ ਕਰਦੇ ਹਾਂ ਵੀ ਫਿਰ ਆਪਾਂ ਇਹ ਵੀ ਮਹਿਸੂਸ ਕਰਦੇ ਹਾਂ ਵੀ ਇਸ ਭਾਰ ਦੇ ਥੱਲੋਂ ਛੇਤੀ ਕਿਤਿਆਂ ਆਪਾਂ ਨਿਕਲ ਜਾਈਏ, ਰਾਤੋਂ ਦਿਨ ਨਾ ਚੜ੍ਹੇ, ਅਗਲੇ ਦਿਨ ਫਿਰ ਇੱਕ ਨਵਾਂ ਭਾਰ ਆਪਾਂ ਲੱਦ ਕੇ ਤੋਰਦੇ ਹਾਂ। ਬਹੁਤ ਸਾਰਾ ਕੁਛ ਤਾਂ ਮੈਂ ਚਾਹੂੰਗਾ ਕਿ ਹੁਣ ਕਿਤਾਬ 'ਚੋਂ ਹੀ ਸਾਰੇ ਜਣੇ ਪੜ੍ਹਨ। ਤੁਸੀਂ ਵੀ ਇੱਥੇ ਉੱਥੇ ਵੀ ਲੰਮਾ ਸਮਾਂ ਤੁਸੀਂ ਵਿਚਰੇ ਹੋ, ਇੱਥੇ ਵੀ ਹੁਣ ਲੰਮਾ ਸਮਾਂ ਹੋ ਗਿਆ ਵਾ ਤੁਹਾਨੂੰ, ਤੁਸੀਂ ਵੀ ਉਹ ਮਹਿਸੂਸ ਕਰਦੇ ਹੋਵੋਗੇ, ਕਿੱਦਾਂ ਮੈਨੇਜ ਕਰ ਸਕਦੇ ਹਾਂ?
6: ਦੇਖੋ ਇਹਦੇ ਵਿੱਚ ਇਹ ਆ ਜੀ, ਪਹਿਲੀ ਗੱਲ ਤਾਂ ਹੈ ਵੀ ਤੁਸੀਂ ਜੋ ਕਰ ਸਕਦੇ ਹੋ ਤੁਸੀਂ ਉਹ ਕਰੋ, ਤੇ ਦੂਸਰੀ ਗੱਲ ਇਹ ਆ ਵੀ ਉਸਾਰੂ ਸੋਚ ਰੱਖੋ ਆਪਣੀ, ਕਿਉਂਕਿ ਜਿਹੜਾ ਪੋਜ਼ਿਟਿਵ ਰਹਿਣਾ ਉਸਾਰੂ ਸੋਚ ਰੱਖਣੀ ਆ, ਇਹ ਬਹੁਤ ਜ਼ਰੂਰੀ ਆ। ਅਤੇ ਜਿਹੜੀ ਨੈਗੇਟਿਵਿਟੀ ਆ ਕਿਸੇ ਵੀ ਕਿਸਮ ਦੀ, ਉਹ ਬੰਦੇ ਨੂੰ ਖਰਾਬ ਕਰਦੀ ਹੈ, ਤੁਹਾਨੂੰ ਵੀ ਖਰਾਬ ਕਰਦੀ ਹੈ ਜੇ ਆਪਾਂ ਉਹ ਰੱਖੀਏ। ਕਈ ਲੋਕ ਮੈਂ ਦੇਖਿਆ ਇੱਥੇ, ਉਹ ਸੋਚਣਗੇ ਜੀ ਇੱਥੇ ਰੇਸਿਜ਼ਮ ਆ ਜੀ, ਗੋਰੇ ਸਾਡੇ ਨੂੰ ਧੱਕਾ ਕਰਦੇ ਆ ਜੀ। ਮੈਂ ਇਸ ਖਿਆਲ ਦਾ ਨਹੀਂ ਹੈਗਾ। ਕਈ ਦਫ਼ਾ ਸਾਡੇ ਆਪਣੇ ਦੇ ਵਿੱਚ ਚੀਜ਼ਾਂ ਨੇ ਉਹ ਦੀ ਘਾਟ ਹੁੰਦੀ ਆ, ਸਾਨੂੰ ਆਪਣੀ ਇੰਪਰੂਵ ਕਰਨ ਦੀ ਲੋੜ ਹੁੰਦੀ ਆ, ਅਤੇ ਅਸੀਂ ਉਹ ਇੰਪਰੂਵ ਕਰੀਏ, ਲੋਕਾਂ ਨੂੰ ਚ ਵਿਚਰੀਏ, ਸਿੱਖੀਏ। ਅਤੇ ਅਸੀਂ ਹੁਣ ਜਿਸ ਤਰ੍ਹਾਂ ਮੈਂ ਆਪਣੀ ਪੱਗ ਦੇ ਨਾਲ 15-16 ਥਾਵਾਂ 'ਤੇ ਇੱਥੇ ਨੌਕਰੀਆਂ ਕੀਤੀਆਂ, ਔਰ ਵਧੀਆ ਨੌਕਰੀ ਕੀਤੀ ਹੈ, ਅਤੇ ਮੈਨੂੰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਲੱਗੀ ਕਿ ਇੱਥੇ ਰੇਸਿਜ਼ਮ ਆ। ਮੈਂ ਤੁਹਾਨੂੰ ਇੱਕ ਚੀਜ਼ ਸਾਂਝੀ ਕਰਦਾ, ਅਸੀਂ ਇੱਕ ਫੰਕਸ਼ਨ ਕੀਤਾ ਸੀਗਾ, ਉਸ ਫੰਕਸ਼ਨ ਦੇ ਉੱਤੇ ਮੈਂ ਇਹੀ ਗੱਲ ਕਹੀ ਸੀਗੀ ਵੀ ਆਪਾਂ ਇੱਕ ਦੂਸਰੇ ਤੋਂ ਮਦਦ ਜਿੰਨੀ ਕਰ ਸਕਦੇ ਹਾਂ ਕਰਦੀ ਹਾਂ, ਵੀ ਇਹ ਬੜੀ ਬੜੀ ਸੋਹਣੀ ਸੁਸਾਇਟੀ ਆ, ਬੜੀ ਚੰਗੀ ਸੁਸਾਇਟੀ ਆ, ਆਸਟ੍ਰੇਲੀਅਨ ਸੁਸਾਇਟੀ ਆ, ਇਹ ਬੜੀ ਐਕਸੈਪਟਿੰਗ ਆ, ਨਾਟ ਓਨਲੀ ਐਕਸੈਪਟਿੰਗ ਇਹ ਰਿਸਪੈਕਟਿੰਗ ਵੀ ਆ। ਤਾਂ ਮੈਨੂੰ ਇੱਕ ਸੱਜਣ ਮਿਲਿਆ, ਉਹਨਾਂ ਨੇ ਕਿਹਾ ਜੀ ਨਹੀਂ ਜੀ ਤੁਸੀਂ ਗੱਲ ਤਾਂ ਕਰਦੇ ਹੋ ਪਰ ਬੜੇ ਰੇਸਿਸਟ ਨੇ, ਮੇਰੀ ਵਾਈਫ ਆ ਜਿਹੜੀ ਉਹਨੂੰ ਤਾਂ 4 ਸਾਲ ਹੋ ਗਏ ਜੋਬ ਅਪਲਾਈ ਕਰਦੇ ਨੂੰ, ਉਹਨੂੰ ਤਾਂ ਨੌਕਰੀ ਵੀ ਨਹੀਂ ਮਿਲੀ। ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਆਪਣਾ ਸੀ ਵੀ ਦੀ ਕਾਪੀ ਮੈਨੂੰ ਭੇਜ ਦਿਓ, ਜਾਂ ਜਿਸ ਤਰ੍ਹਾਂ ਤੁਸੀਂ ਅਪਲਾਈ ਕਰਦੇ ਹੋ ਉਹਦਾ ਕੋਈ ਸੈਂਪਲ ਐਪਲੀਕੇਸ਼ਨ ਜਿਹੜੀ ਤੁਸੀਂ ਤਿਆਰ ਕੀਤੀ ਉਹਨੂੰ ਭੇਜ ਦਿਓ, ਅਤੇ ਮੈਂ ਤੁਹਾਨੂੰ ਜਿੰਨੀ ਫੀਡਬੈਕ ਦੇ ਦਿਆਂਗਾ ਜਾਂ ਜਿੰਨਾ ਮੈਂ ਕਰ ਸਕਦਾ ਕਰਾਂਗਾ। ਤਾਂ ਜੋ ਉਹਨਾਂ ਨੇ ਮੈਨੂੰ ਭੇਜਿਆ ਮੈਂ ਉਹ ਦੇਖਿਆ, ਤਾਂ ਉਹ ਦੇਖ ਕੇ ਜੇ ਮੈਂ ਵੀ ਕੋਈ ਨੌਕਰੀ ਦੇਣੀ ਹੁੰਦੀ ਤਾਂ ਸ਼ਾਇਦ ਮੈਂ ਬਣਾ ਦਿੰਦਾ, ਕਿਉਂਕਿ ਉਹਦੇ ਵਿੱਚ ਦੱਸਿਆ ਹੀ ਕੁਛ ਨਹੀਂ ਸੀ, ਠੀਕ ਆ। ਅਤੇ ਉਹ ਖੈਰ ਮੈਂ ਥੋੜ੍ਹਾ ਜਿਹਾ ਟਾਈਮ ਲਾਇਆ, ਮੈਂ ਉਹਨਾਂ ਦਾ ਕਵਰਿੰਗ ਲੈਟਰ ਜਾਂ ਉਹਨਾਂ ਦਾ ਸੀ ਵੀ ਸੀ ਜਾਂ ਸਿਲੈਕਸ਼ਨ ਕ੍ਰਾਈਟੇਰੀਆ ਸੀ ਉਹ ਵੀ ਸਾਰਾ ਉਹਨਾਂ ਨੂੰ ਬਣਾ ਕੇ ਦਿੱਤਾ, ਅਤੇ ਜਦੋਂ ਉਹਦਾ ਪੁਜੀਸ਼ਨ ਆਈ, ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਇੰਟਰਵਿਊ ਆਈ
5: ਜੀ,
6: 4 ਸਾਲਾਂ ਬਾਅਦ ਪਹਿਲੀ ਇੰਟਰਵਿਊ ਆਈ
5: ਜੀ।
6: ਇੰਟਰਵਿਊ ਆਈ ਅਤੇ ਇੰਟਰਵਿਊ ਤੋਂ ਫਿਰ ਉਹ ਮੇਰੇ ਕੋਲ ਆਏ, ਅਤੇ ਮੈਂ ਉਹਨਾਂ ਨੂੰ ਸਾਰਾ ਇੰਟਰਵਿਊ ਦੀ ਤਿਆਰੀ ਕਰਵਾਈ ਵੀ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ, ਕੁਛ ਪਰਸਨਲ ਕੁਐਸਚਨ ਹੁੰਦੇ ਨੇ ਤੁਹਾਡੀ ਸ਼ਖਸੀਅਤ ਬਾਰੇ, ਕੁਛ ਪ੍ਰੋਫੈਸ਼ਨ ਦੇ ਬਾਰੇ ਹੁੰਦੇ ਨੇ, ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਚਲੋ ਉਹਨਾਂ ਤਿਆਰੀ ਕੀਤੀ, ਉਹਨਾਂ ਨੌਕਰੀ ਮਿਲ ਗਈ। ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਕਈ ਦਫ਼ਾ ਸਾਨੂੰ ਆਪ ਨੂੰ ਪਤਾ ਨਹੀਂ ਹੁੰਦਾ, ਜਾਂ ਸਾਨੂੰ ਪ੍ਰੈਜੈਂਟ ਕਰਨ ਦਾ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੈਜੈਂਟ ਕਰਨਾ ਦੂਸਰਿਆਂ ਲਈ, ਅਤੇ ਅਸੀਂ ਮੌਕਾ ਸਾਨੂੰ ਨਹੀਂ ਮਿਲਦਾ। ਇਹ ਨਹੀਂ ਕਿ ਅਸੀਂ ਬਲੇਮ ਗੇਮ ਕਰੀਏ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਡੇ ਨਾਲ ਇਹ ਗੱਲ ਹੋਈ ਹੈ। ਸੋ ਗੱਲ ਤਾਂ ਮੁੱਕਦੀ ਹੈ ਵੀ ਸਾਨੂੰ ਉਸਾਰੂ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਲਰਨ ਕਰੀਏ, ਅਸੀਂ ਹਰ ਇੱਕ ਤੋਂ ਹੀ ਲਰਨ ਕਰ ਸਕਦੇ ਹਾਂ। ਅਸੀਂ ਸੜਕ 'ਤੇ ਜਾਂਦੇ ਹਾਂ, ਸੜਕ ਪਾਰ ਕਰਦੇ ਹਾਂ, ਅਸੀਂ ਉਦੋਂ ਵੀ ਬੜਾ ਕੁਛ ਸਿੱਖਦੇ ਕਰਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ ਸਿੱਖਦੇ ਹਾਂ। ਅਤੇ ਸੋ ਇਸ ਕਰਕੇ ਬਾਕੀ ਜਿਹੜੀ ਵੀ ਚੀਜ਼, ਜਿਹੜੇ ਵੀ ਲਾਈਨ 'ਚ ਕੋਈ ਬੰਦਾ ਜਾਣਾ ਚਾਹੁੰਦਾ, ਜਿਹੜਾ ਤੁਹਾਡੀ ਆਤਮਾ ਅਤੇ ਮਨ ਕਹਿੰਦਾ ਨਾ ਵੀ ਮੈਂ ਇਸ ਲਾਈਨ 'ਚ ਜਾਣਾ, ਉਹਦੇ ਲਈ ਕੋਸ਼ਿਸ਼ ਕਰੋ। ਅਤੇ ਦੂਸਰਾ ਇਹ ਹੈ ਵੀ ਜਿਸ ਤਰ੍ਹਾਂ ਦੇ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਆ, ਉਹ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਕਿਹਦੀ, ਉਹ ਉਸ ਲਈ ਆਪਣੀ ਤਿਆਰੀ ਕਰੋ। ਸੋ ਸਿੱਖੋ, ਪ੍ਰਪੇਅਰ ਕਰੋ, ਅਤੇ ਮੇਰਾ ਖਿਆਲ ਆ ਵੀ ਜਿਹੜੀ ਕਾਮਯਾਬੀ ਆ ਉਹ ਬੰਦੇ ਨੂੰ ਮਿਲਦੀ ਆ। ਬਾਕੀ ਪੰਜਾਬੀ ਆਪਾਂ ਜਦੋਂ ਆਪਾਂ ਸਮੁੰਦਰ ਪਾਰ ਕਰਕੇ ਇੱਥੇ ਪਹੁੰਚ ਗਏ ਹਾਂ, ਇੱਥੇ ਵੀ ਕਾਮਯਾਬ ਹੋਵਾਂਗੇ। ਅਤੇ ਇਸ ਕਰਕੇ ਉਸਾਰੂ ਸੋਚ ਬਹੁਤ ਜ਼ਰੂਰੀ ਆ।
5: ਸਰ ਕਈ ਲੋਕ ਇਹ ਵੀ ਕਹਿ ਦਿੰਦੇ ਕਿ ਇਸ ਪਰ ਧਰਤੀ ਦੇ ਉੱਤੇ ਹੀ ਪ੍ਰੈਸ਼ਰ ਆ, ਇਹ ਮਨ ਦੇ ਉੱਤੇ ਬੋਝ ਆ ਜਾਂਦਾ, ਉੱਥੇ ਜਦੋਂ ਆਪਾਂ ਉਤਰਦੇ ਹਾਂ ਜਾਂਦੇ ਹਾਂ ਰਿਲੈਕਸ ਹੋ ਜਾਈਦਾ, ਜਦੋਂ ਆਏ ਹਾਂ ਉਦੋਂ ਵੀ ਬੜੇ ਰਿਲੈਕਸ ਹਾਂ, ਇਸ ਧਰਤੀ ਦੇ ਵਿੱਚ ਹੀ ਸਟ੍ਰੈਸ ਆ।
6: ਨਹੀਂ, ਇਸ ਤਰ੍ਹਾਂ ਦੀ ਕੋਈ ਦੇਖੋ ਗੱਲ ਨਹੀਂ ਹੈ, ਧਰਤੀ ਤਾਂ ਸਾਰੀ ਇੱਕੋ ਹੀ ਆ, ਬਲਕਿ ਇੱਕ ਧਰਤੀ ਨੇ ਪਰਮਾਤਮਾ ਨੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਬਣਾਈਆਂ ਨੇ, ਅਤੇ ਬਾਕੀ ਬੰਦਾ ਇਹ ਸਮਝ ਸਾਰੀ ਧਰਤੀ ਵੀ ਆਪਣੀ ਆ, ਠੀਕ ਹੈ ਨਾ। ਅਤੇ ਦੂਸਰਾ ਇਹ ਆ ਵੀ ਹੁਣ ਤਾਂ ਜਦੋਂ ਅਸੀਂ ਮਾਈਗ੍ਰੇਟ ਕੀਤਾ 30 ਸਾਲ ਪਹਿਲਾਂ, ਉਦੋਂ ਤਾਂ ਫੋਨ ਵੀ $2 ਮਿੰਟ ਦਾ ਹੁੰਦਾ ਸੀ, ਅਤੇ ਇੰਨਾ ਨਹੀਂ ਸੀ ਹੁੰਦਾ ਕਿ ਅਸੀਂ 5 ਮਿੰਟ ਵੀ ਗੱਲ ਕਰੀਏ, ਸਟ੍ਰੈਸ ਉਦੋਂ ਜ਼ਰੂਰ ਹੁੰਦਾ ਸੀਗਾ। ਅਤੇ ਹੁਣ ਤਾਂ ਫੋਨ ਨੇ, ਵੀਡੀਓ ਕਾਲਸ ਨੇ, ਕੋਈ ਐਸੀ ਗੱਲ ਨਹੀਂ, ਤੁਸੀਂ ਪਿੱਛੇ ਵੀ ਗੱਲ ਕਰਨੀ ਹੈ ਭੈਣਾਂ ਭਰਾਵਾਂ ਨਾਲ, ਪਰਿਵਾਰ ਨਾਲ ਗੱਲਬਾਤ ਕਰਨੀ ਆ, ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ ਆ। ਦੂਸਰਾ ਇਹ ਆਪਣੀ ਕਮਿਊਨਿਟੀ ਹੁਣ ਇੰਨੀ ਇੱਥੇ ਵੱਡੀ ਆ, ਤੇ ਹਰ ਤਰ੍ਹਾਂ ਦਾ ਬੰਦਾ, ਹਰ ਪ੍ਰੋਫੈਸ਼ਨ ਦਾ ਬੰਦਾ ਤੁਹਾਨੂੰ ਮਿਲ ਜਾਂਦਾ, ਤੁਸੀਂ ਉਹਨੂੰ ਮਿਲ ਕੇ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣਾ ਤਿਆਰੀ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਬਿਜ਼ਨਸ ਜਾਣਾ, ਨੌਕਰੀ 'ਚ ਜਾਣਾ ਜਾਂ ਕੋਈ ਸੈਲਫ ਇੰਪਲੋਇਡ ਕੋਈ ਵੀ ਗੱਲ ਕਰਨੀ ਹੈ ਤੁਸੀਂ, ਯਾਨੀ ਮੌਕੇ ਇੱਥੇ ਬਹੁਤ ਨੇ।
5: ਸੋ ਆਪਣੇ ਆਪਣੇ ਆਪਾਂ ਕਈ ਵਾਰੀ ਆਊਟਪੁੱਟ ਪਹਿਲਾਂ ਹੀ ਤੈਅ ਕੀਤੀ ਹੁੰਦੀ ਵੀ ਆਹ ਜਵਾਬ ਮੈਨੂੰ ਅੱਗੋਂ ਮਿਲ ਜਾਣਾ, ਅਤੇ ਗੱਲ ਆਪਾਂ ਕਰਦੇ ਨਹੀਂ ਉਹ ਸੋਚ ਕੇ, ਗੱਲ ਤੋਰਦੇ ਹੀ ਨਹੀਂ ਆਪਾਂ ਉਸ ਪਾਸੇ ਨੂੰ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜੀਵਨ ਜਾਚ ਕਿਤਾਬ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ, ਸਿੱਖ ਸਕਦੇ ਹੋ, ਅਤੇ ਪੜ੍ਹ ਕੇ ਅਤੇ ਆਪਣੀ ਫੀਡਬੈਕ ਵੀ ਦੇ ਸਕਦੇ ਹੋ। ਸਰ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਅਤੇ ਫਿਰ ਦੁਬਾਰਾ ਕਿਸੇ ਦਿਨ ਫਿਰ ਆਉਣ ਦਾ ਵਾਅਦਾ ਅਸੀਂ ਚਾਹਾਂਗੇ ਕਿ ਕਰਕੇ ਜਾਓ, ਅਤੇ ਫਿਰ ਹੋਰ ਵਧੇਰੇ ਅਤੇ ਖੁੱਲ੍ਹੇ ਸਮੇਂ ਲਈ ਗੱਲਾਂ ਬਾਤਾਂ ਹੋਣ।
6: ਧੰਨਵਾਦ ਤੁਹਾਡਾ, ਜ਼ਰੂਰ ਆਵਾਂਗੇ। ਥੈਂਕ ਯੂ
5: ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੋਫੈਸਰ ਹਰਜਿੰਦਰ ਸਿੰਘ ਜੀ, ਅਤੇ ਕਿਤਾਬ ਜੀਵਨ ਜਾਚ ਕਰੀ ਪੜ੍ਹਿਓ, ਬਹੁਤ ਵੱਡੀ ਕੋਈ ਕਿਤਾਬ ਨਹੀਂ ਆ, ਬੜੀ ਛੋਟੀ ਜਿਹੀ ਕਿਤਾਬ ਹੈ, ਅਤੇ ਤੁਸੀਂ ਇੱਕ ਵਾਰੀ ਪੜ੍ਹਨੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਮਜ਼ਾ ਦਊਗੀ। ਅਤੇ ਮੈਂ ਜਿੱਦਾਂ ਬਾਹਰ ਗੱਲ ਕਰ ਰਿਹਾ ਸੀ ਪ੍ਰੋਫੈਸਰ ਸਾਹਿਬ ਦੇ ਨਾਲ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਵਿਚਾਰ ਜਿਹੜਾ 2-4 ਲਾਈਨਾਂ ਦਾ ਹੀ ਆ, ਕਈ 2 ਲਾਈਨਾਂ ਦਾ ਹੀ ਆ, ਉਹ ਤੁਸੀਂ ਪੜ੍ਹੋ, ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਵਾਚੋ ਆਪਣੀ ਜ਼ਿੰਦਗੀ 'ਚ, ਕੋਸ਼ਿਸ਼ ਕਰੋ ਉਹਨਾਂ ਨੂੰ ਲੈ ਕੇ ਆਉਣ ਦੀ, ਅਤੇ ਫਿਰ ਭਾਵੇਂ ਅਗਲੇ 'ਤੇ ਵੱਧ ਜਾਓ। ਬੜਾ ਸੌਖਾ ਜਿਹਾ ਤਰੀਕਾ, ਬੜੀ ਸੌਖੀ ਜਿਹੀ ਪ੍ਰੈਕਟਿਸ ਹੈ, ਅਤੇ ਬਾਕੀ ਇੱਕ ਵਾਰੀ ਕਿਤਾਬ ਪੜ੍ਹ ਕੇ ਆਪਣੀ ਫੀਡਬੈਕ ਜ਼ਰੂਰ ਦੇ ਦਿਓ। ਤੁਸੀਂ ਕਿੱਦਾਂ ਲੈ ਸਕਦੇ ਹੋ, ਤੁਸੀਂ ਉਹ ਤੁਸੀਂ ਇਸ ਦੇ ਥੱਲੇ ਕਮੈਂਟ ਵੀ ਪਾ ਦਿਓਗੇ ਗੱਲਬਾਤ ਦੇ, ਅਤੇ ਆਪਾਂ ਤਾਂ ਵੀ ਤੁਹਾਡੇ ਤੱਕ ਪਹੁੰਚ ਕਰ ਲਵਾਂਗੇ। ਇਜਾਜ਼ਤ ਚਾਹੁੰਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੰਗਾ ਸੁਣਦੇ ਰਹੋ, ਚੰਗਾ ਪੜ੍ਹਦੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1600।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

夜半時ソーラーソッチハタレ。

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅਰਬ ਦੇ ਦੇਸ਼ਾਂ ਦੇ ਵਿੱਚ ਇੱਕ ਪੁਰਾਣੀ ਕਹਾਣੀ ਹੈ, ਇੱਕ ਗਾਥਾ। ਕਹਿੰਦੇ ਨੇ ਇੱਕ ਵਪਾਰੀ ਜਦੋਂ ਆਪਣੀ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਪੁੱਜਾ ਤਾਂ ਉਹਦਾ ਪੁੱਤ ਜਵਾਨ ਹੋਇਆ, ਸੋਚਦਾ ਕਿ ਹੁਣ ਉਹਨੂੰ ਮੈਂ ਵਪਾਰ ਸਿਖਾ ਦਿਆਂ। ਅੱਜ ਉਹਨੇ 100 ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਮੋਹਰਾਂ ਦੇ ਕੇ ਕਹਿਣ ਲੱਗਾ, ਫਲਾਣੀ ਦੇਸ਼ਾਂ ਦੇ ਵਿੱਚ ਚੱਲ ਜਾ, ਤੂੰ ਵੀ ਵਪਾਰ ਕਰਨਾ ਸਿੱਖ, ਲੋੜ ਪਈ ਤਾਂ ਫਲਾਂ ਫਲਾਂ ਬੰਦਿਆਂ ਨੂੰ ਮਿਲਣੀ। ਬੜੀ ਸੋਹਣੀ ਪਰਵਰਿਸ਼ ਦਿੱਤੀ ਸੀ, ਕਿਉਂਕਿ ਕਹਿੰਦੇ ਨੇ ਉਹਦੀ ਮਾਂ ਬੜੀ ਰੱਬ ਨਾਂ ਵਾਲੀ। ਘਰੋਂ ਬਾਹਰ ਨਿਕਲਿਆ, ਹਾਲੇ ਲਾਗਲੇ ਦੇਸ਼ ਦੇ ਵਿੱਚ ਹੀ ਪਹੁੰਚਿਆ ਤਾਂ ਕੀ ਵੇਖਦਾ ਕਿ ਇੱਕ ਵਿਅਕਤੀ ਨੂੰ ਚੌਂਕ ਦੇ ਵਿੱਚ ਪੱਥਰ ਮਾਰੇ ਜਾ ਰਿਹਾ। ਹਰ ਕੋਈ ਵੱਧ ਚੜ੍ਹ ਕੇ ਪੱਥਰ ਮਾਰ ਰਿਹਾ ਅਤੇ ਤਮਾਸ਼ਾ ਵੇਖਣ ਵਾਲਿਆਂ ਦੀ ਭੀੜ ਹੋਰ ਵੱਡੀ ਹੁੰਦੀ ਜਾਂਦੀ। ਚੀਕ ਝੜਾ ਪੈ ਰਿਹਾ, ਅੱਗੇ ਹੋ ਕੇ ਕਿਸੇ ਨੂੰ ਪੁੱਛਦਾ ਇੱਥੇ ਕੀ ਚੱਲ ਰਿਹਾ, ਕਿਉਂ ਇੰਨਾ ਰੌਲਾ ਪੈਂਦਾ। ਅਤੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਮੁਰਦੇ ਦਾ ਸਰੀਰ ਪਿਆ, ਉਹਨੂੰ ਪੱਥਰ ਮਾਰੇ ਜਾ ਰਹੇ, ਉਹਨੂੰ ਕਸ਼ਟ ਦਿੱਤਾ ਜਾ ਰਿਹਾ। ਹੋਰ ਪਤਾ ਕੀਤਾ ਤਾਂ ਕਹਿੰਦਾ ਇਹਦੀਆਂ ਦੇਣਦਾਰੀਆਂ ਸੀ। ਹੌਲੀ ਹੌਲੀ ਭੀੜ ਨੂੰ ਵਿੰਦਾ ਅੱਗੇ ਵਧਿਆ ਅਤੇ ਪੱਥਰ ਮਾਰਨ ਵਾਲਿਆਂ ਦੇ ਵਿੱਚੋਂ ਕਿਸੇ ਨੂੰ ਪੁੱਛ ਲਿਆ, ਕਿਉਂ ਇਹਨੂੰ ਬਖਸ਼ ਨਹੀਂ ਦਿੰਦੇ, ਇਹ ਤਾਂ ਦੁਨੀਆਂ ਤੋਂ ਚਲਾ ਗਿਆ, ਇਹ ਤਾਂ ਹੁਣ ਮੁਰਦਾ ਸਰੀਰ ਹੈ, ਇਹਨੂੰ ਕਿਉਂ ਪੱਥਰ ਮਾਰੀ ਜਾਂਦੇ। ਤਾਂ ਉਹ ਕਹਿਣ ਲੱਗਾ ਇਹਨੇ ਸਾਡੀਆਂ 100 ਸੋਨੇ ਦੀਆਂ ਮੋਹਰਾਂ ਦੇਣੀਆਂ ਸੀ, ਮਰ ਗਿਆ ਤਾਂ ਕੀ, ਸਜ਼ਾ ਤਾਂ ਫਿਰ ਵੀ ਇਹਦੀ ਬਣਦੀ ਹੈ, ਅਸੀਂ ਇਹਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੁੰਦੇ ਕਿ ਅੱਗੇ ਤੋਂ ਕੋਈ ਸਾਡੇ ਪੈਸੇ ਨਾ ਮਾਰੇ। ਕਹਿਣ ਲੱਗਾ ਜੇ ਮੈਂ ਤੁਹਾਨੂੰ 100 ਸੋਨੇ ਦੀਆਂ ਮੋਹਰਾਂ ਦੇ ਦਾਂ ਤਾਂ ਕੀ ਇਹਨੂੰ ਬਖਸ਼ ਦਿਓਗੇ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ, ਕਿਉਂਕਿ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਸਾਡੇ ਪੈਸੇ ਆ ਜਾਣਗੇ, ਉਹ ਤਾਂ ਆਪਣਾ ਗੁੱਬ ਗੁਬਾਰ ਕੱਢ ਰਹੀ, ਉਹ ਵੀ ਮਰੇ ਬੰਦੇ ਦੇ ਉੱਤੇ। ਜਿਹੜੀਆਂ ਪਿਓ ਨੇ ਮੋਹਰਾਂ ਦਿੱਤੀਆਂ ਸੀ ਉਹ ਉਹਨਾਂ ਨੂੰ ਦਿੱਤੀਆਂ ਅਤੇ ਕਹਿਣ ਲੱਗਾ ਮੇਰੀ ਇੱਛਾ ਹੈ ਕਿ ਇਸ ਮੁਰਦੇ ਨੂੰ ਬੜੇ ਆਦਰ ਦੇ ਨਾਲ ਦਫਨਾ ਦਿਓ, ਜੇ ਹੋ ਸਕੇ ਤਾਂ ਮੇਰੀ ਮਦਦ ਕਰ ਦਿਓ। ਕੁਛ ਭਲੇ ਲੋਕਾਂ ਨੇ ਮਦਦ ਕੀਤੀ, ਬੜੇ ਆਦਰ ਸਤਿਕਾਰ ਦੇ ਨਾਲ ਉਸ ਮੁਰਦੇ ਨੂੰ ਦਫਨਾ ਦਿੱਤਾ। ਕੁਛ ਸਾਥ ਦੇਣ ਵਾਲਿਆਂ ਨੇ ਦੱਸਿਆ ਕਿ ਜਿਹਨੂੰ ਦਫਨਾਇਆ ਇਹ ਬੜਾ ਉੱਚ ਕੋਟੀ ਦਾ ਲੜਾਕਾ ਸੀ, ਰਾਜੇ ਦੇ ਲਈ ਲੰਮਾ ਸਮਾਂ ਇਹਨੇ ਸੇਵਾ ਕੀਤੀ, ਬੜੀਆਂ ਲੜਾਈਆਂ ਰਾਜੇ ਨੂੰ ਜਿਤਾਈਆਂ, ਇਹਦੀ ਬਹਾਦਰੀ ਦੇ ਕਿੱਸੇ ਦੂਰ ਦੂਰ ਤੱਕ ਸੁਣੀਦੇ ਸੀ। ਬਸ ਫਿਰ ਇੱਕ ਲੜਾਈ ਦੇ ਵਿੱਚ ਇਹਦੀ ਬਾਂਹ 'ਤੇ ਸੱਟ ਲੱਗੀ, ਉਸ ਤੋਂ ਬਾਅਦ ਲੜ ਨਹੀਂ ਸਕਿਆ। ਜਿਹੜਾ ਰਾਜਾ ਜਾਨਵਰ ਦਾ ਸੀ ਉਹਨੇ ਹੌਲੀ ਹੌਲੀ ਰੋਟੀ ਪਾਣੀ ਤੋਂ ਵੀ ਹੱਥ ਖਿੱਚ ਲਿਆ, ਹੌਲੀ ਹੌਲੀ ਇੰਨੀ ਗਰੀਬੀ ਛਾ ਗਈ ਕਿ ਮੰਗ ਮੰਗ ਕੇ ਖਾਣ ਦੀ ਨੌਬਤ ਆ ਗਈ। ਅੱਜ ਵੇਖ ਲਓ ਕਿੰਨਾ ਹਾਲਾਤਾਂ ਦੇ ਵਿੱਚ ਦੁਨੀਆ ਛੱਡ ਕੇ ਗਿਆ ਅਤੇ ਆਪਣੇ ਰਾਜ ਦੇ ਲਈ ਇੰਨਾ ਕੁਛ ਕਰਨ ਵਾਲੇ ਨੂੰ ਮਰਨ ਦੇ ਉੱਤੇ ਵੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਉਹ ਵਪਾਰੀ ਦਾ ਪੁੱਤ ਉੱਥੋਂ ਹੀ ਵਾਪਸ ਘਰ ਨੂੰ ਮੁੜਾਇਆ,
ਆ ਕੇ ਪਿਓ ਨੂੰ ਸਾਰੀ ਗੱਲ ਦੱਸੀ ਕਿ ਉਹ 100 ਮੋਹਰਾਂ ਮੈਂ ਖਰਚਾ, ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ, ਅਗਲੀ ਵਾਰ ਜਦੋਂ ਮੈਂ ਵਪਾਰ ਦੇ ਲਈ ਜਾਵਾਂਗਾ ਤਾਂ 100 ਮੋਹਰਾਂ ਮੈਂ ਵਧੇਰੇ ਕਮਾ ਕੇ ਲਿਆਊਂਗਾ। ਪਿਓ ਨੂੰ ਗੁੱਸਾ ਤਾਂ ਆਇਆ ਪਰ ਖੁਸ਼ੀ ਹੋਈ ਕਿ ਮੇਰੇ ਪੁੱਤ ਦੇ ਵਿੱਚ ਇਨਸਾਨੀਅਤ ਜਿਉਂਦੀ ਹੈ। ਥੋੜ੍ਹਾ ਸਮਾਂ ਪਾ ਕੇ ਉਹਨੇ ਫਿਰ ਉਹਨੂੰ ਮੋਹਰਾਂ ਦਿੱਤੀਆਂ ਅਤੇ ਆਪਣੇ ਸਫ਼ਰ ਦੇ ਉੱਤੇ ਤੋਰ ਦਿੱਤਾ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਕਿ ਦੂਰ ਦਰੇਡੇ ਜਦੋਂ ਤੁਸੀਂ ਜਾਂਦੇ ਸੀ, ਇਕੱਲੇ ਦਿਕੱਲੇ ਦਾ ਕੋਈ ਜਾਣ ਦਾ ਲੱਲ ਨਹੀਂ, ਰਾਹ ਦੇ ਵਿੱਚ ਲੁਟੇਰੇ ਪੈ ਜਾਂਦੇ ਸੀ, ਜੰਗਲੀ ਜਾਨਵਰ ਤੁਹਾਨੂੰ ਤੰਗ ਕਰਦੇ ਸੀ, ਜੰਗਲਾਂ 'ਚੋਂ ਲੰਘਣਾ ਹੁੰਦਾ ਹੈ, ਸੋ ਇਸ ਕਰਕੇ ਲੋਕ ਕਾਫਲਿਆਂ ਦੇ ਵਿੱਚ ਜਾਂਦੇ ਸੀ। ਇੱਕ ਜਗ੍ਹਾ ਦੇ ਉੱਤੇ ਰੁਕ ਕੇ ਇੱਕ ਕਾਫਲੇ ਦਾ ਹਿੱਸਾ ਬਣ ਗਿਆ, ਉਹਨਾਂ ਦੇ ਨਾਲ ਤੁਰਿਆ ਜਾ ਰਿਹਾ। ਰਾਹ ਦੇ ਵਿੱਚ ਪਾਣੀ ਨੂੰ ਮਨ ਕੀਤਾ ਪਰ ਪਾਣੀ ਖਤਮ ਹੋ ਗਿਆ ਹੈ। ਕਾਫਲੇ ਦੇ ਵਿੱਚ ਕੁਛ ਲੋਕਾਂ ਨੂੰ ਕਹਿਣ ਲੱਗਾ, ਜੇ ਮੈਂ ਭੱਜ ਕੇ ਤਲਾਬ ਤੋਂ ਪਾਣੀ ਭਰ ਲਿਆਵਾਂ ਤਾਂ ਕੀ ਇਹ ਕਾਫਲਾ ਮੇਰੇ ਲਈ ਰੁਕੂਗਾ? ਕਹਿਣ ਲੱਗੇ, ਤੇਰੇ ਲਈ ਭਲਾ ਇਹ ਕਿਉਂ ਕਾਫਲਾ ਰੁਕੂਗਾ? ਹੋ ਹੀ ਨਹੀਂ ਸਕਦਾ ਤੇਰੇ ਲਈ ਇਹ ਕਾਫਲਾ ਰੁਕੇ। ਇੱਕ ਇਕੱਲੇ ਬੰਦੇ ਲਈ ਕਦੀ ਕਾਫਲੇ ਰੁਕੇ ਨੇ? ਅਤੇ ਉਹਨਾਂ ਨੇ ਹੱਸ ਕੇ ਖਿਲੀ ਉਡਾਈ। ਹੌਲੀ ਹੌਲੀ ਤੇਹ ਦੇ ਨਾਲ ਪਿਆਸ ਦੇ ਨਾਲ ਬੁਰਾ ਹਾਲ ਹੋਈ ਜਾਵੇ, ਇਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਕਿਹਾ, ਮੈਂ ਭੱਜਣ ਦੇ ਵਿੱਚ ਬੜਾ ਫੁਰਤੀਲਾ, ਜੋ ਮੈਂ ਸੁਣਿਆ ਇਸ ਕਾਫਲੇ ਦੇ ਵਿੱਚ ਜਿਹੜਾ ਪਹਿਲਾਂ ਆਉਂਦੇ ਲੋਕ ਸੀ ਉਹ ਦੱਸਦੇ ਨੇ ਕਿ ਉਹ ਤਲਾਬ ਬਹੁਤੀ ਦੂਰ ਨਹੀਂ, ਸ਼ਾਇਦ ਤੁਸੀਂ ਜਾਓਗੇ ਤਾਂ ਤੁਹਾਡੇ ਕੋਲ ਭੱਜ ਕੇ ਰਲਿਆ ਨਹੀਂ ਜਾਣਾ, ਜੇ ਕਹੋ ਤਾਂ ਮੈਂ ਤੁਹਾਡੇ ਲਈ ਪਾਣੀ ਭਰ ਲਿਆਵਾਂ। ਜੇ ਆਹ ਵਾਲਾ ਤਲਾਕ ਖੁੰਝ ਗਿਆ ਤਾਂ ਉਸ ਤੋਂ ਬਾਅਦ ਕੋਹਾਂ ਦੂਰ ਜਾ ਕੇ ਪਾਣੀ ਲੱਭਣਾ, ਕਾਫਲੇ ਦੇ ਵਿੱਚ ਕਿਸੇ ਕੋਲ ਵੀ ਪਾਣੀ ਤੁਹਾਨੂੰ ਦੇਣ ਲਈ ਨਹੀਂ, ਨਾ ਹੀ ਕਿਸੇ ਨੇ ਦੇਣਾ। ਉਹਨੂੰ ਸਮਝ ਨਹੀਂ ਆ ਰਹੀ ਕਿ ਇੰਨੀ ਪਰਉਪਕਾਰੀ, ਜਿੱਥੇ ਇਹ ਕਾਫਲੇ ਦੇ ਲੋਕ ਮੇਰੇ ਲਈ ਰੁਕਣ ਲਈ ਤਿਆਰ ਨਹੀਂ, ਉੱਥੇ ਨੌਜਵਾਨ ਬਿਨਾਂ ਕਿਸੇ ਲਾਲਚ ਦੇ ਮੇਰੀ ਮਦਦ ਕਰਨ ਨੂੰ ਤਿਆਰ ਹੈ। ਨੌਜਵਾਨ ਨੇ ਉਹਦੇ ਹੱਥੋਂ ਘੜਾ ਫੜਿਆ, ਭੱਜ ਕੇ ਗਿਆ ਤਾਂ ਕੁਛ ਸਮੇਂ ਬਾਅਦ ਫਿਰ ਦੁਬਾਰਾ ਕਾਫਲੇ ਦੇ ਨਾਲ ਆਣ ਰਲਿਆ। ਸਾਰੇ ਹੈਰਾਨ ਸੀ, ਕੋਈ ਇਨਸਾਨ ਇਸ ਕਾਫਲੇ ਨਾਲ ਦੁਬਾਰਾ ਨਹੀਂ ਰਲ ਸਕਦਾ, ਇਹ ਤਾਂ ਜਿੱਦਾਂ ਉੱਡ ਕੇ ਗਿਆ ਹੋਵੇ। ਸਾਰੇ ਕਾਫਲੇ 'ਚ ਗੱਲ ਫੈਲ ਗਈ। ਵਪਾਰੀ ਦਾ ਪੁੱਤ ਕਹਿਣ ਲੱਗਾ, ਮੈਂ ਤੇਰੇ ਲਈ ਦੱਸ ਕੀ ਕਰ ਸਕਦਾ? ਕਹਿਣ ਲੱਗਾ, ਮੈਂ ਘਰੋਂ ਮਾਤੜਿਆ, ਜੇ ਤੂੰ ਠੀਕ ਸਮਝੇ ਤਾਂ ਮੈਨੂੰ ਆਪਣਾ ਖਾਦਮ ਰੱਖ ਲੈ, ਮੈਂ ਇਸ ਸਾਰੇ ਰਾਹ ਦੇ ਵਿੱਚ ਤੇਰੀ ਖਿਦਮਤ ਕਰੂੰਗਾ। ਉਹਦੀ ਵਜ੍ਹਾ ਦੇ ਵਿੱਚ ਜੇ ਤੈਨੂੰ ਠੀਕ ਲੱਗੇ ਤਾਂ ਮੈਨੂੰ ਕੁਛ ਪੈਸੇ ਦੇ ਦੀ, ਮੈਂ ਵੀ ਚਾਹੁੰਦਾ ਮੈਂ ਦੂਰ ਦਰੇਡਿਓਂ ਕੁਛ ਕਮਾ ਕੇ ਲੈ ਕੇ ਆਵਾਂ, ਆਪਣੇ ਪਰਿਵਾਰ ਦਾ ਆਸਰਾ ਬਣਾ, ਮੈਨੂੰ ਤੂੰ ਸਾਰੇ ਕਾਫਲੇ 'ਚੋਂ ਭਲਾ ਬੰਦਾ ਲੱਗਾ, ਇਸ ਕਰਕੇ ਸੋਚਿਆ ਤੇਰੇ ਕੋਲੋਂ ਮਦਦ ਲੈਣ ਤੋਂ ਪਹਿਲਾਂ ਮੈਂ ਤੇਰੀ ਮਦਦ ਕਰਾਂ, ਮੈਂ ਆਸ ਕਰਦਾ ਤੂੰ ਮੇਰੇ ਤੋਂ ਖੁਸ਼ ਹੋਏਗਾ। ਵਪਾਰੀ ਦੇ ਪੁੱਤ ਨੇ ਖੁਸ਼ੀ ਖੁਸ਼ੀ ਉਹਨੂੰ ਆਪਣੇ ਨਾਲ ਰੱਖ ਲਿਆ। ਉਹ ਦਿਨ ਰਾਤ ਉਹਦੀ ਸੇਵਾ ਕਰਦਾ, ਜਿੱਥੇ ਵੀ ਕਿਤੇ ਕਾਫਲੇ ਦਾ ਪੜਾਅ ਹੁੰਦਾ ਉੱਥੇ ਉਹਦੀ ਰੱਖਿਆ ਕਰਦਾ। ਇੱਕ ਜਗ੍ਹਾ ਦੇ ਉੱਤੇ ਜਾ ਕੇ ਕਾਫਲੇ ਨੇ ਪੜਾਅ ਲਾਇਆ, ਠੀਕ ਜਗ੍ਹਾ ਵੇਖ ਕੇ ਰਾਤ ਬਿਤਾਉਣ ਦੇ ਲਈ ਤੰਬੂ ਕੱਢ ਲਏ। ਸੁਣਨ ਦੇ ਵਿੱਚ ਆ ਰਿਹਾ ਸੀ ਕਿ ਕੁਛ ਪੁਰਾਣੇ ਲੋਕ ਕਾਫਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ 2 ਦਿਨ ਇੱਥੇ ਰੁਕਣਾ ਪੈਣਾ, ਪਰ ਇਹ ਜਗ੍ਹਾ ਖਤਰੇ ਤੋਂ ਖਾਲੀ ਨਹੀਂ। ਇਸ ਜਗ੍ਹਾ ਦੇ ਉੱਤੇ ਚੋਰ ਲੁਟੇਰੇ ਬਹੁਤ ਪੈਂਦੇ ਨੇ, ਇਸ ਕਰਕੇ ਕਾਫਲੇ ਦੇ ਲੋਕ ਆਪਣੀ ਤਿਆਰੀ ਕੱਸਣ ਲੱਗ ਪਏ। ਵਪਾਰੀ ਦੇ ਪੁੱਤ ਦਾ ਨੌਕਰ ਆਸ ਪਾਸ ਕੜੀ ਨਜ਼ਰ ਰੱਖਦਾ।
ਸਾਰੇ ਕਾਫਲੇ ਦੇ ਲੋਕਾਂ ਨੂੰ ਕਹਿਣ ਲੱਗਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਕੁਛ ਪੈਸੇ ਦੇ ਦਿਓ, ਮੈਂ ਰਾਤ ਜਾਗ ਕੇ ਰਾਖੀ ਕਰੂੰਗਾ, ਕਿਸੇ ਹੋਰ ਨੂੰ ਜਾਗਣ ਦੀ ਲੋੜ ਨਹੀਂ, ਤੁਸੀਂ ਆਰਾਮ ਕਰੋ। ਸਾਰਿਆਂ ਨੇ ਹੱਸ ਕੇ ਹਾਮੀ ਭਰ ਦਿੱਤੀ। ਰਾਤ ਦੇ ਸਮੇਂ ਕੀ ਵੇਖਦਾ ਕਿ ਥੋੜ੍ਹੀ ਥੋੜ੍ਹੀ ਦੂਰ ਅੱਗ ਦੀ ਰੋਸ਼ਨੀ ਦਿਖਾਈ ਦਿੰਦੀ। ਮਨ ਦੇ ਵਿੱਚ ਆਇਆ ਹੋਵੇ ਨਾ ਤਾਂ ਜਾ ਕੇ ਵੇਖਾਂ, ਸ਼ਾਇਦ ਕੋਈ ਹੋਰ ਕਾਫਲਾ, ਹੋਰ ਲੋਕ, ਸ਼ਾਇਦ ਕੋਈ ਸ਼ਹਿਰ, ਕੋਈ ਪਿੰਡ, ਜਿਹੜਾ ਇਹ ਕਾਫਲੇ ਵਾਲਿਆਂ ਨੂੰ ਨਾ ਪਤਾ ਹੋਵੇ। ਰਾਤ ਦੇ ਸਮੇਂ ਜਾ ਕੇ ਕੀ ਵੇਖਦਾ ਕਿ ਥੋੜ੍ਹੀ ਦੂਰ ਲੁਟੇਰਿਆਂ ਦਾ ਇੱਕ ਟੋਲਾ ਇਸ ਤਾਕ ਦੇ ਵਿੱਚ ਕਿ ਉਹ ਕੱਲ੍ਹ ਦੇ ਦਿਨ ਹਮਲਾ ਕਰਨਗੇ, ਹਮਲਾ ਕਰਨਗੇ ਅਤੇ ਕਾਫਲੇ ਦੇ ਕੋਲੋਂ ਸਾਰਾ ਸਮਾਨ ਲੁੱਟ ਲੈਣਗੇ। ਨੌਜਵਾਨ ਨੇ ਅੱਗੇ ਵੱਧ ਕੇ ਲੁਟੇਰਿਆਂ ਦੇ ਕਾਫਲੇ ਦੇ ਅੰਦਰ ਜਾਣ ਦੀ ਹਿੰਮਤ ਕੀਤੀ। ਲੁਟੇਰਿਆਂ ਨੇ ਫੜ ਕੇ ਪੁੱਛਿਆ, ਤੂੰ ਕੌਣ? ਕਹਿਣ ਲੱਗਾ, ਮੈਂ ਚੋਰ, ਮੈਂ ਸੋਚ ਰਿਹਾ ਸਾਂ ਇਸ ਕਾਫਲੇ ਤੋਂ ਕੁਛ ਮੈਂ ਲੁੱਟਾਂ, ਕੁਛ ਚੋਰੀ ਕਰਾਂ, ਪਰ ਉਸ ਕਾਫਲੇ ਦੇ ਵਿੱਚ ਕਾਫੀ ਲੋਕ ਨੇ, ਮੇਰੀ ਹਿੰਮਤ ਨਹੀਂ ਪੈ ਰਹੀ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਆਪਣੇ ਨਾਲ ਰੱਖ ਲਓ, ਮੈਨੂੰ ਪਤਾ ਕਿਹਦੇ ਕੋਲ ਕੀ ਹੈ, ਜਿਹੜੇ ਬੰਦੇ ਦੀ ਮੈਂ ਖਿਦਮਤ ਕਰ ਰਿਹਾ ਮੈਨੂੰ ਪਤਾ ਉਹਦੇ ਕੋਲ 100 ਮੋਹਰਾਂ ਨੇ ਸੋਨੇ ਦੀਆਂ, ਅਤੇ ਸ਼ਾਇਦ ਇੱਦਾਂ ਦੇ ਹੋਰ ਵੀ ਕਈ ਲੋਕ ਨੇ ਉਸ ਕਾਫਲੇ ਦੇ ਵਿੱਚ, ਮੋਟਾ ਮਾਲ ਹੱਥ ਲੱਗੂਗਾ। ਇੱਕ ਵਾਰੀ ਰਲ ਕੇ ਕਾਫਲੇ ਨੂੰ ਲੁੱਟਾਂਗੇ, ਜੋ ਵੀ ਹੱਥ ਆਇਆ ਉਹ ਆਪਸ ਦੇ ਵਿੱਚ ਵੰਡਾਂਗੇ। ਲੁਟੇਰਿਆਂ ਨੂੰ ਗੱਲ ਠੀਕ ਲੱਗੀ, ਕਿਉਂਕਿ ਇਹ ਭੇਤੀ ਸੀ ਕਾਫਲੇ ਦਾ, ਇਸ ਕਰਕੇ ਉਹਨੂੰ ਨਾਲ ਰੱਖ ਲਿਆ। ਪਰ ਕੁਛ ਹੀ ਪਲ ਬਾਅਦ ਗੱਲਾਂ ਬਾਤਾਂ ਦੇ ਵਿੱਚ ਕਹਿਣ ਲੱਗਾ, ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਤੋਂ ਵੀ ਮੋਟਾ ਹੱਥ ਮਾਰ ਸਕਦੇ, ਮੈਂ ਇਸ ਇਲਾਕੇ ਦਾ ਪੁਰਾਣਾ ਭੇਤੀ ਹਾਂ, ਜੇ ਤੁਸੀਂ ਠੀਕ ਸਮਝੋ ਤਾਂ ਆਪਾਂ ਹੋਰ ਵੀ ਵੱਧ ਧਨ ਕਮਾ ਸਕਦੇ ਹਾਂ। ਉਹ ਕਿੱਦਾਂ? ਕਹਿਣ ਲੱਗਾ, ਇਸ ਤੋਂ ਪਿੱਛੇ ਇੱਕ ਹੋਰ ਵੀ ਵੱਡਾ ਕਾਫਲਾ ਆ ਰਿਹਾ, ਜੇਕਰ ਆਪਾਂ ਇਸ ਕਾਫਲੇ ਨੂੰ ਲੁੱਟਿਆ ਤਾਂ ਉਹਦੀ ਗੱਲ ਪਿਛਲੇ ਕਾਫਲੇ ਤੱਕ ਜ਼ਰੂਰ ਪਹੁੰਚ ਜਾਊਗੀ, ਫਿਰ ਸ਼ਾਇਦ ਉਹ ਇਸ ਜਗ੍ਹਾ ਦੇ ਉੱਤੇ ਨਾ ਰੁਕਣ, ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਇਹਨਾਂ ਕਹਿ ਕੇ ਲੁਟੇਰਿਆਂ ਨੂੰ ਉਸ ਜਗ੍ਹਾ ਦੇ ਉੱਤੇ ਤਰਵਾਸ ਦੇ ਕੇ ਬਹਾਨਾ ਲਾ ਕੇ ਇਹ ਨੌਜਵਾਨ ਫਿਰ ਵਾਪਸ ਆਪਣੇ ਕਾਫਲੇ 'ਚ ਆਉਣ ਰਲਿਆ। ਦੋ ਦਿਨ ਇਸੇ ਤਰ੍ਹਾਂ ਦੇ ਨਾਲ ਭਾਚੇ ਦੇ ਵਿੱਚ ਕੱਢੇ ਅਤੇ ਕਾਫਲਾ ਚੱਲਦਾ ਬਣਿਆ। ਜਦੋਂ ਕਾਫਲਾ ਥੋੜ੍ਹੀ ਦੂਰ ਗਿਆ ਤਾਂ ਵਪਾਰੀ ਦੇ ਪੁੱਤ ਨੇ ਪੁੱਛਿਆ, ਤੂੰ ਰਾਤ ਪਹਿਰੇ 'ਤੇ ਨਹੀਂ ਸੀ ਹੁੰਦਾ, ਸੱਚ ਸੱਚ ਦੱਸ ਕਿੱਥੇ ਗਿਆ ਸੀ? ਮੇਰੀ ਰਾਤ ਇੱਕ ਦੋ ਵਾਰ ਅੱਖ ਖੁੱਲ੍ਹੀ ਪਰ ਤੂੰ ਨਹੀਂ ਸੀ ਮੌਜੂਦ, ਝੂਠ ਬੋਲਿਆ ਤਾਂ ਸਾਰੇ ਕਾਫਲੇ 'ਚ ਰੌਲਾ ਪਾਊਂਗਾ, ਤੇਰਾ ਸਿਲਕ ਸਿਰ ਕਲਮ ਕਰਵਾ ਦੂੰਗਾ। ਪੁੱਛੇ ਜਾਣ ਦੇ ਉੱਤੇ ਉਹਨੇ ਸਾਰੀ ਕਹਾਣੀ ਸੁਣਾਈ। ਵਪਾਰੀ ਦੇ ਪੁੱਤ ਨੇ ਜਾ ਕੇ ਸਾਰੇ ਕਾਫਲੇ ਨੂੰ ਦੱਸਿਆ, ਇਸ ਨੌਜਵਾਨ ਨੇ ਕਿੱਦਾਂ ਸਾਨੂੰ ਬਚਾਇਆ, ਇਸ ਨੌਜਵਾਨ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ, ਇਸ ਨੌਜਵਾਨ ਨੂੰ ਸਾਨੂੰ ਇਕੱਠੇ ਕਰਕੇ ਪੈਸੇ ਦੇਣੇ ਚਾਹੀਦੇ ਆ। ਹੈਰਾਨੀ ਦੀ ਗੱਲ ਕਿ ਜਦੋਂ ਸਾਰਿਆਂ ਨੂੰ ਦੱਸ ਕੇ ਵਾਪਸ ਪਰਤਿਆ ਤਾਂ ਉਹ ਮੁੰਡਾ ਉਸ ਕਾਫਲੇ ਦੇ ਨਾਲ ਨਹੀਂ ਸੀ, ਪਰ ਪਤੇ ਦੀ ਗੱਲ ਇਹ ਕਿ ਉਹ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਪਹੁੰਚ ਚੁੱਕੇ ਸੀ। ਉਹ ਪਿੱਛੇ ਯਾਦ ਕਰਦਾ ਕਿ ਕਿੱਦਾਂ ਉਹਨੇ ਮੈਨੂੰ ਪਾਣੀ ਪਿਆਇਆ, ਕਿੱਦਾਂ ਉਹਨੇ ਮੇਰੀ ਜਾਨ ਬਚਾਈ, ਅਤੇ ਉਸ ਤੋਂ ਬਾਅਦ ਸ਼ਾਇਦ ਮੇਰੀ ਜਾਂ ਇਸ ਕਾਫਲੇ ਦੀ ਉਹਨਾਂ ਲੁਟੇਰਿਆਂ ਤੋਂ ਜਾਨ ਬਚਾਈ।
ਸਾਨੂੰ ਲੁੱਟਣ ਤੋਂ ਬਚਾਇਆ, ਪਰ ਆਖਿਰਕਾਰ ਉਹ ਗਿਆ ਕਿੱਥੇ? ਇਸ ਕਥਾ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਜਿਹੜਾ ਮੁਰਦੇ ਨੂੰ ਉਹਨੇ ਪੱਥਰ ਮਾਰਨੋਂ ਬਚਾਇਆ ਸੀ, ਜਿਹਨੂੰ ਉਹ ਦਫਨਾ ਕੇ ਆਇਆ ਸੀ, ਜਿਹਦਾ ਉਹਨੇ ਚੰਗਾ ਕੀਤਾ ਸੀ, ਇਹ ਉਹੀ ਸੀ। ਕਈ ਸਵਾਲ ਕਰਨ ਵਾਲਿਆਂ ਨੇ ਸਵਾਲ ਕੀਤਾ, ਮਰ ਕੇ ਕੋਈ ਵਾਪਸ ਕਿੱਦਾਂ ਆ ਸਕਦਾ? ਇਹ ਸਵਾਲ ਤਾਂ ਹਮੇਸ਼ਾ ਬਣੇ ਰਹਿਣਗੇ, ਇਹ ਸਵਾਲ ਕਰਨੇ ਵੀ ਬਣਦੇ ਨੇ। ਪਰ ਸ਼ਾਇਦ ਇਹ ਗਾਥਾ ਇਸ ਕਰਕੇ ਬੱਚਿਆਂ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਵਰਤਦੇ ਸੀ ਕਿ ਸਾਡੇ ਲੋਕ ਹਮੇਸ਼ਾ ਕਿਸੇ ਦਾ ਚੰਗਾ ਸੋਚਣ, ਕਿਸੇ ਦਾ ਚੰਗਾ ਕਰਨ, ਕਿਸੇ ਦੇ ਭਲੇ ਦੀ ਗੱਲ ਕਰਨ। ਕਿਸੇ ਜਗ੍ਹਾ ਦੇ ਉੱਤੇ ਕੋਈ ਮਾੜਾ ਹੁੰਦਾ ਵੇਖਦਾ ਅਤੇ ਉਹਦੇ ਖਿਲਾਫ ਆਵਾਜ਼ ਉਠਾਉਣ, ਉਹਨਾਂ ਦੇ ਕੀਤੇ ਚੰਗੇ ਦੇ ਲਈ ਉਹਨਾਂ ਦੇ ਨਾਲ ਚੰਗਾ ਹੋਵੇ, ਇੱਦਾਂ ਦਾ ਕੁਛ ਉਹਨਾਂ ਨੂੰ ਸੁਣਾਈਏ, ਕੁਛ ਇੱਦਾਂ ਦਾ ਉਹਨਾਂ ਦੇ ਨਾਲ ਵਾਪਰੇ, ਤਾਂ ਉਹ ਹਮੇਸ਼ਾ ਦੇ ਲਈ ਚੰਗਿਆਈ ਆਪਣੇ ਪੱਲੇ ਬੰਨ ਕੇ ਰੱਖਣ। ਅਤੇ ਸ਼ਾਇਦ ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਆਪਣੇ ਆਸ ਪਾਸ ਅੱਖਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ। ਕਿਤੇ ਵੀ ਕਿਸੇ ਜਗ੍ਹਾ ਦੇ ਉੱਤੇ ਕੁਛ ਮਾੜਾ ਹੁੰਦਾ ਤਾਂ ਉੱਥੇ ਬਣਦਾ ਤੁਹਾਡਾ ਆਵਾਜ਼ ਉਠਾਉਣਾ। ਇਹ ਸੋਚੇ ਸਮਝੇ ਬਿਨਾਂ ਕਿ ਉਹਦੇ ਵਿੱਚੋਂ ਤੁਹਾਨੂੰ ਕੀ ਮਿਲੂਗਾ, ਇਸ ਲਾਲਚ ਨੂੰ ਇੱਕ ਪਾਸੇ ਰੱਖ ਕੇ ਹਮੇਸ਼ਾ ਸਾਨੂੰ ਇਨਸਾਨੀਅਤ ਦੇ ਲਈ ਖੜਨਾ ਚਾਹੀਦਾ, ਚਾਹੇ ਸਾਨੂੰ ਕੋਈ ਜਾਣਦਾ ਹੋਵੇ ਚਾਹੇ ਨਹੀਂ। ਇੱਕ ਇਨਸਾਨੀਅਤ ਦਾ ਧਰਮ ਸਾਨੂੰ ਹਮੇਸ਼ਾ ਨਿਭਾਉਣਾ ਚਾਹੀਦਾ ਅਤੇ ਇੱਦਾਂ ਦੀਆਂ ਕਹਾਣੀਆਂ ਆਪਣੇ ਬੱਚਿਆਂ ਨੂੰ ਵੀ ਸੁਣਾਉਣੀਆਂ ਚਾਹੀਦੀਆਂ। ਉਹ ਵੱਖਰੀ ਗੱਲ ਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਨਾਲ ਲੌਜਿਕ ਵੀ ਚਾਹੀਦੇ। ਸ਼ਾਇਦ ਉਸ ਸਮੇਂ ਕੋਈ ਬਹੁਤੇ ਸਵਾਲ ਨਹੀਂ ਸੀ ਉਠਾਉਂਦਾ, ਇੱਕ ਕਹਾਣੀ ਨੂੰ ਕਹਾਣੀ ਦੀ ਤਰ੍ਹਾਂ ਕੋਈ ਸੁਣ ਲੈਂਦਾ, ਤਾਂ ਕਿਤੇ ਨਾ ਕਿਤੇ ਉਹਦੇ ਦਿਮਾਗ ਦੇ ਵਿੱਚ, ਉਹਦੇ ਸਬਕੌਂਸ਼ੀਅਸ ਦੇ ਵਿੱਚ ਹਮੇਸ਼ਾ ਲਈ ਛੱਪ ਜਾਂਦੀ ਅਤੇ ਇਹ ਚੀਜ਼ਾਂ ਹਮੇਸ਼ਾ ਉਹਨੂੰ ਚੰਗਾ ਕਰਨ ਦੇ ਲਈ ਪ੍ਰੇਰਿਤ ਕਰਦੀਆਂ। ਇਹੋ ਤਰੀਕਾ ਸੀ ਬੱਚਿਆਂ ਨੂੰ ਪੜ੍ਹਾਉਣ ਦਾ, ਇਹੋ ਤਰੀਕਾ ਸੀ ਇਨਸਾਨ ਨੂੰ ਸਿਖਾਉਣ ਦਾ ਕਿ ਜੇ ਤੁਸੀਂ ਚੰਗਾ ਕਰ ਦਿਓ ਤਾਂ ਹਮੇਸ਼ਾ ਤੁਹਾਡੇ ਨਾਲ ਚੰਗਾ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂਜੀ 1674 ਏਐਮ।
3: ਆ ਜਾ ਪਿਆਰ ਕੀ ਹੋਡੀ
4: ਦਿਲ ਬੋਲੇ ਤੋ
5: ਹਾਟ ਹਾਟ
6: ਆਵਾ ਯਾਰ ਸੌਦਾ ਸੌਦਾ।
4: ਓਹੋ
3: ਦੋਨੋ ਡੀਲ ਕਰਸੀ
4: ਟਾਈਟ, ਵੈਰੀ ਟਾਈਟ।

0: यार तू इतनी नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣਾ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿ ਤੂ
1: ਅੰਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
0: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
1: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ
0: ਆਵਨ ਜਾਵਨ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਬਡ ਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਬਿਸਰਾਮ 8-14 ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗੰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰ ਵੈ
1: ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇਗਾ ਵਾਰ
1: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਧਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂ ਤਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤ ਆਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤ ਤਿਸ ਕਾ ਉਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-15 ਸਲੋਕ
1: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: 1374 AM.
1: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ
2: ਰੇਡੀਓ ਹਾਂਜੀ
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਊਗੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਦੋ ਸ਼ਿਕਾਰੀ ਸ਼ਿਕਾਰ ਦੇ ਉੱਤੇ ਨਿਕਲੇ। ਅੱਜ ਉਹਨਾਂ ਦੇ ਕੁਛ ਹੱਥ ਨਹੀਂ ਲੱਗਿਆ, ਹੌਲੀ ਹੌਲੀ ਦਿਨ ਢਲਣ ਲੱਗਾ। ਇੱਕ ਸ਼ਿਕਾਰੀ ਨੇ ਸਲਾਹ ਦਿੱਤੀ, ਜਾਨਵਰ ਅਕਸਰ ਹੀ ਪਾਣੀ ਵੱਲ ਨੂੰ ਜਾਂਦੇ ਨੇ, ਸ਼ਾਮ ਦਾ ਸਮਾਂ ਹੋਵੇ ਨਾ ਆਪਾਂ ਨਦੀ ਵੱਲ ਨੂੰ ਨਿਕਲੀਏ, ਨਦੀ ਦੇ ਕਿਨਾਰੇ ਸਾਨੂੰ ਜ਼ਰੂਰ ਕੁਛ ਮਿਲ ਜੂਗਾ। ਦੋਵਾਂ ਨੇ ਨਦੀ ਵੱਲ ਨੂੰ ਚਾਲੇ ਪਾਏ। ਨਦੀ ਦੇ ਕਿਨਾਰੇ ਪਹੁੰਚ ਕੇ ਹਾਲੇ ਕੁਝ ਦਿਖਿਆ ਨਹੀਂ ਜਾਨਵਰ, ਜੋ ਚਾਹੁੰਦੇ ਸੀ ਉਹ ਨਹੀਂ ਮਿਲਿਆ। ਇੱਧਰ ਉੱਧਰ ਨਿਗਾਹ ਘੁਮਾਉਂਦਿਆਂ ਇੱਕ ਸ਼ਿਕਾਰੀ ਨੇ ਦੂਜੇ ਨੂੰ ਕਿਹਾ, ਓਏ ਉਹ ਵੇਖ ਇਸ ਵੇਲੇ ਨਦੀ ਦੇ ਕਿਨਾਰੇ ਕਿਹੜੇ ਦੋ ਲੋਕ ਬੈਠੇ ਆ। ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਧਿਆਨ ਮਾਰਿਆ, ਦੂਸਰਾ ਗੋਹ ਦੇ ਨਾਲ ਵੇਖ ਕੇ ਕਹਿਣ ਲੱਗਾ, ਹਾਂ ਬੈਠਾ ਤੇ ਹੈ ਪਰ ਇੱਕ ਆਦਮੀ ਆ, ਦੋ ਨਹੀਂ। ਦੂਸਰੇ ਨੇ ਫਿਰ ਦੁਬਾਰਾ ਮੱਥੇ ਤੇ ਆਪਣੇ ਹੱਥ ਟਿਕਾਇਆ, ਫੋਕਸ ਬਣਾਇਆ ਤੇ ਫਿਰ ਕਹਿਣ ਲੱਗਾ, ਨਹੀਂ ਧਿਆਨ ਦੇ ਨਾਲ ਵੇਖ, ਗੋਹ ਦੇ ਨਾਲ ਵੇਖ, ਦੋ ਆਦਮੀ ਬੈਠੇ ਨੇ। ਪਹਿਲੇ ਨੇ ਫਿਰ ਯਤਨ ਕੀਤਾ, ਨਹੀਂ ਇੱਕ ਹੀ ਆਦਮੀ ਆ। ਉਹ ਵੇਖ ਨਦੀ ਦੇ ਵਿੱਚ, ਪਾਣੀ ਦੇ ਵਿੱਚ ਉਹਦਾ ਪਰਛਾਵਾਂ ਜਿਹਾ ਵੀ ਪੈਂਦਾ। ਹਾਂ ਪਰ ਪਰਛਾਵੇਂ ਵੀ ਦੋ ਪੈਂਦੇ ਨੇ ਤੇ ਬੰਦੇ ਵੀ ਦੋ ਨੇ, ਸ਼ਾਇਦ ਉਹ ਭੁੱਲ ਗਏ ਸੀ ਕਿ ਹੁਣ ਉਹ ਕਿਹੜੇ ਕੰਮ ਆਏ। ਗੱਲ ਭਾਵੇਂ ਨਿੱਕੀ ਜਿਹੀ ਹੋਵੇ ਤੇ ਭਾਵੇਂ ਵੱਡੀ, ਜਦੋਂ ਸਾਨੂੰ ਕੋਈ ਝੂਠਾ ਕਰਾਰ ਦੇਣ ਲੱਗਦਾ ਤੇ ਸਾਨੂੰ ਪਸੰਦ ਨਹੀਂ ਆਉਂਦਾ, ਹਾਲਾਂਕਿ ਗੱਲ ਕੋਈ ਬਹੁਤੀ ਖਾਸ ਨਹੀਂ ਹੁੰਦੀ, ਪਰ ਫਿਰ ਵੀ ਜੋ ਅਸੀਂ ਵੇਖ ਰਹੇ ਹਾਂ, ਜੋ ਸਾਡੀਆਂ ਅੱਖਾਂ ਵੇਖ ਰਹੀਆਂ, ਜੋ ਸਾਡਾ ਮਨ ਕਹਿੰਦਾ, ਜੋ ਸਾਡੀ ਬੁੱਧੀ ਕਹਿੰਦੀ ਆ, ਜੋ ਸਾਡਾ ਗਿਆਨ ਕਹਿੰਦਾ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਉਹ ਮੰਨਣ। ਦੋਵਾਂ ਦੀ ਇੱਕ ਦੂਸਰੇ ਦੇ ਮੰਨਣ ਦੇ ਵਿੱਚ ਗੱਲ ਨਹੀਂ ਆਉਂਦੀ। ਬਾਕੀ ਸਾਰਾ ਕੁਝ ਛੱਡ ਛਡਾ ਕੇ ਹੁਣ ਇਸੇ ਚੀਜ਼ ਦੇ ਉੱਤੇ ਬਹਿਸ ਚੱਲ ਰਹੀ ਹੈ। ਥੋੜ੍ਹਾ ਕੋਲੋਂ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਬਹਿਸ ਉੱਥੇ ਦੀ ਉੱਥੇ ਰਹੀ। ਇੱਕ ਜਣਾ ਕਵੇ ਇੱਕ ਆ, ਦੂਸਰਾ ਕਵੇ ਦੋ ਨੇ, ਆਪਣੇ ਵਾਲੀ ਥਾਂ ਦੇ ਉੱਤੇ ਆਵਾਜ਼ ਮਾਰੇ, ਇੱਥੋਂ ਵੇਖ, ਉੱਚਾ ਹੋ ਕੇ ਵੇਖ, ਨੀਵਾਂ ਹੋ ਕੇ ਵੇਖ, ਪਰ ਸਮੱਸਿਆ ਉੱਥੇ ਦੀ ਉੱਥੇ, ਬੰਦੇ ਇੱਕ ਨੇ ਕਿ ਦੋ ਨੇ। ਤੋਂ ਉਹਨੇ ਹੋੜ ਲੱਗ ਕੇ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਸਮੱਸਿਆ ਉੱਥੇ ਦੀ ਉੱਥੇ। ਕਹਿੰਦੇ ਨੇ ਕਿ ਅਕਸਰ ਹੀ ਜਦੋਂ ਬਹਿਸ ਨਾ ਨਿਬੜਦੀ ਜਾਵੇ, ਤੁਸੀਂ ਕਾਲੀ ਦੇ ਵਿੱਚ ਹੋ, ਦਿਨ ਢਲ ਰਿਹਾ ਹੋਵੇ, ਤੁਸੀਂ ਹੋਰ ਕਿਸੇ ਜ਼ਰੂਰੀ ਕੰਮ ਜਾਣਾ ਹੋਵੇ, ਤਾਂ ਫਿਰ ਤੁਸੀਂ ਵੇਖਦੇ ਹੋ ਕਿ ਕਈ ਵਾਰੀ ਦੋਵਾਂ ਦੇ ਵਿੱਚੋਂ ਇੱਕ ਗੱਲ ਨਿਬੇੜਨ ਦੀ ਵੀ ਕੋਸ਼ਿਸ਼ ਕਰਦਾ। ਇੱਕ ਨੇ ਥੋੜ੍ਹੀ ਜਿਹੀ ਜ਼ਬਾਨ ਨੱਪ ਲਈ, ਅਤੇ ਵੈਸੇ ਵੀ ਜਦੋਂ ਦੋ ਜਣਿਆਂ 'ਚ ਬਹਿਸ ਹੁੰਦੀ ਹੈ ਅਤੇ ਇੱਕ ਜਣੇ ਨੂੰ ਅਕਸਰ ਹੀ ਆਦਤ ਹੁੰਦੀ ਹੈ, ਉਹ ਥੋੜ੍ਹਾ ਜਿਹਾ ਉੱਚੀ ਬੋਲ ਕੇ ਆਪਣੇ ਆਪ ਨੂੰ ਹੋਰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਸੋ ਜਿਹਨੂੰ ਇੱਕ ਦਿਖ ਰਿਹਾ ਸੀ ਨਾ, ਉਹਨੇ ਦੋ ਦਿਖਣ ਵਾਲੇ ਨੂੰ ਨੱਪ ਲਿਆ। ਇਹ ਨਹੀਂ ਕਿ ਦੂਸਰਾ ਹਾਰ ਮੰਨ ਗਿਆ ਜਾਂ ਦੂਸਰੇ ਨੂੰ ਵੀ ਇੱਕ ਦਿਖਣ ਸ਼ੁਰੂ ਹੋ ਗਿਆ, ਬਸ ਉਹਦੀ ਆਵਾਜ਼ ਹੌਲੀ ਹੌਲੀ ਤੇਜ਼ ਹੁੰਦੀ ਜਾ ਰਹੀ। ਬਹਿਸ ਕਰਨਾ ਉਹਨੇ ਜ਼ਰੂਰੀ ਨਹੀਂ ਸਮਝਿਆ, ਹਾਂ ਜਾਂ ਨਾ 'ਚ ਕੋਈ ਜਵਾਬ ਨਹੀਂ ਦਿੱਤਾ, ਅਤੇ ਦੂਸਰੇ ਨੂੰ ਲੱਗਾ ਕਿ ਇਹਨੇ ਵਾਕਈ ਸੱਚ ਮੰਨ ਲਿਆ। ਪਰ ਇੱਥੇ ਮੈਨੇ ਗੱਲ ਇਹ ਰੱਖਦੀ ਆ ਕਿ ਦੋ ਵਿਅਕਤੀ ਸੀ ਕੌਣ, ਇਹ ਕਿਹੜੀ ਚੀਜ਼ ਤੋਂ ਬਹਿਸ ਚੱਲ ਰਹੀ ਹੈ। ਅਸਲ 'ਚ ਕਹਾਣੀ ਇਹ ਸੀ ਕਿ ਦੋ ਬੰਦੇ ਜਿਹੜੇ ਬੈਠੇ ਸੀ, ਇੱਕ ਸੀ ਭਲਾ ਅਤੇ ਇੱਕ ਸੀ ਬੁਰਾ। ਇਹ ਸਾਡੇ ਅੰਦਰ ਦੀਆਂ ਅਵਸਥਾਵਾਂ ਨੇ, ਕਹਿੰਦੇ ਨੇ ਕਿ ਸਾਡੇ ਅੰਦਰ ਹੀ ਨੇਕੀ ਅਤੇ ਬਦੀ ਬੈਠੀ ਹੈ। ਇੱਕ ਸ਼ਿਕਾਰੀ ਨੂੰ ਭਲਾ ਵੀ ਨਜ਼ਰ ਆਉਂਦਾ ਸੀ ਅਤੇ ਨਾਲ ਬੁਰਾ ਵੀ ਨਜ਼ਰ ਆ ਰਿਹਾ ਹੈ, ਪਰ ਇੱਕ ਨੂੰ ਨਜ਼ਰ ਆਉਂਦਾ ਸੀ ਸਿਰਫ ਬੁਰਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਇਟਸ ਅ ਯੂਨੀਸੈਕਸ ਸੌਂਗ।

0: are listening.
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji,
0: stay tuned.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ,
3: ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.